0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਾਈ ਕਰ ਕਮਾਉਣੀ ਤੋਂ ਛੁੱਟੀ ਕਿੰਨਾ ਪਾ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:30 ਹੋਏ ਨੇ। ਪੇਸ਼ ਹੈ ਜੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਸਾਡੇ ਕੋਲ ਹੱਲ ਨਹੀਂ ਹੈ, ਹੱਲ ਵੀ ਹੈਗੇ
1: ਹੈ
0: ਨਾ, ਤੇ ਉਹ ਅੱਜ ਨਹੀਂ ਤੇ ਕੱਲ ਹੋਊ ਤਾਂ ਹੱਲ ਤਾਂ ਹੋਊਗਾ ਨਾ। ਸੋ ਇਸ ਕਰਕੇ ਹੱਲ ਨਾਲ ਆਪਾਂ ਨੂੰ ਜਾਣ ਦੀ ਲੋੜ ਹੈ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਵਧਣ ਨਾਲ ਹਰ ਜੀਆ ਜਨ 'ਤੇ ਪ੍ਰਭਾਵ ਪੈਂਦਾ, ਖਾਸ ਕਰਕੇ ਜਦੋਂ ਆਪਾਂ ਆਪਣੀ ਕਿਸਾਨੀ ਵੱਲ ਦੇਖਦੇ ਹਾਂ। ਫਲਦਾਰ ਬੂਟੇ ਜਿਹੜੇ ਨਵੇਂ ਲਾਏ ਆ ਉਹਨਾਂ ਦੀ ਗੱਲ ਕਰ ਲਈਏ, ਚਾਹੇ ਪੁਰਾਣੇ ਬੂਟਿਆਂ ਦੀ ਗੱਲ ਕਰ ਲਈਏ,
1: ਅਸਰ ਪੈਂਦਾ,
0: ਅਸਰ ਪੈਂਦਾ ਹੈ। ਖਾਸ ਕਰਕੇ ਨਵੇਂ ਬੂਟਿਆਂ ਦੀ
1: ਗਰਮੀ ਦਾ ਨਾ ਮਾੜਾ ਅਸਰ ਪੈਂਦਾ। ਹੁਣ ਦੇਖੋ ਕਈ ਵਾਰ ਨਾ ਰੁੜੀਆ ਰਾਮ ਜੀ, ਤੁਸੀਂ ਬਾਗ ਜਾਓ, ਆਪਣੇ ਜਿਹੜਾ ਫਲ ਲੱਗਾ ਹੋਊ ਨਾ ਉਹ ਫਟਣਾ ਸ਼ੁਰੂ
0: ਹੋ ਜੂਗਾ
1: ਗਰਮੀ ਨਾਲ, ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਆ। ਅਤੇ ਜਿਹੜਾ ਹੁਣ ਤੁਸੀਂ ਨਵੇਂ ਬਾਗ ਦੀ ਗੱਲ ਕੀਤੀ ਹੈ, ਵੀ ਬਾਗ ਨੇ ਕੋਈ ਅੱਜ ਬੂਟਾ ਲਾਇਆ ਅਤੇ ਅੱਜ ਆਪਣਾ ਆਮਦਨ ਥੋੜ੍ਹਾ ਆਉਣੀ ਹੈ, ਥੋੜ੍ਹਾ ਸਮਾਂ ਲੱਗਣਾ ਹੈ।
0: ਬਿਲਕੁਲ ਜੀ, 3-4
1: ਇਸ ਸਮੇਂ ਦੇ ਦੌਰਾਨ ਆਪਾਂ ਵਿੱਚ ਕੁਝ ਫਸਲਾਂ ਵੀ ਲੈ ਸਕਦੇ ਹਾਂ ਰੁੜੀਆ ਰਾਮ ਜੀ।
0: ਉਹਦਾ ਇਹੀ ਹੈ ਸੰਧੂ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਫਸਲਾਂ ਇੱਕ ਬਹੁਤ ਵਧੀਆ ਹੱਲ ਹੈ ਗਰਮੀ ਦੇ ਪ੍ਰਭਾਵ ਨੂੰ
1: ਘਟਾਉਣ ਦਾ,
0: ਕਿਉਂਕਿ ਜੇ ਨਰੋਲ ਬਾਗਬਾਨੀ ਆਪਾਂ ਕਰਦੇ ਹਾਂ ਤੇ ਉਹਦੇ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ ਗਰਮੀ।
1: ਹਾਂ, ਕਈ ਵਾਰ ਵਾਰਾ ਵੀ ਨਹੀਂ ਖਾਂਦੀ ਜੀ,
0: ਵਾਰਾ ਵੀ ਨਹੀਂ ਖਾਂਦੀ। ਅਤੇ ਦੂਜਾ ਇਹ ਹੈ ਕਿ ਜਦੋਂ ਅਸੀਂ ਫਸਲਾਂ ਲੈਂਦੇ ਹਾਂ ਉਹਦੇ ਨਾਲ ਜ਼ਮੀਨ ਦਾ ਜਿਹੜਾ ਤਾਪਮਾਨ ਹੈ ਜਾਂ ਜ਼ਮੀਨ ਦਾ ਜਿਹੜਾ ਵਾਤਾਵਰਨ ਹੈ ਉਹ ਠੀਕ ਰਹਿੰਦਾ ਹੈ।
1: ਹਾਂ, ਪਰ ਉਹਦੇ ਲਈ ਵਿਉਂਤਬੰਦੀ ਬਹੁਤ ਜ਼ਰੂਰੀ ਹੈ,
0: ਬੜੀ ਜ਼ਰੂਰੀ, ਬੜੀ ਜ਼ਰੂਰੀ।
1: ਕਿਉਂਕਿ ਕਈ ਵਾਰ ਦੇਖੋ ਨਾ ਕਿ ਫਸਲ ਨੂੰ ਪਾਣੀ ਦੀ ਲੋੜ ਨਹੀਂ,
0: ਹਾਂ,
1: ਪਰ ਬੂਟੇ ਨੂੰ ਹੈਗੀ ਹੈ।
0: ਹੈਗੀ ਹੈ ਜੀ, ਉਹ ਤਾਂ ਵਿਉਂਤਬੰਦੀ
1: ਕਰਨੀ, ਜੇ ਆਪਾਂ ਨਹੀਂ ਕਰਾਂਗੇ ਤੇ ਫਿਰ ਸਮੱਸਿਆ ਆ ਜੂਗੀ।
0: ਹਾਂ,
1: ਇਸ ਕਰਕੇ ਪੂਰਾ ਜਿੱਦਾਂ ਕਹਿੰਦੇ ਪੂਰੀ ਪਲੈਨਿੰਗ ਬਣਾ ਕੇ ਚੱਲੋ। ਬਾਗ ਦਾ ਬੂਟਾ ਵੱਖਰਾ ਪਾਣੀ ਲਾਣਾ ਤੇ ਜਿਹੜੀ ਫਸਲ ਬੀਜਣੀ ਉਹਨੂੰ ਵੱਖਰਾ ਪਾਣੀ,
0: ਇਸੇ ਕਰਕੇ
1: ਕੋਈ ਸਮੱਸਿਆ ਨਾ ਆਏ।
0: ਮਾਲ ਇਸੇ ਕਰਕੇ ਕਹਿੰਦੇ ਆ ਸੰਧੂ ਸਾਹਿਬ, ਇਹਦੀ ਲੇਆਊਟ ਬਣਾਓ ਪਹਿਲਾਂ ਬਾਗਬਾਨੀ ਦੀ। ਬੂਟਾ ਜਿਹੜਾ ਆਪਾਂ ਲਾਉਣਾ ਹੈ ਉਹ ਕਿਸ ਵਿੱਥ ਤੇ ਲਾਉਣਾ ਹੈ ਤੇ ਫਸਲ ਜਿਹੜੀ ਹੈ ਉਹ ਤੋਂ ਕਿੰਨੀ ਦੂਰੀ ਤੇ ਰੱਖਣੀ ਹੈ, ਇਹ ਫੇਰ ਹੀ ਜਿਹੜਾ ਪ੍ਰਬੰਧ, ਕਿਉਂਕਿ ਪ੍ਰਬੰਧ ਤਾਂ ਅਲੱਗ ਅਲੱਗ ਹੀ ਕਰਨਾ ਪੈਣਾ, ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ, ਨਿਰਾ ਪੂਰਾ ਪਾਣੀ ਨਹੀਂ, ਬੂਟੇ ਦੀਆਂ ਹੋਰ ਵੀ ਖੁਰਾਕੀ ਲੋੜਾਂ ਨੇ, ਉਹਨਾਂ ਨੂੰ ਵੀ ਆਪਾਂ ਪੂਰਾ ਕਰਨਾ। ਫਸਲ ਦੀਆਂ ਲੋੜਾਂ ਹੋਰ ਨੇ ਤੇ ਬੂਟੇ ਦੀਆਂ ਲੋੜਾਂ ਹੋਰ ਨੇ, ਸੋ ਇਸ ਕਰਕੇ ਉਹਨਾਂ ਦੇ ਵਿੱਚ ਸਮਤਾ ਬਣਾ ਕੇ ਆਪਾਂ ਨੂੰ ਚੱਲਣਾ ਪੈਣਾ,
1: ਚੱਲਣਾ ਪੈਣਾ ਜੀ। ਦੇਖੋ ਪਾਣੀ ਵੀ ਹੁੰਦਾ ਨਾ, ਇਹ ਹਲਕਾ ਹਲਕਾ ਲਾਈਏ ਜੀ,
0: ਬਿਲਕੁਲ
1: ਲੋੜ ਦੇ ਮੁਤਾਬਕ। ਹੁਣ ਤਾਂ ਦੇਖੋ ਰੁੜੀਆ ਰਾਮ ਜੀ, ਆ ਗਿਆ ਜਿਹਨੂੰ ਕਹਿੰਦੇ ਆ ਫਰਟੀਗੇਸ਼ਨ, ਕਿ ਪਾਣੀ ਤੇ ਨਾਲ ਖਾਦ ਦੋਨੋਂ ਕੰਮ ਚੱਲ ਜਾਂਦੇ ਹੈਗੇ। ਜਿਹੜੀ ਡ੍ਰਿਪ ਇਰੀਗੇਸ਼ਨ ਆ ਨਾ, ਇਹ ਤਾਂ ਬਹੁਤ ਹੀ ਵਧੀਆ ਬਾਗਬਾਨੀ ਵਾਸਤੇ।
0: ਬਿਲਕੁਲ ਜੀ, ਸਬਜ਼ੀਆਂ ਤੇ ਬਾਗਬਾਨੀ ਦੇ ਵਿੱਚ ਤਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਰਦਾਨ ਹੈ ਇਹ ਚੀਜ਼,
1: ਪਾਣੀ ਦੀ ਬੱਚਤ,
0: ਪਾਣੀ ਦੀ ਬੱਚਤ ਔਰ ਝਾੜ ਵੱਧ ਹੈ।
1: ਹਾਂ, ਨਾਲੇ ਜਿਹਨੂੰ ਲੋੜ ਆ ਨਾ, ਜਿੰਨਾ ਲੋੜ ਆ ਓਨਾ ਪਾਣੀ ਲਾਓ। ਖੁੱਲ੍ਹਾ ਪਾਣੀ ਲਾਵਾਂਗੇ ਇੱਕ ਤਾਂ ਪਾਣੀ ਦੀ ਦੇਖੋ ਬਰਬਾਦੀ, ਦੂਸਰਾ ਕਿ ਉਹ ਜਦੋਂ ਪਾਣੀ ਲੱਗਿਆ ਤਾਂ ਘਾਹ ਫੂਸ ਉੱਗੂਗਾ, ਉਹਨੂੰ ਮਾਰਨ ਵਾਸਤੇ ਫਿਰ ਆਪਾਂ ਨੂੰ ਯਤਨ ਕਰਨੇ ਪੈਣਗੇ,
0: ਕਰਨੇ ਪੈਣਗੇ। ਦੇਖੋ ਇੱਕ ਅਹਿਮ ਗੱਲ ਹੁੰਦੀ ਹੈ ਕਿ ਅੱਜ ਤਾਂ ਚਲੋ ਸਮਾਂ ਜਿਹੜਾ ਹੈ ਸਾਡੇ ਕੋਲ ਉਹ ਸਮਾਂ ਨਹੀਂ ਹੈ ਕਿ ਹੁਣ ਆਪਾਂ ਪ੍ਰਬੰਧ ਕਰੀਏ। ਬਾਗਾਂ ਦੇ ਵਿੱਚ ਜਿਹੜੀ ਹਵਾ ਰੁਕੂ ਬਾਰ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਵਰਦਾਨ ਸਾਬਤ ਹੁੰਦੀ ਹੈ, ਇਸੇ ਕਰਕੇ ਆਪਾਂ ਕਹਿੰਦਾ ਵੀ ਭਾਈ ਬਾਗ ਸਥਾਪਿਤ ਕਰਨ ਤੋਂ ਪਹਿਲਾਂ ਬੂਟੇ ਪਾਉਣ ਤੋਂ ਪਹਿਲਾਂ ਸਾਨੂੰ ਹਵਾ ਰੁਕੂ ਬਾੜ ਦਾ ਪ੍ਰਬੰਧ ਕਰਨਾ ਚਾਹੀਦਾ। ਫਿਰ ਹਵਾ ਰੁਕੂ ਬਾੜ ਦਾ ਜਦੋਂ ਆਪਾਂ ਪ੍ਰਬੰਧ ਕਰ ਲੈਂਦੇ ਹਾਂ ਉਹਦੀ ਦੇਖ ਰੇਖ ਵੀ ਕਰਨੀ ਹੈ, ਇਹ ਨਹੀਂ ਹੈ ਵੀ ਬਾੜ ਲਾ ਦਿੱਤੀ ਅਸੀਂ ਭੁੱਲ ਜਾਈਏ।
1: ਨਾ ਨਾ ਨਾ,
0: ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈ ਜਿਹੜੀਆਂ ਸਾਨੂੰ ਹਵਾ ਰੋਕੂ ਬਾੜ ਤੋਂ ਅੰਦਰ ਨੂੰ ਆਉਣਗੀਆਂ। ਕੀਟ ਪਤੰਗ ਦੀ ਆਪਾਂ ਗੱਲ ਕਰ ਲਈਏ, ਬਿਮਾਰੀਆਂ ਦੀ ਗੱਲ ਕਰ ਲਈਏ, ਜਿੰਨੀ ਅਸੀਂ ਧਿਆਨ ਬੂਟਿਆਂ ਦਾ ਦੇਣਾ ਹੈ, ਬਾਗ ਦਾ ਦੇਣਾ ਹੈ, ਓਨਾ ਹੀ ਹਵਾ ਰੋਕੂ ਬਾੜ ਦਾ ਦੇਣਾ।
1: ਬਿਲਕੁਲ ਬਿਲਕੁਲ, ਆਹ ਸਫੈਦੀ ਦੇਖੋ ਕਈ ਕਿਸਾਨ ਵਰ ਕਰਦੇ
0: ਆ ਜੀ, ਬਿਲਕੁਲ
1: ਬੜੀ ਵਧੀਆ ਲੱਗਦੀ। ਹਾਂ, ਇਹ ਕੋਈ ਦੇਖੋ ਖੂਬਸੂਰਤੀ ਵਾਸਤੇ ਨਹੀਂ ਹੁੰਦੀ, ਇਹ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਸਫੈਦ ਕੱਪੜੇ ਪਾਓ ਗਰਮੀ 'ਚ, ਇਹ ਜਿਹੜਾ ਨਾ ਸੂਰਜ ਨੂੰ ਦੂਰ ਧੱਕਦੇ ਆ ਗਰਮੀ ਨੂੰ, ਤੇ ਜਿਹੜੇ ਦੂਜੇ ਗੂੜੇ ਰੰਗ ਹੁੰਦੇ ਆ ਉਹਨੂੰ ਸੁੱਖਦੇ ਆ, ਇਸ ਕਰਕੇ ਗਰਮੀ ਜ਼ਿਆਦਾ ਲੱਗਦੀ ਹੈਗੀ ਹੈ। ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਤਣੇ ਦੇ ਆਲੇ ਦੁਆਲੇ ਜਿਹੜੀ ਆ ਸਫੈਦੀ ਕਰ ਦਿਓ, ਅਤੇ ਹੋ ਸਕੇ ਤੇਰਾ ਆਪਣਾ ਨਾ ਇੱਕ ਹੋਰ ਕੰਮ ਕਰ ਸਕਦੇ ਹਾਂ ਕਿ ਅਖਬਾਰ ਹੈ ਕੋਈ ਉਹ ਵਲੇੜ ਦਈਏ, ਜਾਂ ਬੋਰੀਆਂ ਵਲੇੜ ਸਕਦੇ ਹਾਂ ਜੀ, ਗਿੱਲੀਆਂ ਕਰ ਦਿਓ ਹੌਲੀ ਹੌਲੀ, ਤਾਂ ਕਿ ਪਾਣੀ ਜਿਹੜਾ ਹੈਗਾ ਉਹ ਲੋੜ ਦੇ ਮੁਤਾਬਕ ਜਿਹੜਾ ਬੂਟੇ ਨੂੰ ਮਿਲਦਾ ਰਹੂਗਾ ਜੀ।
0: ਹੁਣ ਤੁਸੀਂ ਆਹ ਜ਼ਿਕਰ ਕੀਤਾ ਹੈ ਵੀ ਆਪੇ ਫਸੜੀਏ ਤੈਨੂੰ ਕੌਣ ਛੁਡਾਵੇ, ਕਲੀ ਦਾ ਜ਼ਿਕਰ ਕੀਤਾ ਹੈ ਚੂਨੇ ਦਾ। ਪਹਿਲੇ ਸਮਿਆਂ ਦੇ ਵਿੱਚ ਲੋਕ ਜਿਹੜੇ ਮਕਾਨ ਬਣਾਉਂਦੇ ਸੀ, ਹਰ ਦੀਵਾਲੀ ਦੁਸ਼ਹਿਰੇ ਜਾਂ ਕੁਛ ਕਿਸੇ ਵੀ ਤਿਉਹਾਰ ਦੇ ਉੱਤੇ, ਵੱਡੇ ਤਿਉਹਾਰ ਦੇ ਉੱਤੇ
1: ਕਰਦੇ ਸੀ,
0: ਘਰਾਂ ਦੇ ਵਿੱਚ ਕਲੀ ਕਰਾਉਂਦੇ ਸੀ,
1: ਹੁਣ ਵੀ ਕਰਦੇ ਆ,
0: ਹੁਣ ਵੀ ਕਰਦੇ ਹੈ। ਪਰ ਹੁਣ ਜਦੋਂ ਦਾ ਰੰਗ ਰੋਗ ਨੂੰ ਹੋਣ ਲੱਗ ਗਿਆ, ਇੱਕ ਤਾਂ ਅਸੀਂ ਪਹਿਲਾਂ ਘਰ ਹੀ ਮਕਾਨ ਹੀ ਪੱਕੇ ਕਰ ਲਏ, ਪੱਥਰ ਹੈ ਸੀਮੈਂਟ ਆ, ਉਹਨੂੰ ਤਾਂ ਤਪਣਾ ਹੀ ਤਪਣਾ ਹੈ, ਉਹ ਤੋਂ ਅਸੀਂ ਰੰਗ ਕਰ ਦੇਣਾ, ਉੱਪਰੋਂ ਰੰਗ ਗੂੜਾ ਕਰ ਦਿੰਦੇ ਹਾਂ, ਹੈ ਕਿ ਨਹੀਂ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਮਹੱਤਵ ਸੀ ਇਸ ਨੂੰ ਘਟਾਉਣ ਦੇ ਵਿੱਚ। ਜਿੱਦਾਂ ਆਪਾਂ ਕਹਿੰਦੇ ਹਾਂ ਕਿ ਚੂਨਾ ਜਿਹੜਾ ਹੈ ਜੋ ਅਸੀਂ ਤਣਿਆਂ ਦੇ ਦੁਆਲੇ ਫੇਰ ਦਿੰਦੇ ਹਾਂ ਤੇ ਗਰਮੀ ਦਾ ਪ੍ਰਭਾਵ ਜਿਹੜਾ ਉਹ ਸਾਰਾ ਖਤਮ ਕਰ ਦਿੰਦਾ।

0: ਨਾਲੇ ਜਿਹੜਾ ਕੀਟ ਪਤੰਗ ਆ ਨਾ ਉਹ ਥੱਲੋਂ ਜ਼ਮੀਨ ਤੋਂ ਉੱਪਰ ਨਹੀਂ ਚੜੂਗਾ।
1: ਹਾਂ ਬਿਲਕੁਲ ਬਿਲਕੁਲ,
0: ਉਹ ਤਾਂ ਬਚਾਅ ਵੀ ਹੋ ਜਾਂਦਾ ਆ। ਇੱਕ ਗੱਲ ਹੋਰ ਦੇਖੋ ਕਿ ਕੁਛ ਤਾਂ ਹੁਣ ਆਪਾਂ ਕਹਿੰਦੇ ਹਾਂ ਮਾਹਰ ਆਪਾਂ ਨੂੰ ਵੀ ਬਾਗ ਵਿੱਚ ਜਿਹੜੇ ਬੂਟਿਆਂ ਦੇ ਆਪਣੇ ਫਲ ਲਈਏ, ਅਤੇ ਅਮਰੂਦ ਦਾ ਤਾਂ ਬਿਲਕੁਲ ਹੀ ਲੈਣਾ ਚਾਹੀਦਾ ਜੀ।
1: ਮੈਂ ਕਿਹਾ ਜੀ ਦੇਖੋ ਜੇ ਤੁਸੀਂ ਫਸਲ ਲੈਣੀ ਹੈ ਅਗਲੀ ਤੇ ਇਹ ਫਲ ਤੁਸੀਂ ਝਾੜ ਦਿਓ।
0: ਹਾਂ ਵਿਰਲਾ ਕਰ ਦਈਏ,
1: ਵਿਰਲਾ ਕਰ ਦਈਏ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬਰਸਾਤੀ ਹੈ, ਬਰਸਾਤੀ ਫਲ ਜਿਹੜਾ ਕੱਢ ਕੇ ਲੈ ਕੇ ਜਾਣਾ ਕਿਤੇ ਹਰੀ ਸਾਰੀ ਦਾ ਕੰਮ ਹੈ,
0: ਸੁੰਡੀ ਪੈ ਦਿੰਦੀ ਹੈ,
1: ਸੁੰਡੀ ਪੈ ਜਾਂਦੀ ਹੈ। ਸੋ ਇਸ ਕਰਕੇ ਹੁਣ ਤੁਸੀਂ ਇਹ ਦੇਖੋ ਸੰਧੂ ਸਾਹਿਬ ਵੀ ਚਾਹੇ ਐਨਕ ਲਾ ਕੇ ਦੇਖੋ, ਤੁਹਾਨੂੰ ਪਤਾ ਨਹੀਂ ਲੱਗਣਾ ਸੁੰਡੀ ਗਈ ਕਿੱਥੋਂ ਹੈ।
0: ਹਾਂ
1: ਐਸਾ ਤਜਰਬਾ ਉਹਦਾ,
0: ਉਹ ਪਹਿਲਾਂ ਹੀ ਨਾ ਬਹਿ ਜਾਂਦੀ ਹੈ ਅੰਦਰ ਬਹਿ ਕੇ ਆਪਣਾ।
1: ਹਾਂ
0: ਤੇ ਇਸ ਕਰਕੇ ਉੱਪਰੋਂ ਦੇਖੋ ਵੀ ਫਲ ਤਾਂ ਵਧੀਆ ਹੈ, ਵਿੱਚੋਂ ਜਦੋਂ ਪਤਾ ਲੱਗਦਾ ਵੀ ਕੰਮ ਖਰਾਬ ਹੀ ਹੈ,
1: ਉੱਪਰੋਂ ਬੰਦਾ ਚੱਕਦਾ ਵੀ ਯਾਰ ਬੜੇ ਅਮਰੂਦ
0: ਸਾਫ਼ ਆ। ਸੋ ਇਸ ਕਰਕੇ ਜਿਹੜਾ ਇਹ ਨਾ ਲਈਏ, ਕਿਉਂਕਿ ਬਾਜ਼ਾਰ 'ਚ ਕਈ ਵਾਰ ਆ ਜਾਂਦੇ ਹੈਗੇ, ਪਰ ਆਪਾਂ ਇਹ ਧਿਆਨ ਰੱਖੋ ਵੀ ਕੋਸ਼ਿਸ਼ ਕਰੋ, ਕਿਉਂਕਿ ਫਿਰ ਇਹਦੇ ਨਾਲ ਜਿਹੜਾ ਆਪਣਾ ਅਗਲੇ ਨਵੰਬਰ ਦਸੰਬਰ ਜਾ ਕੇ ਲੱਗਣਾ ਉਹ ਵਧੀਆ ਲੱਗੂਗਾ ਜੀ।
1: ਦੇਖੋ ਜੀ ਦੇਖੋ ਹੁਣ ਆਪਾਂ ਨਿੰਬੂ ਜਾਤੀ ਦੀ ਗੱਲ ਕਰਦੇ ਹਾਂ, ਕੇਰਾ ਹੈ ਫਸਲ ਦੇ।
0: ਆਹ
1: ਹੁਣ ਕੇਰੇ ਦਾ ਪ੍ਰਬੰਧ ਜਦੋਂ ਆਪਾਂ ਉਦੋਂ ਜਾ ਕੇ ਸੋਚਾਂਗੇ ਉਦੋਂ ਪ੍ਰਬੰਧ ਨਹੀਂ ਹੋਣਾ, ਇਹ ਸਮਾਂ ਹੈ ਸਾਡੇ ਕੋਲ। ਸੋ ਇਸ ਕਰਕੇ ਜਿਹੜੇ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਚੱਲ ਜਦੋਂ ਯਾਰ ਨੁਕਸਾਨ ਹੋ ਉਦੋਂ ਦੇਖ ਲਾਂਗੇ, ਉਦੋਂ ਛਿੜਕਾਅ ਕਰ ਦਿਆਂਗੇ, ਉਦੋਂ ਆਹ ਪ੍ਰਬੰਧ ਕਰ ਲਾਂਗੇ, ਪਰ ਬਾਗਾਂ ਦੇ ਵਿੱਚ ਫਲਦਾਰ ਬੂਟਿਆਂ ਦੇ ਵਿੱਚ ਸਾਨੂੰ ਜਿਹੜੇ ਪ੍ਰਬੰਧ ਹੈ ਉਹ ਅਗਾਊ ਕਰਨੇ ਪੈਣੇ ਹੈ,
0: ਅੱਗੇ ਉਹ ਚੱਲਣਾ ਪੈਂਦਾ।
1: ਹਾਂ ਬਿਲਕੁਲ,
0: ਕਿਉਂ ਇਹ ਨਾ ਫਿਰ ਉਹ ਗੱਲ ਨਹੀਂ ਬਣਦੀ ਵੀ ਬੂਹੇ ਆਈ ਜਾਣ ਵਾਲੀ ਗੱਲ।
1: ਹਾਂ ਦੇਖੋ ਜੀ ਫਲ ਨੂੰ ਬਿਰਲਾ ਕਰਨਾ ਹੈ, ਜਿੱਦਾਂ
0: ਇਹ ਬੜਾ ਜ਼ਰੂਰੀ ਹੈ ਜੀ,
1: ਬੜਾ ਜ਼ਰੂਰੀ ਹੈ।
0: ਕਈ ਵਾਰ ਆਪਾਂ ਬੜੇ ਖੁਸ਼ ਹੁੰਦੇ ਵੀ ਯਾਰ ਬਹੁਤ ਲੱਗਿਆ ਫਲ, ਪਰ ਉਹਦੇ ਨਾਲ ਜਿਹੜੀ ਫਲ ਦੀ ਗੁਣਵੱਤਾ 'ਤੇ ਅਸਰ ਪੈਂਦਾ ਹੈ,
1: ਪੈਂਦਾ ਪੈਂਦਾ ਜੀ,
0: ਥੋੜ੍ਹਾ ਜਿਹਾ ਨਾ ਆਪਾਂ ਵਿਰਲਾ ਕਰ ਦਈਏ।
1: ਟਾਹਣੀਆਂ ਵੀ ਦੇਖੋ ਨਾ, ਜਿਹੜੀਆਂ ਫਸਮੀਆਂ ਟਾਹਣੀਆਂ ਹੈ ਨਾ ਸੰਧੂ ਸਾਹਿਬ, ਉਹ
0: ਕੱਟ ਦਿਓ।
1: ਜੇ ਚੁਕੰਨੇ ਰਹਾਂਗੇ, ਜਿੱਦਾਂ ਤੁਸੀਂ ਸੰਪਰਕ ਦੀ ਗੱਲ ਕੀਤੀ ਹੈ, ਜੇ ਉਹਨਾਂ ਦੇ ਨਾਲ ਸੰਪਰਕ ਬਣਾ ਕੇ ਰੱਖਾਂਗੇ, ਉਹਨਾਂ ਨੇ ਸਾਤੋਂ ਕੁਛ ਨਹੀਂ ਲੈਣਾ, ਉਹਨਾਂ ਨੇ ਸਾਨੂੰ ਦੇਣਾ ਹੀ ਹੈ ਜਾਣਕਾਰੀ ਜਿਹੜੀ ਮਿਲੂਗੀ, ਉਹਦੇ ਨਾਲ ਸਾਡਾ ਫਾਇਦਾ ਹੋਊ। ਆਪਾਂ ਚੱਲੀਏ ਜੀ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:40 ਹੋਏ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮਚਰਿਤਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਏ ਨੇ। ਆ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ।

ਸਵੇਰੇ 7 ਵਜੇ ਕੇ 2 ਮਿੰਟ ਦਾ ਸਮਾਂ ਰਹੇਗਾ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ ਦਾ। 8 ਵਜੇ ਕੇ 40 ਮਿੰਟ ਦਾ ਸਮਾਂ ਮਹਿਕ ਪੰਜਾਬ ਦੀ ਪ੍ਰੋਗਰਾਮ ਦਾ। ਸਵੇਰੇ 9 ਵਜੇ ਤੁਸੀਂ ਇੱਕ ਵਿਸ਼ੇਸ਼ ਚਰਚਾ ਸੁਣੋਗੇ ਆਪਰੇਸ਼ਨ ਸਿੰਦੂਰ। ਭਾਗ ਲੈਣਗੇ ਸੇਵਾ ਮੁਕਤ ਲੈਫਟੀਨੈਂਟ ਜਨਰਲ KJS ਢਿੱਲੋਂ ਤੇ ਨਾਲ ਰਾਜੇਸ਼ ਚੰਦਰ ਬਾਲੀ, ਮੁਖੀ ਖੇਤਰੀ ਸਮਾਚਾਰ ਵਿਭਾਗ ਆਕਾਸ਼ਵਾਣੀ ਜਲੰਧਰ। ਸਵੇਰੇ 9:30 ਵਜੇ ਤੇ ਤੁਹਾਡੇ ਖਤਾਂ ਤੇ ਆਧਾਰਿਤ ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ। ਸਵੇਰੇ 10 ਵਜੇ ਚੰਗੀ ਸਿਹਤ ਲਈ ਯੋਗ,

0: ਪੇਸ਼ਕਸ਼ ਬਿਰੇਂਦਰ ਸਿੰਘ ਹੋਣਾ ਦੀ ਹੋਏਗੀ। ਸਵੇਰੇ 10:30 ਦਾ ਸਮਾਂ ਰਹੇਗਾ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। 11:05 ਤੇ ਤੁਹਾਡੀਆਂ ਵਟਸਐਪ ਫਰਮਾਇਸ਼ਾਂ ਤੇ ਆਧਾਰਿਤ ਪ੍ਰੋਗਰਾਮ ਹੋਏਗਾ ਧਮਕ ਜਲੰਧਰ ਪੈਂਦੀ। 12:05 ਤੇ ਸੁਣੋਗੇ ਪਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਯੋਗ ਦਿਵਸ ਦੀ ਖਾਸ ਆਯੁਰਵੇਦ ਤੇ ਯੋਗ ਇਸ ਵਿਸ਼ੇ ਤੇ ਡਾਕਟਰ ਯੋਗੇਸ਼ ਸਹਿਗਲ ਜਾਣਕਾਰੀ ਦੇਣਗੇ। ਹੋਰ ਝਾਂਜਰਾ ਦੇ ਬੋਲ ਸਿਲਸਿਲਾ ਹੋਏਗਾ ਜਿਸ ਦੇ ਵਿੱਚ ਤੁਹਾਡੇ ਗੀਤਾਂ ਦੀ ਫਰਮਾਇਸ਼ ਪੂਰੀ ਕੀਤੀ ਜਾਏਗੀ। ਦਿਨੇ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2:00 ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ। ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਦੇ ਕਲਾਕਾਰ ਹੋਣਗੇ ਇੰਦਰਜੀਤ ਮੁਕਤਸਰੀ। ਸਾਡੀ ਦੂਸਰੀ ਸਭਾ ਦੇ ਸ਼ੁਰੂ ਵਿੱਚ ਮੁੱਖ ਸਮਾਚਾਰਾਂ ਤੋਂ ਬਾਅਦ 4:02 ਦਾ ਸਮਾਂ ਰਹੇਗਾ ਪ੍ਰੋਗਰਾਮ ਖੇਡ ਸੰਸਾਰ ਦਾ। 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਸੁਣੋਗੇ ਦਿਹਾਤੀ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ ਅਤੇ ਵਿਸ਼ੇਸ਼ ਜਾਣਕਾਰੀਆਂ ਦਸੋ ਮੇਲ ਹੋਏਗਾ। 7:10 ਦਾ ਸਮਾਂ ਰਹੇਗਾ ਸੰਸਕ੍ਰਿਤ। ਕੇਂਦਰੀ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਪ੍ਰੋਗਰਾਮ ਸੰਸਕ੍ਰਿਤ। 7:45 ਤੇ ਸਾਹਿਤਯ ਸੁਧਾ ਪ੍ਰੋਗਰਾਮ ਦੇ ਵਿੱਚ ਸੰਸਕ੍ਰਿਤ ਸਾਹਿਤ ਵਿੱਚ ਯੁਵਾ ਅਵਸਥਾ, ਵਰਣਨ ਮੀਨੂ ਤਲਵਾਰ ਹੋਣਾ ਦਾ ਹੋਏਗਾ। 7:55 ਤੇ ਪ੍ਰਾਯੋਜਿਤ ਪ੍ਰੋਗਰਾਮ ਸੁਣੋਗੇ ਲਮਹੇ। 8:00 ਦਾ ਸਮਾਂ ਰਹੇਗਾ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦਾ। 8:15 ਸੁਰਸਰੀਤਾ ਪ੍ਰੋਗਰਾਮ ਦੇ ਵਿੱਚ ਅੱਜ ਦੇ ਕਲਾਕਾਰ ਮੁਕੁਲ ਗਿੱਲ ਤੋਂ ਗਜ਼ਲਾਂ ਸਮਾਤ ਫਰਮਾਓਗੇ। ਤਬਲਾ ਰਜਨੀਸ਼ ਧੀਮਾਨ, ਸਾਰੰਗੀ ਤੇ ਸੰਗਤ ਕਰਨਗੇ ਸੁਖਵਿੰਦਰ ਸਿੰਘ, ਗਿਟਾਰ ਤੇ ਚਰਨਜੀਤ ਢਿੱਲੋਂ ਤੇ ਬਾਂਸਰੀ ਤੇ ਗੁਰਦੀਪ ਸਿੰਘ। 9:30 ਚਿੱਤਰ ਭਾਰਤੀ, 10:00 ਸੰਗੀਤ ਦਾ ਅਖਿਲ ਭਾਰਤੀ ਕਾਰਜਕ੍ਰਮ ਹੋਵੇਗਾ। ਇਹ ਸਨ ਜੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਸੰਸਕ੍ਰਿਤ ਚ ਸਮਾਚਾਰ।
1: ਈਐਮ ਆਕਾਸ਼ਵਾਣੀ ਸੰਪ੍ਰਤਿ ਵਾਰਤਾਹ ਸ਼੍ਰੂਯੰਤਾਮ ਪ੍ਰਵਾਚਿਕਾ ਨਿਧਿਹ ਝਾਹ। अथ वार्ताः। प्रधानमंत्री नरेंद्र मोदी अद्य ओडिशा पश्चिम बंगयोः प्रवासे भविष्यति। ओडिशायाः मयूरभंज मंडले राष्ट्रपति द्रौपदी मुर्मू वर्यायाः 68वें जन्मदिवसोत्सवे प्रधानमंत्री तया सह पहाड़पुर ग्रामे सम्मिलितो भविष्यति। तदनन्तरं तौ नेतारौ ओडिशा राज्ये मोहन चरण माझी प्रशासनस्य वर्षद्वयस्य कार्यकाल पूर्त्यवसरे एकां विशाल जनसभां संबोधयिष्यतः, यत्र हि 47,000 कोटितोप्यधिक रूप्यकाणां विकासात्मक परियोजनानां शुभारम्भो भविष्यति। पश्चिम बंगे प्रधानमंत्री पश्चिम बंग दिवसावसरे भागं ग्रहीष्यति, यत्र हि अनेकासां प्रणालीनां शिलान्यासम् उद्घाटनं च विधास्यति। अस्मिन्नेव अवसरे प्रधानमंत्री पीएम कृषि सम्मान निधिं प्रसारयिष्यति, येन देशस्य 9.44 कोटि कृषकेभ्यः 80+8,18,000 रूप्यकाणि साक्षात् तेषां वित्तकोशेषु स्थानान्तरितानि भविष्यन्ति। एनटीए इति राष्ट्रीय परीक्षा संघटनेन प्रख्यापितं यत् श्वः आयोज्यमानायाः नीट यूजी 26

0: ਕੇਂਦਰ ਨਾਲ ਮਹੱਤਵਪੂਰਨ ਸਮਝੌਤਾ ਸਹੀਬੱਧ ਕੀਤਾ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ, ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਵਤਨ ਭੇਜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜੱਥੇ ਲਈ 290 ਸ਼ਰਧਾਲੂਆਂ ਨੂੰ ਵੀਜ਼ਾ ਪ੍ਰਾਪਤ ਹੋਏ। BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਸਲਿਮ ਨੂੰ ਇੱਕ AK-47 ਰਾਈਫਲ ਅਤੇ ਅਸਲੇ ਸਮੇਤ ਕਾਬੂ ਕੀਤਾ ਹੈ। ਭਾਰਤ ਦੀ ਅਸ਼ਮਿਤਾ ਚਾਲਿਆ ਨੇ ਚੀਨ ਵਿੱਚ ਮਕਾਓ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲਸ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਦੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਪ੍ਰੋਗਰਾਮ ਸੋਹਣੀ ਸਵੇਰ।

ਸਵੀਰ ਆਈਏ ਹੌਲੀ ਹੌਲੀ, ਜਿਵੇਂ ਮਾਂ ਦੀ ਆਵਾਜ਼ ਸੁੱਤੇ ਬੱਚੇ ਨੂੰ ਛੂਹ ਲਵੇ। ਖਿੜਕੀਆਂ 'ਤੇ ਸਿਰਫ ਰੌਸ਼ਨੀ ਨੇ, ਅੱਜ ਉਮੀਦ ਨੇ ਵੀ ਦਸਤਕ ਦਿੱਤੇ ਨੇ। ਹਵਾ ਨੇ ਕਿਹਾ ਜੋ ਕੱਲ੍ਹ ਰਹਿ ਗਿਆ ਸੀ ਉਹ ਅੱਜ ਮੁੜ ਲਿਖਿਆ ਜਾ ਸਕੇਗਾ, ਹੰਡਾਇਆ ਜਾ ਸਕੇਗਾ, ਜੀਵਿਆ ਜਾ ਸਕੇਗਾ। ਚਾਹ ਦੀ ਭਾਫ ਵਿੱਚ, ਮਿੱਟੀ ਦੀ ਖੁਸ਼ਬੂ ਵਿੱਚ ਅਤੇ ਆਪਣਿਆਂ ਦੇ ਵਿੱਚ, ਆਪਣਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਨਵਾਂ ਦਿਨ ਧੜਕਦਾ ਏ, ਆਓ ਥੋੜ੍ਹੀ ਖੁਸ਼ ਹੋ ਲਈਏ, ਮੁੱਖਾਂ 'ਤੇ ਮੁਸਕਰਾਹਟ ਲੈ ਲਈਏ ਅਤੇ ਥੋੜ੍ਹਾ ਜਿਹਾ ਰੱਬ ਦਾ ਸ਼ੁਕਰ ਕਰ ਲਈਏ ਅਤੇ ਹਾਂ, ਆਪਣੇ ਸੁਪਨਿਆਂ ਨੂੰ ਵੀ ਜਗਾ ਲਈਏ, ਕਿਉਂਕਿ ਹਰ ਸਵੇਰ ਸੂਰਜ ਨਹੀਂ ਚੜ੍ਹਦਾ, ਕਈ ਵਾਰ ਹੌਂਸਲੇ ਵੀ ਚੜ੍ਹਦੇ ਨੇ ਅਤੇ ਜਿੱਥੇ ਹੌਂਸਲੇ ਚੜ੍ਹ ਜਾਣ ਉੱਥੇ ਦਿਨ ਨਹੀਂ ਕਹਾਣੀਆਂ ਜੰਮਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਰੁਪਿੰਦਰ ਸਵਾਗਤ ਕਰਦੀ ਹਾਂ ਤੁਹਾਡਾ ਅੱਜ ਦੇ ਇਸ ਖੂਬਸੂਰਤ ਸਫ਼ਰ ਦੇ ਵਿੱਚ, ਜਿਸਦਾ ਨਾਮ ਹੈ ਸੋਹਣੀ ਸਵੇਰ। ਅਤੇ ਹਾਂ, ਸ਼ੁਰੂਆਤੀ ਗੀਤ ਸਾਡੇ ਕੋਲ ਬਿਲਕੁਲ ਰੈਡੀ, ਬਿਲਕੁਲ ਤਿਆਰ।

ਅਤੇ ਕਹਿੰਦੇ ਨੇ ਜੋ ਇਨਸਾਨ ਆਪਣੀ ਮੰਜ਼ਿਲ ਦੇ ਲਈ, ਆਪਣੇ ਸੁਪਨਿਆਂ ਦੇ ਲਈ ਖੜ੍ਹਾ ਰਹਿੰਦਾ, ਉਹੀ ਇੱਕ ਦਿਨ ਆਪਣੀ ਕਹਾਣੀ ਲਿਖਦਾ ਹੈ। ਅਤੇ ਇਹੀ ਹੈ ਸਾਡਾ ਅੱਜ ਦਾ ਉਹ ਵਿਚਾਰ, ਜਿਹੜਾ ਕਹਿੰਦਾ ਹੈ ਕਿ ਬਿਲਕੁਲ ਆਪਣੇ ਸੁਪਨਿਆਂ ਦੇ ਲਈ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਫਿਰ ਤੁਸੀਂ ਆਪਣੀ ਕਹਾਣੀ ਆਪ ਲਿਖ ਸਕਦੇ ਹੋ। ਅਤੇ ਫਿਰ ਅਜਿਹੇ ਰਾਹ ਦੇ ਵਿੱਚ ਸ਼ਾਬਾਸ਼ੀਆਂ ਜਿਹੜੀਆਂ ਨੇ ਉਹ ਜ਼ਰੂਰ ਮਿਲਦੀਆਂ ਨੇ, ਕਿਉਂਕਿ ਤੁਹਾਡੇ ਸੁਪਨੇ ਜਿਹੜੇ ਅਜਿਹੇ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਨਾਲ, ਜਿਨ੍ਹਾਂ ਨੂੰ ਸਾਕਾਰ ਕਰਨ ਦੀ ਰਾਹ ਦੇ ਵਿੱਚ ਤੁਹਾਡੀਆਂ ਅੱਖਾਂ ਤੋਂ ਨੀਂਦ ਚਲੀ ਜਾਵੇ ਅਤੇ ਉਹ ਮਿਹਨਤ ਤੁਹਾਡੇ ਲਈ ਸ਼ਾਬਾਸ਼ੀਆਂ ਲੈ ਕੇ ਆਵੇ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੋਹਣੀ ਸਵੇਰ। ਅਤੇ ਕਹਿੰਦੇ ਨੇ ਹਰ ਦਿਨ ਦਾ ਇੱਕ ਖਾਸ ਇਤਿਹਾਸ ਹੁੰਦਾ ਹੈ। ਹਰ ਦਿਨ ਦਾ ਇਤਿਹਾਸ ਜਿਹੜਾ ਆਪਣੀ ਬੁੱਕਲ ਦੇ ਵਿੱਚ ਕੁਝ ਅਜਿਹਾ ਲੈ ਕੇ ਬੈਠਾ ਹੁੰਦਾ ਹੈ ਜਿਸ ਨੂੰ ਜਾਣਨਾ ਅਤੇ ਜਿਸ ਤੋਂ ਪ੍ਰੇਰਣਾ ਲੈਣਾ ਹਰ ਕਿਸੇ ਨੂੰ ਆਉਣਾ ਚਾਹੀਦਾ ਹੈ। ਅਤੇ ਲਓ ਜੀ, ਅੱਜ ਦੇ ਇਤਿਹਾਸ ਦੇ ਅਨੁਸਾਰ 1837 ਦੇ ਵਿੱਚ ਰਾਣੀ ਵਿਕਟੋਰੀਆ ਨੇ ਬ੍ਰਿਟੇਨ ਦੀ ਗੱਦੀ ਸੰਭਾਲੀ ਸੀ। 1991 ਵਿੱਚ ਭਾਰਤ ਵਿੱਚ ਆਰਥਿਕ ਸੁਧਾਰਾਂ ਦੇ ਨਵੇਂ ਦੌਰ ਦੀ ਸ਼ੁਰੂਆਤ ਦੇ ਫੈਸਲੇ ਹੋਏ ਸੀ। ਇਹ ਦਿਨ ਦੁਨੀਆ ਭਰ ਦੇ ਵਿੱਚ ਮਨੁੱਖਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਯਾਦ ਵੀ ਕਰਾਉਂਦਾ ਹੈ। ਅੱਜ ਦਾ ਇਹ ਦਿਨ ਇਸ ਕਰਕੇ ਵੀ ਖਾਸ ਹੈ ਕਿਉਂਕਿ ਅੱਜ ਦੇ ਹੀ ਦਿਨ ਮਦਰ ਟੈਰੇਸਾ ਹੋਣਾ ਨੂੰ ਬ੍ਰਿਟਿਸ਼ ਸਰਕਾਰ ਦੇ ਵੱਲੋਂ, ਜੀ ਹਾਂ, ਅਮਰੀਕੀ ਰਾਸ਼ਟਰਪਤੀ ਦੇ ਵੱਲੋਂ, ਰੋਨਲਡ ਰੇਗਨ ਵੱਲੋਂ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ 1985 ਦੇ ਵਿੱਚ। ਇਹ ਸਨਮਾਨ ਉਹਨਾਂ ਨੂੰ ਮਨੁੱਖਤਾ ਦੀ ਸੇਵਾ, ਦਇਆ ਅਤੇ ਨਿਸ਼ਕਾਮ ਯੋਗਦਾਨ ਦੇ ਲਈ ਦਿੱਤਾ ਗਿਆ। ਅੱਜ ਦਾ ਦਿਨ ਵਿਸ਼ਵ ਸ਼ਰਨਾਰਥੀ ਦਿਵਸ ਦੇ ਵਜੋਂ ਵੀ ਮਨਾਇਆ ਜਾ ਰਿਹਾ ਹੈ, ਯਾਨੀ ਕਿ ਵਰਲਡ ਰਿਫਿਊਜੀ ਡੇ। ਅਤੇ ਅੱਜ ਦੇ ਦਿਨ ਹੋ ਰਹੀਆਂ ਨੇ ਪ੍ਰੈਪਰੇਸ਼ਨਸ ਕੱਲ੍ਹ ਦੇ ਯੋਗਾ ਦਿਵਸ ਦੇ ਲਈ। ਅਤੇ ਹੋਰ ਵੀ ਇਸ ਦਿਨ ਦੇ ਵਿੱਚ ਖਾਸਮ ਖਾਸ ਇਹ ਜਿਹੜੇ ਦਿਨ ਨੇ

ਕਰ ਛੱਡਿਆ ਸੀ ਸੁਪਨੇ ਨਹੀਂ, ਰਾਹ ਬਦਲੇ ਸਨ ਹੌਂਸਲੇ ਨਹੀਂ, ਕੁਝ ਯਾਦਾਂ ਸਨ ਮੋਢਿਆਂ ਉੱਤੇ, ਕੁਝ ਉਮੀਦਾਂ ਸਨ ਅੱਖਾਂ ਵਿੱਚ, ਤੇ ਇੱਕ ਭਰੋਸਾ ਸੀ ਦਿਲ ਵਿੱਚ ਕਿ ਫਿਰ ਕਦੇ ਕੋਈ ਸਵੇਰ ਆਪਣੀ ਹੋਵੇਗੀ। ਸਰਹੱਦਾਂ ਵੰਡ ਸਕਦੀਆਂ ਨੇ ਜ਼ਮੀਨਾਂ, ਪਰ ਇਨਸਾਨੀਅਤ ਨੂੰ ਨਹੀਂ। ਜੋ ਘਰੋਂ ਦੂਰ ਹਨ ਉਹ ਸਿਰਫ ਪਨਾਹ ਨਹੀਂ, ਇੱਕ ਮੌਕਾ, ਇੱਕ ਇੱਜ਼ਤ ਤੇ ਇੱਕ ਨਵੀਂ ਸ਼ੁਰੂਆਤ ਮੰਗਦੇ ਨੇ। ਹਰ ਇਨਸਾਨ

ਵਾਪਸੀ ਦੀ ਉਮੀਦ ਜ਼ਿੰਦਾ ਹੈ, ਆਪਣਿਆਂ ਨੂੰ ਮਿਲਣ ਦੀ ਉਮੀਦ ਵੀ ਜ਼ਿੰਦਾ ਹੈ। ਅਤੇ ਹਾਂ, ਅੱਜ ਦਾ ਇਹ ਦਿਨ ਵਿਸ਼ਵ ਸ਼ਰਨਾਰਥੀ ਦਿਵਸ ਦੇ ਵਜੋਂ ਜਿਹੜਾ ਅਸੀਂ ਮਨਾ ਰਹੇ ਹਾਂ, ਹਰ ਇਨਸਾਨ ਨੂੰ ਸੁਰੱਖਿਅਤ ਜੀਵਨ ਜੀਣ ਦਾ ਅਧਿਕਾਰ ਹੈ, ਸਾਨੂੰ ਇਹੀ ਕਹਿ ਰਿਹਾ ਹੈ। ਮਨੁੱਖਤਾ ਸਰਹੱਦਾਂ ਤੋਂ ਵੱਡੀ ਹੁੰਦੀ ਹੈ। ਹਰ ਵਿਅਕਤੀ ਘਰ ਅਤੇ ਸਨਮਾਨ ਮਿਲਣਾ ਅਤੇ ਉਸਦਾ ਹੱਕਦਾਰ ਵੀ ਹੁੰਦਾ ਹੈ। ਉਮੀਦ ਸਭ ਤੋਂ ਵੱਡੀ ਤਾਕਤ ਹੈ। ਇਹ ਸੰਦੇਸ਼ ਸਭ ਦੇ ਵਿੱਚ ਫੈਲਾਉਣਾ, ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਣਾ, ਲੋੜਵੰਦਾਂ ਲਈ ਸਹਿਯੋਗ ਦੀ ਭਾਵਨਾ ਰੱਖਣਾ, ਕਿਉਂਕਿ ਲੋਕ ਘਰ ਤਾਂ ਛੱਡਦੇ ਨੇ ਪਰ ਉਮੀਦ ਨਹੀਂ, ਅਤੇ ਜਿੱਥੇ ਉਮੀਦ ਜ਼ਿੰਦਾ ਰਹੇ ਉੱਥੇ ਨਵੀਂ ਸਵੇਰ ਜਨਮ ਜ਼ਰੂਰ ਲੈਂਦੀ ਹੈ।

0: ਜੀ ਹਾਂ, ਅਤੇ ਅੱਜ ਵੀ ਜੂਨ ਦਾ ਇਹ ਦਿਨ ਇੱਕ ਅਜਿਹਾ ਦਿਨ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਦੁਨੀਆ ਵਿੱਚ ਕਰੋੜਾਂ ਲੋਕ ਹਨ ਜੋ ਆਪਣੀ ਮਿੱਟੀ ਤੋਂ ਦੂਰ ਨੇ ਪਰ ਆਪਣੇ ਸੁਪਨਿਆਂ ਤੋਂ ਨਹੀਂ। ਆਓ ਅੱਜ ਅੰਕੜਿਆਂ ਤੋਂ ਅੱਗੇ ਵੱਧ ਕੇ ਦੇਖੀਏ ਅਤੇ ਉਹਨਾਂ ਚਿਹਰਿਆਂ ਨੂੰ ਮਹਿਸੂਸ ਕਰੀਏ ਜੋ ਹਰ ਨਵੀਂ ਸਵੇਰ ਨੂੰ ਇੱਕ ਨਵੇਂ ਘਰ ਦੀ ਉਮੀਦ ਆਪਣੇ ਅੰਦਰ ਸੁੰਚਾਉਂਦੇ ਨੇ। ਕਿਉਂਕਿ ਘਰ ਸਿਰਫ ਥਾਂ ਨਹੀਂ ਹੁੰਦਾ, ਘਰ ਉਹ ਅਹਿਸਾਸ ਹੁੰਦਾ ਹੈ ਜਿੱਥੇ ਡਰ ਖਤਮ ਹੋਵੇ ਅਤੇ ਉਮੀਦ ਸ਼ੁਰੂ ਹੋਵੇ। ਤਾਂ ਆਓ ਇਨਸਾਨੀਅਤ, ਹੌਂਸਲੇ ਅਤੇ ਉਮੀਦ ਦੇ ਨਾਂ ਕਰੀਏ ਅੱਜ ਦੀ ਇਹ ਸਵੇਰ। ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੋਹਣੀ ਸਵੇਰ, ਜਿਸ ਵਿੱਚ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਅੰਤਰਾਲ ਦਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: एक जमाने से कहानी है सुना रही आकाशवाणी।

ਤੇ ਬਿਲਕੁਲ ਜੀ, ਜਿਹੜੀ ਇੱਕ ਨਜ਼ਰ ਹੈ ਉਹ ਹੁਣ ਪੈ ਗਈ ਹੈ ਸਰਕਾਰ ਦੀ ਫੁੱਟਪਾਥ 'ਤੇ। ਅਤੇ ਬਿਲਕੁਲ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਫੁੱਟਪਾਥ 'ਤੇ ਚੱਲਣ ਦਾ ਜਿਹੜਾ ਅਧਿਕਾਰ ਹੈ ਉਹ ਨਾਗਰਿਕਾਂ ਦਾ ਬਹੁਤ ਹੀ ਮੁੱਖ ਅਧਿਕਾਰ ਹੈ। ਸੁਪਰੀਮ ਕੋਰਟ ਨੇ ਕੱਲ੍ਹ ਤੈਅਸ਼ੁਦਾ ਫੁੱਟਪਾਥਾਂ 'ਤੇ ਚੱਲਣ ਦੇ ਮੌਲਿਕ ਅਧਿਕਾਰ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨ ਦੇ ਲਈ ਰੈਗੂਲੇਟਰੀ ਬੋਡੀਜ਼ ਬਣਾਉਣ ਦੀ ਵਕਾਲਤ ਕੀਤੀ ਹੈ। ਅਤੇ ਉਹਨਾਂ ਦੇ ਬੈਂਚ ਨੇ ਫੈਸਲਾ ਸੁਣਾਇਆ ਹੈ ਕਿ ਫੁੱਟਪਾਥ 'ਤੇ ਚੱਲਣ ਦਾ ਅਧਿਕਾਰ ਬੁਨਿਆਦੀ ਹੱਕ ਹੈ ਅਤੇ ਇਸ ਤੋਂ ਮੋਟਰ ਵਾਹਨਾਂ ਦੀ ਆਵਾਜਾਈ ਦੇ ਮੁਕਾਬਲੇ ਪਹਿਲ ਦੇਣੀ ਬਣਦੀ ਹੈ। ਬੈਂਚ ਨੇ ਕਿਹਾ ਹੈ ਕਿ ਇਸ ਅਧਿਕਾਰ ਦੀ ਉਲੰਘਣਾ ਹੋਣ ਦੀ ਸੂਰਤ ਦੇ ਵਿੱਚ ਨਾਗਰਿਕ ਸੁਧਾਰਮੁਖੀ ਉਪਾਅ ਲਾਗੂ ਕਰਾਉਣ ਦਾ ਹੱਕਦਾਰ ਹੈ। ਬੈਂਚ ਨੇ ਕਿਹਾ ਹੈ ਕਿ ਨਿਰਧਾਰਿਤ ਫੁੱਟਪਾਥਾਂ 'ਤੇ ਚੱਲਣ ਦੇ ਮੌਲਿਕ ਅਧਿਕਾਰ ਨੂੰ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕੀਤੇ ਜਾਣ ਦੇ ਲਈ ਰੈਗੂਲੇਟਰੀ ਬੋਡੀਜ਼ ਸਥਾਪਿਤ ਕਰਨਾ ਬਹੁਤ ਜ਼ਰੂਰੀ ਹੈ। ਸੋ ਇਸੇ ਕਰਕੇ ਹੁਣ ਜਿਹੜੀ ਫੁੱਟਪਾਥ 'ਤੇ ਤੁਰਨ ਦਾ ਸਾਡਾ ਬੁਨਿਆਦੀ ਹੱਕ ਜਿਹੜਾ ਹੈ ਉਹ ਸਾਨੂੰ ਬਿਲਕੁਲ ਬਖੂਬੀ ਮਿਲੇਗਾ। ਅਤੇ ਹਾਂ, ਮੋਟਰ ਵਾਹਨਾਂ ਨੂੰ ਇਹ ਇਜਾਜ਼ਤ ਨਹੀਂ ਹੈ ਕਿ ਉਹ ਫੁੱਟਪਾਥ 'ਤੇ ਚੜ੍ਹਨ। ਸੋ ਸਰਕਾਰ ਤਾਂ ਆਪਣਾ ਕੰਮ ਕਰ ਰਹੀ ਹੈ, ਬਸ ਲੋੜ ਹੈ ਸਹਿਯੋਗ ਦੀ। ਅਤੇ ਫਿਰ ਤੁਰਦਿਆਂ ਨੂੰ ਫੁੱਟਪਾਥ 'ਤੇ ਕੋਈ ਨਹੀਂ ਰੋਕ ਸਕੇਗਾ।

ਅਤੇ ਬਿਲਕੁਲ ਜੀ, ਕੱਲ੍ਹ ਦਾ ਆਉਣ ਵਾਲਾ ਦਿਨ ਵੀ ਇਹ ਕਹਿ ਰਿਹਾ ਕਿ ਤੁਹਾਨੂੰ ਕੋਈ ਨਹੀਂ ਰੋਕ ਪਾਵੇਗਾ ਆਪਣੇ ਮਨ ਅਤੇ ਆਪਣੇ ਤਨ ਨੂੰ ਇਕਾਗਰਚਿਤ ਕਰਨ ਦੇ ਵਿੱਚ ਜੇਕਰ ਤੁਸੀਂ ਅਪਣਾਉਂਦੇ ਹੋ ਯੋਗ। ਕੱਲ੍ਹ ਯੋਗ ਦਿਵਸ ਮਨਾਇਆ ਜਾਣ ਵਾਲਾ ਹੈ ਅਤੇ ਅੱਜ ਅਤੇ ਕੱਲ੍ਹ ਅਤੇ ਬਹੁਤ ਸਾਰੇ ਪਿਛਲੇ ਦਿਨਾਂ ਤੋਂ ਇਸ ਖਾਸ ਦਿਨ ਦੀ ਤਿਆਰੀ ਹੋ ਰਹੀ ਹੈ। ਇਸ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ 21 ਜੂਨ। ਇਸ ਕਰਕੇ ਇਸ ਦਿਨ ਇਸਨੂੰ ਊਰਜਾ ਅਤੇ ਸੰਤੁਲਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਨੂੰ 2014 ਦੇ ਵਿੱਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਘੋਸ਼ਿਤ ਕੀਤਾ। ਪਹਿਲੀ ਵਾਰ ਇਹ 2015 ਦੇ ਵਿੱਚ ਮਨਾਇਆ ਗਿਆ ਅਤੇ ਹਾਂ, ਇਸਦਾ ਪ੍ਰਸਤਾਵ ਨੂੰ ਰਿਕਾਰਡ ਗਿਣਤੀ ਦੇ ਦੇਸ਼ਾਂ ਦਾ ਸਮਰਥਨ ਵੀ ਮਿਲਿਆ। ਯੋਗ ਬਿਲਕੁਲ ਉਹੀ ਪ੍ਰਕਿਰਿਆ ਜਿਸ ਵਿੱਚ ਮਨ ਇਕਾਗਰਚਿਤ ਹੋ ਜਾਂਦਾ ਹੈ, ਸਰੀਰ ਸਵਸਥ ਹੋ ਜਾਂਦਾ ਅਤੇ ਹਾਂ, ਜ਼ਿੰਦਗੀ ਜਿਹੜੀ ਹੈ ਉਹ ਬੇਹੱਦ ਖੂਬਸੂਰਤ ਹੋ ਜਾਂਦੀ ਹੈ। 21 ਜੂਨ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਯੋਗ ਦਿਵਸ ਇਸ ਸਾਲ 12ਵਾਂ ਸੰਸਕਰਣ ਹੋਏਗਾ। ਇਸ ਵਾਰ ਦਾ ਥੀਮ ਯੋਗਾ ਫੋਰ ਹੈਲਦੀ ਏਜਿੰਗ, ਯਾਨੀ ਕਿ ਸਿਹਤਮੰਦ ਬੁਢਾਪੇ ਦੇ ਲਈ ਯੋਗ। ਇਸ ਵਾਰ ਦੇਸ਼ ਭਰ ਵਿੱਚ ਯੋਗ ਦੇ ਲਈ ਵੱਡੇ ਪੱਧਰ 'ਤੇ ਤਿਆਰੀਆਂ ਹੋ ਰਹੀਆਂ ਨੇ। ਯੋਗਾ ਸੰਗਮ ਪੋਰਟਲ 'ਤੇ 1.7 ਲੱਖ ਤੋਂ ਵੱਧ ਆਯੋਜਕ ਆਪਣੀਆਂ ਯੋਗ ਗਤੀਵਿਧੀਆਂ ਦਰਜ ਕਰਵਾ ਚੁੱਕੇ ਨੇ। ਮੁੱਖ ਰਾਸ਼ਟਰੀ ਸਮਾਗਮ ਇਸ ਵਾਰ ਕੋਲਕਾਤਾ ਵਿੱਚ ਹੋਵੇਗਾ ਅਤੇ ਦੇਸ਼ ਭਰ ਵਿੱਚ ਇਕੱਠੇ ਯੋਗ ਸੈਸ਼ਨ ਕੀਤੇ ਜਾਣਗੇ। ਕਈ ਸ਼ਹਿਰਾਂ ਵਿੱਚ ਪਹਿਲਾਂ ਹੀ ਅਭਿਆਸ ਕੈਂਪ ਸ਼ੁਰੂ ਹੋ ਚੁੱਕੇ ਨੇ ਅਤੇ ਕੁਝ ਥਾਵਾਂ 'ਤੇ ਹਜ਼ਾਰਾਂ ਲੋਕਾਂ ਦੀ ਭਾਗੀਦਾਰੀ ਦਾ ਟੀਚਾ ਰੱਖਿਆ ਗਿਆ ਹੈ। ਯੋਗਾ ਨੂੰ ਸਿਰਫ ਕਸਰਤ ਨਹੀਂ ਸਗੋਂ ਸਰੀਰ, ਮਨ ਅਤੇ ਜੀਵਨ ਸੰਤੁਲਨ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਨਵੇਂ ਅਧਿਐਨ ਯੋਗ ਨੂੰ ਦਿਲ ਦੀ ਸਿਹਤ, ਧਿਆਨ ਅਤੇ ਮਾਨਸਿਕ ਸ਼ਾਂਤੀ ਦੇ ਨਾਲ ਵੀ ਜੋੜਦੇ ਨੇ। ਸਾਹ ਨੂੰ ਲੈ ਮਿਲੇ, ਮਨ ਨੂੰ ਠਹਿਰਾਵ ਮਿਲੇ। ਯੋਗ ਸਿਰਫ ਸਰੀਰ ਨਹੀਂ ਜੀਵਨ ਨੂੰ ਵੀ ਸਵਾਰਦਾ ਹੈ ਅਤੇ ਬਹੁਤ ਸਾਰੀਆਂ ਪੇਸ਼ਕਸ਼ਾਂ ਤੁਹਾਨੂੰ ਆਕਾਸ਼ਵਾਣੀ ਜਲੰਧਰ ਤੋਂ, FM ਰੇਨਬੋ ਤੋਂ ਵੀ ਮਿਲਣਗੀਆਂ, ਜਿਨ੍ਹਾਂ ਦੇ ਵਿੱਚ ਯੋਗ ਦੀ ਮਹੱਤਤਾ 'ਤੇ ਗੱਲਬਾਤ ਹੋਏਗੀ। ਅੱਜ ਦੇ ਸਾਡੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਪਰਿਚੇ ਤਹਿਤ ਦੱਸਿਆ ਕਿ ਬਹੁਤ ਸਾਰੇ ਅਜਿਹੇ ਪ੍ਰੋਗਰਾਮਸ ਨੇ ਜਿਨ੍ਹਾਂ ਦੇ ਵਿੱਚ ਯੋਗ ਦੀ ਗੱਲ ਹੋਏਗੀ। ਅੱਜ ਦਾ ਪ੍ਰੋਗਰਾਮ ਵਸਦੇ ਵਿਹੜੇ, ਆਯੁਰਵੇਦ ਅਤੇ ਯੋਗ ਕਿਵੇਂ ਦੂਜੇ ਇੱਕ ਦੂਜੇ ਨਾਲ ਜੁੜੇ ਹੋਏ ਨੇ, ਇਸ ਬਾਰੇ ਜਾਣਕਾਰੀ ਦੇ ਲਈ ਡਾਕਟਰ ਯੋਗੇਸ਼ ਸਹਿਗਲ ਦੱਸਣਗੇ। ਅਤੇ ਹਾਂ, ਸਾਡਾ ਖਾਸਮ ਖਾਸ ਪ੍ਰੋਗਰਾਮ ਚੰਗੀ ਸਿਹਤ ਦੇ ਲਈ ਯੋਗ, ਇਸ ਦੇ ਬਾਰੇ ਜਾਣਕਾਰੀ ਪੇਸ਼ਕਸ਼ ਬਿਰਿੰਦਰ ਸਿੰਘ ਹੋਣਾ ਦੀ ਹੋਏਗੀ ਠੀਕ ਸਵੇਰੇ

10 ਵਜੇ ਤੇ ਬਿਲਕੁਲ ਬਹੁਤ ਸਾਰੇ ਹੋਰ ਪ੍ਰੋਗਰਾਮਸ ਦੇ ਨਾਲ, ਇੰਟਰਵਿਊਜ਼ ਦੇ ਨਾਲ, ਗੱਲਬਾਤ ਦੇ ਨਾਲ ਯੋਗ ਦੀ ਜਿਹੜੀ ਮਹੱਤਤਾ ਹੈ ਉਸਨੂੰ ਸਮੇਂ ਸਮੇਂ 'ਤੇ ਤੁਹਾਡੇ ਕੋਲ ਪਹੁੰਚਾਇਆ ਜਾਏਗਾ, ਕਿਉਂਕਿ ਯੋਗ ਨੇ ਸਿਰਫ ਮਨ ਹੀ ਨਹੀਂ ਤਨ ਦੇ ਨਾਲ ਨਾਲ ਜ਼ਿੰਦਗੀ 'ਚ ਵੀ ਸੰਤੁਲਨ ਲਿਆਉਂਦਾ ਹੈ। ਅਤੇ ਫਿਰ ਪਹਿਲਾ ਵੀ ਯੋਗ, ਦੂਜਾ ਵੀ ਯੋਗ ਅਤੇ ਤੀਜਾ ਵੀ ਯੋਗ। ਸੋ ਯੋਗ ਦੇ ਨਾਲ ਹੀ ਸਾਰਾ ਕੁਝ ਸਹੀ। ਅਤੇ ਫਿਰ ਸੁਣ ਲਈਏ ਗੀਤ।

ਇਸੀ ਅੱਜ ਦਾ ਪ੍ਰੋਗਰਾਮ ਸੋਹਣੀ ਸਵੇਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8 ਵੱਜ ਰਹੇ ਨੇ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਅਤੇ 8:30 ਵਜੇ ਪੰਜਾਬੀ ਦੇ ਵਿੱਚ ਖ਼ਬਰਾਂ। ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।

0: Government empowered to issue emergency blocking directions under IT Act, writes the Indian Express. In its editorial titled Trump's Versailles and a Chance for Peace, the Tribune writes that there is delicious irony in the fact that President Trump signed the Memorandum of Understanding with Iran at Versailles on June 17. The terms of Trump's surrender at Versailles are a far cry from the conditions that he had unilaterally set for the Iranians. Like the original Treaty of Versailles in June 1919, this one will have a profound psychological impact, not just on the US, but also on Israel, on the Gulf states, and indeed on Iran itself. And finally, an app, Abhigyan, has been launched that will soon enable police and agencies to carry out instant fingerprint-based verification of criminal records using scanners linked to a database of over 1.3 crore suspects and convicts, reports The Hindu. And with that, it's back to you, Naresh.
1: Thank you, Subhadra. But now, before we end the bulletin, the headlines once again. President Draupadi Murmu and Prime Minister Narendra Modi to inaugurate and lay foundation stone of development projects worth over 47,000 crore rupees in Odisha's Mayurbhanj district today. Prime Minister Modi to release 23rd installment of the PM Kisan to over 9 crore farmers from Hooghly in West Bengal. Senior Indian bureaucrat Vivek Agarwal appointed as Vice President of Financial Action Task Force FATF. New Delhi reiterates its commitment to combat terror financing. NTA to conduct nationwide mock drill today ahead of NEET UG re-examination scheduled for tomorrow. SEBI clears channel for easier transfer of shares to legal heirs of deceased investors. And in men's cricket, India to take on Afghanistan in third and final ODI of series in Chennai this afternoon. And with that, we end the morning news. Have a nice day.
2: नमस्कार, ये आकाशवाणी है। खबरां दे बुलेटिन नाल मैं अमनदेव। पहला खास खबरां। राष्ट्रपति द्रौपदी मुर्मू ते प्रधानमंत्री नरेंद्र मोदी ओडिशा दे मयूरभंज विच 47,000 करोड़ रुपए तो वध दे विकास प्रोजेक्टां दा उद्घाटन करनगे ते नींह पत्थर रखणगे। भारत के सीनियर नौकरशाह विवेक अग्रवाल 2026-27 के कार्यकाल लिए अंतरराष्ट्रीय संस्था वित्तीय एक्शन टास्क फोर्स FATF के उप प्रधान होंगे। नैशनल टैसटिंग एजेंसी कल होने वाली नीट UG मुड़ प्रीख्या तो पहले अज देशव्यापी अभ्यास करेगी। सुप्रीम कोर्ट ने बैंकों संपत्ति पुनर्गठन कंपनियां और कर्जा लैन वाले विचकार मिली भुगत से गंभीर चिंता प्रकट की है। तो भारत और अफगानिस्तान दरमियान तीजा तो आखिरी एक दिन क्रिकेट मैच अज चेन्नई में खेडिया जाएगा। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਦੌਰੇ 'ਤੇ ਹੋਣਗੇ। ਓਡੀਸ਼ਾ ਵਿੱਚ ਉਹ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਉਹਨਾਂ ਦੇ 68ਵੇਂ ਜਨਮ ਦਿਨ 'ਤੇ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਿੰਡ ਵਿੱਚ ਮੁਲਾਕਾਤ ਕਰਨਗੇ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਪਹਾੜਪੁਰ ਵਿੱਚ ਪਵਿੱਤਰ ਕੁਦਰਤੀ ਸਥਾਨ ਸੰਥਾਲੀ ਜਹਿਰਾ ਅਤੇ ਹੋ ਜਹਿਰਾ ਵਿਖੇ ਪੂਜਾ ਅਰਚਨਾ ਕਰਨਗੇ। ਉਹ ਹੁਨਰ ਕੇਂਦਰ ਅਤੇ ਪਹਾੜਪੁਰ ਸਕੂਲ ਦਾ ਵੀ ਦੌਰਾ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮਯੂਰਭੰਜ ਜ਼ਿਲ੍ਹੇ ਦੇ ਰਾਏ ਰੰਗਪੁਰ ਵਿੱਚ ਮੋਹਨ ਚਰਨ ਮਾਂਝੀ ਸਰਕਾਰ ਦੇ 2 ਸਾਲ ਪੂਰੇ ਹੋਣ ਸੰਬੰਧੀ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦੌਰਾਨ ਉਹ 47,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਊਰਜਾ, ਉਦਯੋਗਿਕ ਬੁਨਿਆਦੀ ਢਾਂਚੇ, ਸੜਕ ਸੰਪਰਕ, ਪੀਣ ਵਾਲੇ ਪਾਣੀ, ਸਿਹਤ, ਸਿੱਖਿਆ, ਸੈਰ ਸਪਾਟੇ ਅਤੇ ਸਿੰਜਾਈ ਨਾਲ ਸੰਬੰਧਿਤ ਨੇ। ਪੱਛਮੀ ਬੰਗਾਲ ਦੀ ਆਪਣੀ 2 ਦਿਨਾਂ ਫੇਰੀ ਦੌਰਾਨ ਪ੍ਰਧਾਨ ਮੰਤਰੀ ਹੁਗਲੀ ਜ਼ਿਲ੍ਹੇ ਦੇ ਤਰਕੇਸ਼ਵਰ ਵਿੱਚ ਪੱਛਮੀ ਬੰਗਾਲ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਹ ਰਾਜ ਵਿੱਚ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਵੀ ਜਾਰੀ ਕਰਨਗੇ। ਇਸ ਤਹਿਤ ਦੇਸ਼ ਦੇ 9,44,00,000 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18,880 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਪਾਈ ਜਾਏਗੀ। ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ। ਇਹ ਪ੍ਰੋਗਰਾਮ ਕੱਲ੍ਹ ਸਵੇਰੇ 6:30 ਵਜੇ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਸਾਦਗੀ, ਨਿਮਰਤਾ, ਹਿੰਮਤ ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੁਰਮੂ ਨੇ ਪੂਰੇ ਦੇਸ਼ ਲਈ ਮਿਸਾਲੀ ਸੇਵਾ ਕੀਤੀ ਹੈ ਅਤੇ ਸਮਾਜ ਦੇ ਪਛੜੇ ਵਰਗਾਂ ਦੀ ਭਲਾਈ ਲਈ ਵਿਸ਼ੇਸ਼ ਤੌਰ 'ਤੇ ਵਚਨਬੱਧ ਰਹੇ ਨੇ।

ਉਹਨਾਂ ਕਿਹਾ ਕਿ ਦੇਸ਼ ਦੇ ਵਿਕਾਸ ਪ੍ਰਤੀ ਉਹਨਾਂ ਦਾ ਅਟੁੱਟ ਸਮਰਪਣ ਬਹੁਤ ਪ੍ਰੇਰਣਾਦਾਇਕ ਹੈ। ਸ੍ਰੀ ਮੋਦੀ ਨੇ ਰਾਸ਼ਟਰਪਤੀ ਮੁਰਮੂ ਦੇ ਲੰਮੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ ਨੂੰ 2026-27 ਦੇ ਕਾਰਜਕਾਲ ਲਈ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਵਜੋਂ ਚੁਣਿਆ ਗਿਆ। ਉਹ ਬਰਤਾਨੀਆ ਦੇ ਗਾਇਲਸ ਥੋਮਸਨ ਦੀ ਥਾਂ ਲੈਣਗੇ। ਸ੍ਰੀ ਅਗਰਵਾਲ ਇਸ ਸਮੇਂ ਸੱਭਿਆਚਾਰ ਮੰਤਰਾਲੇ ਵਿੱਚ ਸਕੱਤਰ ਨੇ। ਉਹ FATF ਵਿੱਚ ਭਾਰਤੀ ਵਫਦ ਦੀ ਅਗਵਾਈ ਕਰ ਚੁੱਕੇ ਨੇ ਅਤੇ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਲਈ ਧਨ ਮੁਹੱਈਆ ਕਰਾਉਣ ਨਾਲ ਨਿਪਟਣ ਵਾਲੀ ਆਲਮੀ ਸੰਸਥਾ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਨੇ। ਉਹਨਾਂ ਦੀ ਨਿਯੁਕਤੀ ਸੰਬੰਧੀ ਫੈਸਲਾ 17-19 ਜੂਨ ਤੱਕ ਹੋਈ ਟਾਸਕ ਫੋਰਸ ਦੀ ਪੂਰੀ ਮੀਟਿੰਗ ਵਿੱਚ ਲਿਆ ਗਿਆ। ਵਿਦੇਸ਼ ਮੰਤਰਾਲੇ ਨੇ ਸ੍ਰੀ ਅਗਰਵਾਲ ਦੀ ਚੋਣ ਨੂੰ ਭਾਰਤ ਲਈ ਇੱਕ ਵੱਡੀ ਜਿੱਤ ਦੱਸਿਆ ਹੈ। ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਨਿਯੁਕਤੀ ਦਹਿਸ਼ਤਗਰਦੀ ਲਈ ਰਕਮਾਂ ਮੁਹੱਈਆ ਕਰਾਉਣ ਅਤੇ ਗੈਰ ਕਾਨੂੰਨੀ ਵਿੱਤੀ ਨੈਟਵਰਕਾਂ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਮੰਤਰਾਲੇ ਨੇ ਅੱਗੇ ਕਿਹਾ ਹੈ ਕਿ ਟਾਸਕ ਫੋਰਸ ਵਿੱਚ ਭਾਰਤੀ ਵਫਦ ਦੇ ਸਾਬਕਾ ਮੁਖੀ ਵਜੋਂ ਉਹਨਾਂ ਦਾ ਤਜਰਬਾ ਸੰਗਠਨ ਦੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ NEET UG ਪੁਨਰ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਇਹ ਅਭਿਆਸ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਦੇ ਮਿਆਰ ਦਾ ਮੁਲਾਂਕਣ ਕਰਨ ਲਈ ਕੀਤਾ ਜਾ ਰਿਹਾ ਹੈ। ਪ੍ਰੀਖਿਆ ਏਜੰਸੀ ਨੇ ਕਿਹਾ ਕਿ ਕੱਲ੍ਹ ਦੀ ਪੁਨਰ ਪ੍ਰੀਖਿਆ ਲਈ ਸਭ ਤਿਆਰੀਆਂ ਮੁਕੰਮਲ ਨੇ। ਇੱਕ ਬਿਆਨ ਵਿੱਚ NTA ਨੇ ਕਿਹਾ ਕਿ ਪੁਨਰ ਪ੍ਰੀਖਿਆ ਦੇਸ਼ ਭਰ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿੱਚ ਕਰਵਾਈ ਜਾਏਗੀ। ਇਸ ਵਿੱਚ 22,79,000 ਤੋਂ ਵੱਧ ਵਿਦਿਆਰਥੀ ਹਿੱਸਾ ਲੈਣਗੇ। ਪ੍ਰੀਖਿਆ ਏਜੰਸੀ ਨੇ ਕਿਹਾ ਹੈ ਕਿ ਸੁਤੰਤਰ ਅਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਬਹੁ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸੁਪਰਵਾਈਜ਼ਰ, ਕੋਆਰਡੀਨੇਟਰ, ਪੁਲਿਸ ਅਤੇ ਪ੍ਰਸ਼ਾਸਕਾਂ ਸਮੇਤ 2,00,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਡੁੱਬੇ ਕਰਜ਼ਿਆਂ ਦੇ ਹੱਲ ਦੀ ਪ੍ਰਕਿਰਿਆ 'ਤੇ ਵੀ ਸਵਾਲ ਉਠਾਏ ਨੇ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ V. Mohan ਦੀ ਬੈਂਚ ਨੇ ਕਿਹਾ ਕਿ ਬੈਂਕ ਟੈਕਸਦਾਤਾਵਾਂ ਦੇ ਪੈਸੇ ਉਧਾਰ ਦੇ ਰਹੇ ਨੇ ਪਰ ਪ੍ਰਭਾਵਸ਼ਾਲੀ ਵਸੂਲੀ ਉਪਾਅ ਲਾਗੂ ਨਹੀਂ ਕਰ ਰਹੇ। ਸਰਕਾਰੀ ਰਕਮਾਂ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਅਦਾਲਤ ਨੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਜਨਤਕ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਸੰਬੰਧਿਤ ਧਿਰਾਂ ਨੂੰ ਇੱਕ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਜਿਸ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਸਰਕਾਰੀ ਖੇਤਰ ਦੇ ਬੈਂਕਾਂ ਤੋਂ 1,537 ਕਰੋੜ ਰੁਪਏ ਦੇ ਕਰਜ਼ਿਆਂ ਦਾ ਸੰਪਤੀ ਮੁੜ ਨਿਰਮਾਣ ਕੰਪਨੀਆਂ ਰਾਹੀਂ ਸਿਰਫ 73.5 ਕਰੋੜ ਰੁਪਏ 'ਚ ਨਿਪਟਾਰਾ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥਾਂ 'ਤੇ ਤੁਰਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਇਸ ਨੇ ਕਿਹਾ ਕਿ ਨਿਰਧਾਰਿਤ ਫੁੱਟਪਾਥਾਂ 'ਤੇ ਚੱਲਣ ਦਾ ਨਾਗਰਿਕ ਦਾ ਮੌਲਿਕ ਅਧਿਕਾਰ ਮੁੜ ਲੈ ਅਤੇ ਮੋਟਰ ਵਾਹਨ ਦੀ ਆਵਾਜਾਈ ਦੇ ਮੁਕਾਬਲੇ ਇਸ ਨੂੰ ਪਹਿਲ ਦਿੱਤੀ ਜਾਏਗੀ। ਇੱਕ ਮਹੱਤਵਪੂਰਨ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਇਹ ਅਧਿਕਾਰ ਧਾਰਾ 19 ਤਹਿਤ ਗਰੰਟੀਸ਼ੁਦ ਆਵਾਜਾਈ ਅਤੇ ਅਧਿਕਾਰ ਅਤੇ ਧਾਰਾ 21 ਜੀਵਨ ਅਤੇ ਆਜ਼ਾਦੀ ਦੇ ਅਧਿਕਾਰ ਸਮੇਤ ਹੋਰ ਮੌਲਿਕ ਅਧਿਕਾਰਾਂ ਦਾ ਹਿੱਸਾ ਹੈ। ਸੁਪਰੀਮ ਕੋਰਟ ਨੇ ਫੈਸਲਾ ਇੱਕ ਦੁਖਦਾਈ ਮੋਟਰ ਦੁਰਘਟਨਾ ਮੁਆਵਜ਼ੇ ਸੰਬੰਧੀ ਮਾਮਲੇ ਵਿੱਚ ਸੁਣਾਇਆ ਹੈ। ਇਸ ਮਾਮਲੇ 'ਚ ਇੱਕ ਪਿਤਾ ਆਪਣੇ 5 ਸਾਲਾ ਬੇਟੇ ਨੂੰ ਸਕੂਲ ਜਾ ਰਿਹਾ ਸੀ ਕਿ ਹਾਦਸੇ 'ਚ ਬੱਚੇ ਦੀ ਮੌਤ ਹੋ ਗਈ। ਸਰਵੋੱਚ ਅਦਾਲਤ ਨੇ ਨਿਰਧਾਰਿਤ ਫੁੱਟਪਾਥਾਂ 'ਤੇ ਤੁਰਨ ਦੇ ਮੌਲਿਕ ਅਧਿਕਾਰ ਨੂੰ ਲਾਗੂ ਕਰਨ ਲਈ ਇੱਕ ਨੇਮਬੱਧ ਸੰਸਥਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਜ਼ਰਾਈਲ ਅਤੇ ਹਿਜ਼ਬੁੱਲਾ ਜੰਗਬੰਦੀ ਲਈ ਸਹਿਮਤ ਹੋ ਗਏ ਨੇ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਦੱਸਿਆ ਹੈ ਕਿ ਅਮਰੀਕਾ ਅਤੇ ਕਤਰ ਦੇ ਵਾਰਤਾਕਾਰਾਂ ਨੇ ਈਰਾਨ ਦੀ ਸਹਾਇਤਾ ਨਾਲ ਸਮਝੌਤੇ ਨੂੰ ਅੰਤਮ ਰੂਪ ਦੇ ਲਿਆ ਹੈ। ਹਾਲਾਂਕਿ ਇਜ਼ਰਾਈਲ ਅਤੇ ਹਿਜ਼ਬੁੱਲਾ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਦੌਰਾਨ ਸਵਿਟਜ਼ਰਲੈਂਡ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਤਜਵੀਜ਼ਸ਼ੁਦਾ ਅਮਨ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਈਰਾਨੀ ਵਫਦ ਨੇ ਦੱਖਣੀ ਲੈਬਨਾਨ ਵਿੱਚ ਚੱਲ ਰਹੇ ਟਕਰਾਅ ਕਾਰਨ ਯਾਤਰਾ ਰੱਦ ਕਰ ਦਿੱਤੀ ਹੈ। ਈਰਾਨ ਨੇ ਕਿਹਾ ਕਿ ਲੈਬਨਾਨ ਵਿੱਚ ਲੜਾਈ ਬੰਦ ਹੋਣ ਤੋਂ ਬਾਅਦ ਹੀ ਗੱਲਬਾਤ ਅੱਗੇ ਵੱਧ ਸਕਦੀ ਹੈ। ਅਮਰੀਕੀ ਉਪ ਰਾਸ਼ਟਰਪਤੀ JD Vance ਨੇ ਵੀ ਸਵਿਟਜ਼ਰਲੈਂਡ ਦਾ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਦੁਪਹਿਰ ਬਾਅਦ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਗੋਡੇ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਆਖਰੀ ਮੈਚ ਲਈ ਟੀਮ ਵਿੱਚ ਵਾਪਸ ਆ ਗਏ ਨੇ। ਅਮਰੀਕਾ ਗਰੁੱਪ D ਦੇ ਇੱਕ ਮੈਚ ਵਿੱਚ ਆਸਟ੍ਰੇਲੀਆ ਨੂੰ 2-0 ਨਾਲ ਹਰਾ ਕੇ

0: ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚ ਗਿਆ ਹੈ। ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਅਮਰੀਕਾ ਮੈਕਸੀਕੋ ਤੋਂ ਬਾਅਦ ਨਾਕਆਊਟ ਗੇੜ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਗਰੁੱਪ ਸੀ ਦੇ ਇੱਕ ਮੈਚ ਵਿੱਚ ਮੋਰੋਕੋ ਨੇ ਸਕੋਟਲੈਂਡ ਨੂੰ 1-0 ਨਾਲ ਹਰਾ ਦਿੱਤਾ ਹੈ। ਅੱਜ ਦੇ ਹੋਰ ਮੈਚਾਂ ਵਿੱਚ ਹੈਤੀ ਦਾ ਬ੍ਰਾਜ਼ੀਲ ਨਾਲ, ਤੁਰਕੀ ਦਾ ਪੈਰਾਗੁਏ ਨਾਲ ਅਤੇ ਨੀਦਰਲੈਂਡਸ ਦਾ ਸਵੀਡਨ ਨਾਲ ਮੁਕਾਬਲਾ ਹੋਏਗਾ। ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਬੀਤੀ ਰਾਤ ਦੋਹਾ ਡਾਇਮੰਡ ਲੀਗ ਫਾਈਨਲ ਵਿੱਚ ਚੌਥੇ ਸਥਾਨ 'ਤੇ ਰਹੇ ਨੇ। ਨੀਰਜ ਚੋਪੜਾ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 85.69 ਮੀਟਰ ਦਾ ਸਰਬੋਤਮ ਥਰੋਅ ਸੁੱਟਿਆ। ਸ੍ਰੀਲੰਕਾ ਦੇ ਰੁਮੇਸ਼ ਥੜੰਗਾ ਪਥੀਰਾਜਾ ਨੇ 88.68 ਮੀਟਰ ਦੇ ਥਰੋਅ ਨਾਲ ਖਿਤਾਬ ਹਾਸਲ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਮੱਧ ਮਹਾਰਾਸ਼ਟਰ, ਕੋਂਕਣ ਅਤੇ ਗੋਆ ਵਿੱਚ ਅੱਜ ਲੂ ਚੱਲਣ ਦੀ ਸੰਭਾਵਨਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਮਯੂਰਭੰਜ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ 2026-27 ਦੇ ਕਾਰਜਕਾਲ ਦੀ ਅੰਤਰਰਾਸ਼ਟਰੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
4: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
5: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
4: ਉਹ ਕਿਹੜੀ ਤਬਦੀਲੀ ਹੈ ਬਈ?
5: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
4: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
5: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ, ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
4: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
5: ਜੀ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਦੇ ਵਿੱਚ ਆਓ ਸੁਣਦੇ ਹਾਂ ਪਹਿਲਾ ਗੀਤ ਜੋਤਿਕਾ ਹੁਨਾ ਦੀ ਆਵਾਜ਼ ਦੇ ਵਿੱਚ।
6: ਕੁੜੇ, ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।
1: ਇਹਨਾਂ ਦਾ ਸਾਥ ਦਿੱਤਾ ਹੈ ਨੂਰ ਚਾਹਲ ਹੋਣਾ ਨੇ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬ ਦੀ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ ਹਰਭਜਨ ਮਾਨ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ।
1: ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ

ਹੁਣੇ ਤੁਸੀਂ ਸੁਣਿਆ ਹਰਭਜਨ ਮਾਨ ਹੋਣਾ ਦੀ ਆਵਾਜ਼ ਦੇ ਵਿੱਚ ਇਹ ਗੀਤ। ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਸੀਂ ਤੁਹਾਡੇ ਲਈ ਚੁਣ ਲਿਆ ਸੁਨਿਧੀ ਚੌਹਾਨ ਅਤੇ ਹਰਸ਼ਦੀਪ ਕੌਰ ਹੋਣਾ ਦੀਆਂ ਆਵਾਜ਼ਾਂ ਦੇ ਵਿੱਚ।

ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਹੀ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਜੀ ਮੁੱਖ ਸਮਾਚਾਰ।

0: ਜੈ ਹਿੰਦ ਦੋਸਤੋ, ਅਸੀਂ ਕੁਝ ਦਿਨਾਂ ਤੋਂ ਤੁਹਾਡੇ ਨਾਲ ਬੀਤੇ 12 ਸਾਲਾਂ ਵਿੱਚ ਭਾਰਤ ਸਰਕਾਰ ਵੱਲੋਂ ਦੇਸ਼ ਅਤੇ ਦੇਸ਼ ਵਾਸੀਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਬਹੁਤ ਸਾਰੀਆਂ ਯੋਜਨਾਵਾਂ ਅਤੇ ਲਏ ਗਏ ਨਿਰਣਾਇਕ ਫੈਸਲਿਆਂ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ। ਅੱਜ ਵੀ ਅਸੀਂ ਇੱਕ ਅਜਿਹੇ ਵਿਸ਼ੇਸ਼ ਵਿਸ਼ੇ ਤੇ ਗੱਲ ਕਰਾਂਗੇ ਜਿਸ ਨੇ ਸਾਡੇ ਦੇਸ਼ ਸਮੇਤ ਵਿਸ਼ਵ ਭਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਹ ਸੀ ਪਾਕਿਸਤਾਨ ਵੱਲੋਂ ਕਸ਼ਮੀਰ ਦੇ ਪਹਿਲਗਾਮ ਵਿੱਚ 22 April 2025 ਨੂੰ ਇੱਕ ਕਾਇਰਾਨਾ ਦਹਿਸ਼ਤਗਰਦੀ ਹਮਲੇ ਵਿੱਚ 26 ਸੈਲਾਨੀਆਂ ਨੂੰ ਮਾਰ ਦੇਣਾ। ਇਸ ਦੇ ਜਵਾਬ ਵਿੱਚ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕਰਕੇ ਨਾ ਸਿਰਫ ਪਾਕਿਸਤਾਨ ਵਿੱਚ ਰਹਿ ਰਹੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸਤ ਨਾਬੂਦ ਕੀਤਾ ਸੀ, ਬਲਕਿ ਪਾਕਿਸਤਾਨ ਵੱਲੋਂ ਉਕਸਾਏ ਜਾਣ ਤੇ ਉਸ ਦੀ ਫੌਜੀ ਸਮਰੱਥਾ ਅਤੇ ਦੇਸ਼ ਦੇ ਹੁਕਮਰਾਨਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਸੀ। ਆਪਰੇਸ਼ਨ ਸਿੰਦੂਰ, ਇਸ ਦਾ ਮਕਸਦ, ਇਸ ਦੇ ਪਰਿਣਾਮ ਅਤੇ ਇਸ ਹਮਲੇ ਨਾਲ ਪਾਕਿਸਤਾਨ ਤੇ ਹੋਏ ਮਨੋਵਿਗਿਆਨਿਕ ਅਸਰ ਬਾਰੇ ਅੱਜ ਅਸੀਂ ਚਰਚਾ ਕਰਾਂਗੇ। ਮੈਂ ਹਾਂ ਰਾਜੇਸ਼ ਬਾਲੀ, ਆਕਾਸ਼ਵਾਣੀ ਖੇਤਰੀ ਸਮਾਚਾਰ ਵਿਭਾਗ ਪੰਜਾਬ ਦਾ ਮੁਖੀ, ਅਤੇ ਇਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਇੱਕ ਫੌਜੀ ਮਾਹਿਰ, ਇੱਕ ਅਜਿਹੇ ਡੈਕੋਰੇਟਿਡ ਫੌਜੀ ਅਧਿਕਾਰੀ ਜੋ ਜੰਮੂ ਕਸ਼ਮੀਰ ਨਾਲ ਲੱਗਦੀ ਪਾਕਿਸਤਾਨ ਅਤੇ ਚੀਨ ਦੀ ਸਰਹੱਦ ਦੀ ਰਖਵਾਲੀ ਕਰਨ ਵਾਲੀ ਭਾਰਤੀ ਫੌਜ ਦੀ 15ਵੀਂ ਕੋਰ, ਜਿਸ ਨੂੰ ਚਿਨਾਰ ਕੋਰ ਵੀ ਕਿਹਾ ਜਾਂਦਾ ਹੈ, ਉਸ ਦੇ ਸਾਬਕਾ ਕਮਾਂਡਰ ਰਹੇ ਨੇ ਸੇਵਾ ਮੁਕਤ ਲੈਫਟੀਨੈਂਟ ਜਨਰਲ KGS ਢਿੱਲੋਂ। ਸਰ, ਜੈ ਹਿੰਦ ਔਰ ਤੁਹਾਡਾ ਸਵਾਗਤ ਹੈ।
1: ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਹਿੰਦ।
0: ਸਰ, ਆਪਰੇਸ਼ਨ ਸਿੰਦੂਰ ਨੂੰ ਇੱਕ ਸਾਲ ਇਸ ਮਈ ਵਿੱਚ ਬੀਤ ਗਿਆ ਹੈ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਚਲਾਏ ਗਏ ਇਸ ਰਣਨੀਤਿਕ ਫੌਜੀ ਆਪਰੇਸ਼ਨ ਨੇ ਪਾਕਿਸਤਾਨ ਨੂੰ ਉਸ ਵੱਲੋਂ ਪਹਿਲਗਾਮ ਵਿੱਚ ਕੀਤੇ ਗਏ ਦਹਿਸ਼ਤਗਰਦ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਸੀ। ਕੀ ਕਹੋਗੇ ਇਸ ਆਪਰੇਸ਼ਨ ਬਾਰੇ?
1: ਬਾਲੀ ਜੀ, ਇਹ ਜਿਹੜਾ ਆਪਰੇਸ਼ਨ ਸਿੰਦੂਰ ਸੀ, ਜਿਵੇਂ ਤੁਸੀਂ ਇੰਟਰੋਡਕਸ਼ਨ ਵਿੱਚ ਦੱਸਿਆ ਕਿ 22 April ਨੂੰ ਜਦੋਂ ਪਾਕਿਸਤਾਨ ਦੁਆਰਾ ਆਤੰਕਵਾਦੀਆਂ ਨੇ ਪਹਿਲਗਾਮ ਵਿੱਚ ਹਮਲਾ ਕਰਕੇ ਔਰ 26 ਸੈਲਾਨੀਆਂ ਨੂੰ ਜਦੋਂ ਧਰਮ ਦੇ ਨਾਮ ਦੇ ਉੱਪਰ ਕਤਲ ਕੀਤਾ, ਉਹ ਇੱਕ ਬਹੁਤ ਹੀ ਕਾਨੂੰਨੀ ਹਰਕਤ ਸੀ ਔਰ ਦਹਿਸ਼ਤਗਰਦੀ ਦੇ ਇਤਿਹਾਸ ਦੇ ਵਿੱਚ ਵੀ ਸਭ ਤੋਂ ਨੀਵੇਂ ਮਜ਼ਾਰ ਦੀ ਹਰਕਤ ਸੀ। ਅਤੇ ਇਸ ਕਰਕੇ ਉਸ ਦਾ ਜਵਾਬ ਦੇਣਾ ਜ਼ਰੂਰੀ ਸੀ, ਕਿਉਂਕਿ ਇਸ ਤੋਂ ਪਹਿਲੇ ਵੀ ਜਦੋਂ ਪਾਕਿਸਤਾਨ ਨੇ ਹਮਲੇ ਕੀਤੇ ਸੀ, ਉੜੀ ਦੇ ਹਮਲੇ

0: ਬਾਅਦ ਸਿਰਫ ਹਿੰਦ ਦੀ ਫੌਜ ਨੇ ਜਵਾਬ ਦਿੱਤਾ ਸੀ
1: ਜੀ,
0: ਜਿਹਨੂੰ ਆਪਾਂ ਸਰਜੀਕਲ ਸਟ੍ਰਾਈਕਸ ਕਹਿੰਦੇ ਹਾਂ। ਪੁਲਵਾਮਾ ਹਮਲੇ ਦੇ ਵਿੱਚ ਜਦੋਂ ਮੈਂ ਕੋਰ ਕਮਾਂਡਰ ਸੀ ਤਾਂ ਉਸ ਦੇ ਬਾਅਦ ਸਿਰਫ ਏਅਰਫੋਰਸ ਨੇ, ਜੋ ਅਸੀਂ ਬਾਲਾਕੋਟ ਸਟ੍ਰਾਈਕਸ ਦੇ ਨਾਮ ਨਾਲ ਜਾਣਦੇ ਹਾਂ, ਸਿਰਫ ਏਅਰਫੋਰਸ ਨੇ ਆਪਣਾ ਜਵਾਬ ਦਿੱਤਾ ਸੀ। ਪਰ ਹੁਣ ਇਸ ਹਮਲੇ ਦਾ ਜਵਾਬ ਸਿਰਫ ਇੱਕ ਸੈਨਾ ਦੇ ਅੰਗ ਦਾ ਕਾਰਨ ਨਹੀਂ ਸੀ, ਇਸ ਦੇ ਲਈ ਪੂਰੇ ਦੇਸ਼ ਨੇ ਇਸ ਦਾ ਜਵਾਬ ਦੇਣਾ ਸੀ। ਅਤੇ ਇਸ ਦੇ ਲਈ ਆਰਮੀ, ਨੇਵੀ, ਏਅਰਫੋਰਸ ਨੇ ਤਾਂ ਜੋ ਟੈਰਰ ਕੈਂਪਸ ਦੇ ਉੱਪਰ, ਨੋ ਟੈਰਰ ਟਾਰਗੇਟਸ ਦੇ ਉੱਪਰ ਹਮਲਾ ਕੀਤਾ, ਉਸ ਤੋਂ ਇਲਾਵਾ ਡਿਪਲੋਮੈਟਿਕ ਲੈਵਲ ਦੇ ਉੱਪਰ, ਇਕਨੋਮਿਕ ਲੈਵਲ ਦੇ ਉੱਪਰ, ਪੋਲੀਟੀਕਲ ਲੈਵਲ ਦੇ ਉੱਪਰ, ਸਟ੍ਰੈਟਜਿਕ ਲੈਵਲ ਦੇ ਉੱਪਰ ਬਹੁਤ ਸਾਰੇ ਕਦਮ ਚੁੱਕੇ ਗਏ, ਜਿਵੇਂ ਕਿ ਐਂਬੈਸੀ ਦੇ ਸਟਾਫ ਨੂੰ ਘੱਟ ਕੀਤਾ ਗਿਆ, ਜਿਵੇਂ ਡਿਪਲੋਮੈਟਿਕ ਐਸਰ, ਔਰ ਬਾਕੀ ਇਕਨੋਮਿਕ ਦੇ ਵਿੱਚ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਕੀਤਾ ਗਿਆ ਜਾਂ ਹੈਲਡ ਇਨ ਅਬੈਂਸ ਕੀਤਾ ਗਿਆ। ਉਹ ਜਿਹੜੀਆਂ ਵੀ ਸੈਰੀਮੋਨੀਅਲ ਡਰਿਲਸ ਸੀਗੀਆਂ ਬਾਰਡਰਸ ਦੇ ਉੱਪਰ, ਜਿਵੇਂ ਅਟਾਰੀ ਵਾਹਗਾ ਬਾਰਡਰ ਸੀ, ਉਸ ਨੂੰ ਵੀ ਘਟਾਇਆ ਗਿਆ। ਪਰ ਗੱਲ ਕਰਦੇ ਹੋਏ ਸਿਰਫ ਓਪਰੇਸ਼ਨ ਸੰਦੂਰ ਦਾ, ਜੋ ਟੈਰਰ ਟਾਰਗੇਟਸ ਨੂੰ ਹਿੱਟ ਕੀਤਾ, ਉਹ ਇੱਕ ਪਾਕਿਸਤਾਨ ਦੇ ਲਈ ਇੰਨਾ ਕਰਾਰਾ ਜਵਾਬ ਸੀ ਕਿ ਪਾਕਿਸਤਾਨ ਨੂੰ ਇਹ ਸਮਝ ਆ ਜਾਵੇ ਕਿ ਅਗਰ ਇਸ ਦੇ ਬਾਅਦ 'ਚ ਕਦੀ ਵੀ ਕੋਈ ਵੀ ਆਤੰਕੀ ਹਮਲਾ ਕਰੇਗਾ ਤਾਂ ਉਸ ਦਾ ਜਵਾਬ ਬਹੁਤ ਜ਼ਿਆਦਾ ਸਖਤ ਦਿੱਤਾ ਜਾਏਗਾ। ਔਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਵੀ ਬੜਾ ਕਲੀਅਰ ਕਰ ਦਿੱਤਾ ਸੀ ਕਿ ਆਤੰਕਵਾਦੀ, ਆਤੰਕਵਾਦੀ ਨੂੰ ਸਪੋਰਟ ਕਰਨ ਵਾਲੀ ਔਰਗਨਾਈਜੇਸ਼ਨ ਔਰ ਆਤੰਕਵਾਦੀ ਨੂੰ ਸਪੋਰਟ ਕਰਨ ਵਾਲਾ ਦੇਸ਼, ਸਾਡੇ ਲਈ ਉਹ ਤਿੰਨੋਂ ਆਤੰਕਵਾਦੀ ਨੇ, ਅਸੀਂ ਉਹਨਾਂ ਨੂੰ ਤਿੰਨਾਂ ਦੇ ਖਿਲਾਫ਼ ਜ਼ਬਰਦਸਤ ਕਾਰਵਾਈ ਕਰਾਂਗੇ।
1: ਬਿਲਕੁਲ ਜਨਰਲ ਟਿਲੋਨ, ਭਾਰਤ ਨੇ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜਿਹੜੇ ਸਿਰਫ ਦਹਿਸ਼ਤਗਰਦਾਂ ਦੇ ਠਿਕਾਣਿਆਂ 'ਤੇ ਹੀ ਹਮਲੇ ਕੀਤੇ ਸੀ, ਪਰ ਪਾਕਿਸਤਾਨ ਨੇ ਸਾਡੇ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਕੁਛ ਸ਼ਹਿਰਾਂ 'ਤੇ ਨਾਗਰਿਕਾਂ 'ਤੇ ਵੀ ਗੋਲੀਬਾਰੀ ਕੀਤੀ ਸੀ, ਉਸ ਦਾ ਖਮਿਆਜ਼ਾ ਵੀ ਉਸਨੂੰ ਭੁਗਤਣਾ ਪਿਆ।
0: ਬਿਲਕੁਲ, 6-7 ਮਈ ਦੀ ਰਾਤ ਨੂੰ, 6-7 ਮਈ 2025 ਦੀ ਰਾਤ ਨੂੰ ਜਦੋਂ ਇੰਡੀਅਨ ਡਿਫੈਂਸ ਫੋਰਸਿਸ ਨੇ 9 ਟੈਰਰ ਟਾਰਗੇਟਸ ਦੇ ਉੱਪਰ ਹਮਲੇ ਕੀਤੇ, ਉਹ 1971 ਦੀ ਲੜਾਈ ਦੇ ਬਾਅਦ 'ਚ ਪਹਿਲੀ ਵਾਰੀ ਸੀ ਕਿ ਪਾਕਿਸਤਾਨੀ ਪੰਜਾਬ ਦੇ ਉੱਪਰ ਹਮਲਾ ਹੋਇਆ
1: ਜੀ।
0: ਇਸ ਤੋਂ ਪਹਿਲੇ ਪਾਕਿਸਤਾਨ ਓਕੂਪਾਈਡ ਜੰਮੂ ਐਂਡ ਕਸ਼ਮੀਰ ਦੇ ਵਿੱਚ ਬਹੁਤ ਵਾਰੀ ਫੌਜ ਨੇ ਕਾਰਵਾਈ ਕੀਤੀ ਹੈ। ਬਾਲਾਕੋਟ ਜਿਹੜੇ ਖੈਬਰ ਪਖਤੂਨਖਵਾ ਸੀ ਉਸ ਦੇ ਉੱਪਰ ਕਾਰਵਾਈ ਹੋਈ ਸੀ, ਲੇਕਿਨ ਪਾਕਿਸਤਾਨੀ ਪੰਜਾਬ ਦੇ ਵਿੱਚ 1971 ਦੇ ਬਾਅਦ 'ਚ ਪਹਿਲੀ ਵਾਰੀ ਗੋਲਾਬਾਰੀ ਹੋਈ
1: ਜੀ।
0: ਇਸ ਦੇ ਬਾਵਜੂਦ ਜਦੋਂ 6-7 ਮਈ ਦੀ ਰਾਤ ਨੂੰ ਇੰਡੀਆ ਨੇ ਪਾਕਿਸਤਾਨ ਦੇ 9 ਟੈਰਰ ਟਾਰਗੇਟਸ ਨੂੰ ਬਰਬਾਦ ਕੀਤਾ, ਉਸ ਟਾਈਮ ਦੇ ਉੱਪਰ ਬੜਾ ਕਲੀਅਰਲੀ ਸਾਡਾ ਜਿਹੜਾ ਏਮ ਸੀਗਾ ਉਹ ਬੜਾ ਕਲੀਅਰਲੀ ਡਿਫਾਈਨ ਕੀਤਾ ਗਿਆ, ਉਹ ਸੀ ਕਿ ਅਸੀਂ ਸਿਰਫ 9 ਟੈਰਰ ਟਾਰਗੇਟ ਨੂੰ ਹਿੱਟ ਕੀਤਾ, ਅਸੀਂ ਕਿਸੇ ਵੀ ਸਿਵਲੀਅਨ ਆਬਾਦੀ ਨੂੰ ਜਾਂ ਪਾਪੂਲੇਸ਼ਨ ਨੂੰ ਹਿੱਟ ਨਹੀਂ ਕੀਤਾ, ਅਸੀਂ ਕਿਸੇ ਵੀ ਮਿਲਟਰੀ ਗੈਰੀਜ਼ਨ ਜਾਂ ਇੰਸਟਾਲੇਸ਼ਨ ਨੂੰ ਹਿੱਟ ਨਹੀਂ ਕੀਤਾ, ਐਂਡ ਚੌਥਾ ਪੁਆਇੰਟ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਲੜਾਈ ਇਸ ਤੋਂ ਅੱਗੇ ਵਧੇ। ਲੇਕਿਨ ਇਸ ਦੇ ਜਵਾਬ ਦੇ ਵਿੱਚ ਅਸੀਂ ਸਿਰਫ ਪਿਓਰਲੀ ਟੈਰਰ ਟਾਰਗੇਟਸ ਨੂੰ ਹਿੱਟ ਕੀਤਾ ਸੀ, ਇਸ ਦੇ ਜਵਾਬ ਦੇ ਵਿੱਚ ਪਾਕਿਸਤਾਨ ਨੇ ਸਾਡੇ ਜੰਮੂ, ਪੁੰਛ, ਰਜੌਰੀ, ਤੰਗਧਾਰ ਦੇ ਵਿੱਚ ਇਨੋਸੈਂਟ ਸਿਵਲੀਅਨਸ ਦੇ ਉੱਪਰ ਫਾਇਰਿੰਗ ਕਰਕੇ ਸਿਵਲੀਅਨਸ ਦੀ ਜਿਹਨੂੰ ਕਹਿੰਦੇ ਹੱਤਿਆ ਕੀਤੀ, ਮਰਡਰ ਕੀਤਾ, ਉਸ ਦੇ ਜਵਾਬ ਦੇ ਵਿੱਚ ਪਾਕਿਸਤਾਨ ਨੂੰ ਜੋ ਖਮਿਆਜ਼ਾ ਭੁਗਤਣਾ ਪਿਆ, 9-10 ਮਈ ਦੀ ਰਾਤ ਨੂੰ ਅਸੀਂ ਉਹਨਾਂ ਦੇ 11 ਏਅਰ ਬੇਸਿਸ ਨੂੰ ਹਿੱਟ ਕੀਤਾ
1: ਜੀ।
0: ਔਰ ਜਦੋਂ ਅਸੀਂ 6-7 ਮਈ ਦੀ ਰਾਤ ਨੂੰ 9 ਟੈਰਰ ਟਾਰਗੇਟਸ ਨੂੰ ਹਿੱਟ ਕੀਤਾ ਸੀ, ਪਾਕਿਸਤਾਨ ਸਾਡੀ ਇੱਕ ਵੀ ਮਿਜ਼ਾਈਲ ਨੂੰ ਇੰਟਰਸੈਪਟ ਨਹੀਂ ਸੀ ਕਰ ਪਾਇਆ, ਔਰ 10-11 ਮਈ ਦੀ ਰਾਤ ਨੂੰ ਜਦੋਂ ਏਅਰ ਬੇਸਿਸ ਨੂੰ ਹਿੱਟ ਕੀਤਾ ਉਦੋਂ ਵੀ ਪਾਕਿਸਤਾਨ ਇੱਕ ਵੀ ਸਾਡੀ ਮਿਜ਼ਾਈਲ ਨੂੰ ਹਿੱਟ ਨਹੀਂ ਕਰ ਪਾਇਆ। ਔਰ ਉਹ ਜੋ ਪਾਕਿਸਤਾਨ ਦੇ ਏਅਰ ਬੇਸਿਸ ਤੋਂ ਜੋ ਅੱਗ ਦੀ ਲਪਟਾਂ ਦੇ ਵਿੱਚ ਸੀ, ਉਹ ਪਾਕਿਸਤਾਨ ਦੇ ਸਿਟੀਜ਼ਨ ਨੇ ਉਸਦੇ ਵੀਡੀਓ ਇੰਟਰਨੈਟ ਉੱਪਰ ਪਾਏ, ਅਤੇ ਪਾਕਿਸਤਾਨ ਦੇ ਲਈ ਇਹ ਬਹੁਤ ਵੱਡਾ ਇੱਕ ਸਬਕ ਸੀ ਕਿ ਜਾਂ ਤਾਂ ਸੁਧਰ ਜਾਓ ਨਹੀਂ ਤਾਂ ਇਸ ਤੋਂ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਹੈ।
1: ਇਸ ਦੇ ਨਾਲ ਨਾਲ ਜਨਰਲ ਟੇਲਰ, ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਮਿਲਟਰੀ ਨੁਕਸਾਨ ਤਾਂ ਪਾਕਿਸਤਾਨ ਨੂੰ ਝੇਲਣਾ ਪਿਆ ਹੀ ਹੈ ਉਸਦੀ ਇਸ ਹਰਕਤ ਕਰਕੇ, ਜਿਹੜੀ ਸਾਡੀ ਸਰਕਾਰ ਨੇ ਇੰਡਸ ਵਾਟਰ ਟ੍ਰੀਟੀ ਵੀ ਸਸਪੈਂਡ ਕਰ ਦਿੱਤੀ ਹੈ, ਉਸ ਰਣਨੀਤੀ ਨੂੰ ਕਿਸ ਤਰ੍ਹਾਂ ਵੇਖਦੇ ਹੋ? ਅਟਾਰੀ ਵਾਹਗਾ ਬਾਰਡਰ 'ਤੇ ਵੀ ਅਸੀਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਭ ਕੁਝ ਬੰਦ ਕਰ ਦਿੱਤਾ, ਟ੍ਰੇਡ ਵੀ ਅਤੇ ਟਰੈਵਲ ਵੀ ਸਭ ਕੁਝ, ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੈਗੇ ਹੋ?
0: ਇਹ ਜਿਹੜਾ ਓਪਰੇਸ਼ਨ ਸੰਦੂਰ ਸੀ, ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਇਹ ਸਿੰਗਲ ਸਰਵਿਸ ਰਿਸਪੋਂਸ ਨਹੀਂ ਸੀ, ਯਾਨੀ ਕਿ ਇਹ ਜਿਹੜਾ ਰਿਟੈਲੀਏਸ਼ਨ ਸੀ, ਇਹ ਰਿਟੈਲੀਏਸ਼ਨ ਸਿਰਫ ਆਰਮੀ, ਨੇਵੀ ਜਾਂ ਏਅਰਫੋਰਸ ਇੱਕ ਸਿੰਗਲ ਸਰਵਿਸ ਦੇ ਲਈ ਸੀਮਤ ਨਹੀਂ ਸੀ, ਇਹ ਰਿਟੈਲੀਏਸ਼ਨ ਹੋਲ ਆਫ ਨੇਸ਼ਨ ਅਪਰੋਚ ਸੀ। ਹੋਲ ਆਫ ਨੇਸ਼ਨ ਅਪਰੋਚ ਦਾ ਮਤਲਬ ਹੈ ਕਿ ਮਿਲਟਰੀ ਦੇ ਤਿੰਨੋਂ ਅੰਗ ਵੀ ਇਸ ਦੇ ਵਿੱਚ ਹਿੱਸਾ ਲੈਣਗੇ, ਡਿਪਲੋਮੇਸੀ ਵੀ ਇਸ ਦੇ ਵਿੱਚ ਹਿੱਸਾ ਲਏਗੀ, ਇਕਨੋਮਿਕ ਐਸੈਟਸ ਵੀ ਇਸ ਦੇ ਵਿੱਚ, ਇਕਨੋਮਿਕ ਪੋਲਿਸੀਜ਼ ਵੀ ਇਸ ਦੇ ਵਿੱਚ ਹਿੱਸਾ ਲੈਣਗੇ, ਅਤੇ ਪੋਲੀਟੀਕਲ ਜਿਹੜੀ ਡਿਟਰਮੀਨੇਸ਼ਨ ਜਾਂ ਵਿਲ ਪਾਰ ਹੈ ਉਹ ਵੀ ਇਸ 'ਚ ਹਿੱਸਾ ਲਏਗੀ। ਇਸ ਹੋਲ ਆਫ ਨੇਸ਼ਨ ਅਪਰੋਚ ਦੇ ਤਹਿਤ ਬਹੁਤ ਸਾਰੇ ਕਦਮ ਚੁੱਕੇ ਗਏ, ਜਿਨ੍ਹਾਂ ਦੇ ਵਿੱਚ ਵੀਜ਼ਾ ਦੀ ਰਿਸਟ੍ਰਿਕਸ਼ਨ ਵੀ ਆਈ, ਵਾਹਗਾ ਅਟਾਰੀ ਬਾਰਡਰ ਦੇ ਉੱਪਰ ਵੀ ਜਿਹੜੀ ਪਰੇਡ ਹੁੰਦੀ ਸੀ ਉਸ ਨੂੰ ਵੀ ਰੋਕਿਆ ਗਿਆ, ਜੋ ਆਪਣਾ ਇੰਡਸ ਵਾਟਰ ਟ੍ਰੀਟੀ ਨੂੰ ਵੀ ਹੈਲਡ ਇਨ ਅਬੈਂਸ ਕੀਤਾ ਗਿਆ, ਐਂਡ ਐਂਬੈਸੀਜ਼ ਦਾ ਸਟਾਫ ਨੂੰ ਵੀ ਘਟਾਇਆ ਗਿਆ, ਅਤੇ ਇਹ ਬਹੁਤ ਕੁਛ ਜਿਹੜਾ ਸੀ ਇਹ ਪਾਕਿਸਤਾਨ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਹੁਣ ਅਸੀਂ ਸਿਰਫ ਸਿੰਗਲ ਸਰਵਿਸ ਰਿਸਪੋਂਸ ਨਹੀਂ ਦੇਵਾਂਗੇ, ਹੁਣ ਇੰਡੀਆ ਵੱਲੋਂ ਹੋਲ ਆਫ ਨੇਸ਼ਨ ਰਿਸਪੋਂਸ ਆਏਗਾ,
1: ਐਜ਼ ਅ ਨੇਸ਼ਨ ਰਿਸਪੋਂਡ ਕਰਾਂਗੇ ਅਸੀਂ। ਇਸ ਸੰਧੀ ਨੂੰ ਸਸਪੈਂਡ ਕਰਨ

0: ਬਾਰੇ ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਲਾਲ ਕਿਲੇ ਦੀ ਫਸੀਲ ਤੋਂ ਦੇਸ਼ ਦੇ ਨਾਂ ਆਪਣੇ ਸੰਦੇਸ਼ ਵਿੱਚ ਕਿਹਾ ਸੀ ਕਿ ਹੁਣ ਖੂਨ ਅਤੇ ਪਾਣੀ ਇਕੱਠੇ ਨਹੀਂ ਬਹਿਣਗੇ।
1: ਆਤੰਕੋ ਔਰ ਆਤੰਕੀ ਕੋ ਪਾਲਨੇ ਪੋਸਣੇ ਵਾਲੋ ਕੋ ਆਤੰਕੀਓ ਕੋ ਤਾਕਤ ਦੇਣੇ ਵਾਲੋ ਕੋ ਅਬ ਹਮ ਅਲਗ ਅਲਗ ਨਹੀਂ ਮਾਨੇਂਗੇ। ਉਹ ਮਾਨਵਤਾ ਕੇ ਸਮਾਨ ਦੁਸ਼ਮਨ ਹੈ, ਉਨਕੇ ਬੀਚ ਕੋਈ ਫਰਕ ਨਹੀਂ। ਆਗੇ ਵੀ ਅਗਰ ਦੁਸ਼ਮਨੋਂ ਨੇ ਇਹ ਕੋਸ਼ਿਸ਼ ਜਾਰੀ ਰੱਖੀ, ਹਮਾਰੀ ਸੇਨਾ ਤੈਅ ਕਰੇਗੀ ਸੇਨਾ ਕੀ ਸ਼ਰਤੋਂ ਪਰ, ਸੇਨਾ ਜੋ ਸਮੇਂ ਨਿਰਧਾਰਿਤ ਕਰੇ ਉਸ ਸਮੇਂ ਪਰ, ਸੇਨਾ ਜੋ ਤੌਰ ਤਰੀਕੇ ਤੈਅ ਕਰੇ ਉਸ ਤੌਰ ਤਰੀਕੇ ਸੇ, ਸੇਨਾ ਜੋ ਲਕਸ਼ ਤੈਅ ਕਰੇ ਉਸ ਲਕਸ਼ ਕੋ ਅਬ ਹਮ ਅਮਲ ਮੇਂ ਲਾ ਕਰਕੇ ਰਹਿਣੇ ਵਾਲੇ ਹੈ, ਹਮ ਮੂੰਹ ਤੋੜ ਜਵਾਬ ਦੇਂਗੇ। ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਨੇ ਤੈਅ ਕਰ ਲਿਆ ਹੈ ਖੂਨ ਔਰ ਪਾਣੀ ਇੱਕ ਸਾਥ ਨਹੀਂ ਬਹੇਗਾ।
0: ਦੋਸਤੋ, ਇਸ ਓਪਰੇਸ਼ਨ ਦੌਰਾਨ ਜਿੱਥੇ ਸਾਡੇ ਬਹਾਦਰ ਫੌਜੀ ਆਪਣੀ ਕਾਬਲੀਅਤ ਨਾਲ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰ ਰਹੇ ਸੀ, ਉੱਥੇ ਹੀ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਇੱਕ 10 ਸਾਲ ਦਾ ਬੱਚਾ ਸ਼ਵਨ ਸਿੰਘ, ਉਸਦੇ ਪਿੰਡ ਦੇ ਖੇਤਾਂ ਵਿੱਚ ਪਾਕਿਸਤਾਨ ਵੱਲੋਂ ਕਿਸੇ ਵੀ ਕਾਰਵਾਈ ਨੂੰ ਨਾਕਾਮ ਕਰਨ ਲਈ ਤੈਨਾਤ ਸਾਡੇ ਫੌਜੀ ਭਰਾਵਾਂ ਦੀ ਸਵੇ ਇੱਛਾ ਨਾਲ ਸੇਵਾ ਕਰ ਰਿਹਾ ਸੀ। ਸ਼ਵਨ ਨੂੰ ਇੰਨੀ ਛੋਟੀ ਜਿਹੀ ਉਮਰ ਵਿੱਚ ਨਿਡਰ ਹੋ ਕੇ ਭਾਰਤੀ ਫੌਜ ਦੀ ਸੇਵਾ ਕਰਨ ਲਈ ਜਿੱਥੇ ਫੌਜ ਵੱਲੋਂ ਸਨਮਾਨਿਤ ਕੀਤਾ ਗਿਆ, ਉੱਥੇ ਹੀ ਉਸ ਨੂੰ ਸਾਡੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਆਓ ਸੁਣਦੇ ਹਾਂ ਇਸ ਬਹਾਦਰ ਸ਼ਵਨ ਨੇ ਕੀ ਕਿਹਾ।
2: ਮੇਰਾ ਸ਼ਵਨ ਹੈ, ਮੈਂ ਫਿਰੋਜ਼ਪੁਰ ਸੇ। ਹਮਾਰੇ ਜਬ ਮਿਸ਼ਨ ਸਿੰਧੂ ਸ਼ੁਰੂ ਹੋਇਆ ਥਾ, ਹਮਾਰੇ ਗਾਓ ਮੇਂ ਫੌਜੀ ਆਏ ਥੇ, ਜਬ ਪਾਕਿਸਤਾਨ ਕੇ ਵਜ਼ੀਰ ਲੜਾਈ ਹੋ ਰਹੀ ਥੀ, ਔਰ ਹਮਾਰੇ ਫੌਜੀ ਆਏ ਥੇ ਉਧਰ, ਔਰ ਵੋ ਹਮਾਰੇ ਲਈ ਰਕਸ਼ਾ ਕੇ ਲਈ ਆਏ ਥੇ। ਫਿਰ ਮੈਨੇ ਸੋਚਿਆ ਚਲੋ ਉਨਕੀ ਅਭੀ ਸੇਵਾ ਕਰਤੇ ਹੈਂ। ਫਿਰ ਮੈਂ ਦੂਧ, ਚਾਏ, ਲੱਸੀ, ਬਰਫ਼ ਲੈ ਕੇ ਜਾਤਾ ਥਾ ਉਨਕੇ ਲਈ ਰੋਜ਼। ਮੁਝੇ ਬਹੁਤ ਅੱਛਾ ਲੱਗ ਰਿਹਾ ਹੈ, ਮੁਝੇ ਅਵਾਰਡ ਮਿਲਾ, ਮੈਨੇ ਸਪਨੇ ਵੀ ਨਹੀਂ ਸੋਚਿਆ ਥਾ।
0: ਜਲਨ ਟਿਲਨ, ਸਲਾਮ ਹੈ ਇਸ ਬੱਚੇ ਦੀ ਬਹਾਦਰੀ ਅਤੇ ਜਜ਼ਬੇ ਨੂੰ।
3: ਬਿਲਕੁਲ ਬਲੀ ਸਾਹਿਬ, ਪੰਜਾਬ ਦੇ ਖਾਸ ਕਰਕੇ ਔਰ ਨੌਰਥ ਇੰਡੀਆ ਜਿੰਨੇ ਵੀ ਆਪਣੇ ਸਰਹੱਦੀ ਇਲਾਕੇ ਨੇ, ਉੱਥੋਂ ਦਾ ਜਿਹੜਾ ਬੱਚਾ ਹੈ ਜਦੋਂ ਉਹ ਪੈਦਾ ਹੁੰਦਾ ਹੈ, ਬਚਪਨ 'ਚ ਖੇਡਦਾ ਹੈ ਬਾਰਡਰ ਦੇ ਉੱਪਰ, ਫੌਜ ਉੱਥੇ ਐਕਸਰਸਾਈਜ਼ ਕਰਨ ਦੇ ਲਈ ਆਉਂਦੀ ਹੈ, ਫੌਜੀਆਂ ਨੂੰ ਮਿਲਦੇ ਨੇ, ਫੌਜੀਆਂ ਦੀ ਆਓ ਭਗਤ ਕਰਦੇ ਨੇ, ਫੌਜੀਆਂ ਦੇ ਨਾਲ ਬੈਠਦੇ ਨੇ, ਅਤੇ ਫੌਜੀਆਂ ਦੀ ਹਰ ਕਿਸਮ ਦੀ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਉਹ ਸਾਡੇ ਦੇਸ਼ ਦੇ ਰਖਵਾਲੇ ਨੇ। ਮੈਂ ਖੁਦ, ਕਿਉਂਕਿ ਮੇਰੇ ਖੁਦ ਦੇ ਨਾਨਕੇ ਵੀ ਖਾਲੜਾ ਖੇਮਕਰਨ ਸੈਕਟਰ ਦੇ ਵਿੱਚ ਨੇ, ਬਾਰਡਰ ਦੇ ਬਿਲਕੁਲ ਨਜ਼ਦੀਕ ਨੇ, ਅਤੇ ਮੈਂ ਖੁਦ ਆਪਣੇ ਬਚਪਨ ਦੇ ਵਿੱਚ ਜਦੋਂ ਛੁੱਟੀਆਂ ਚਾਹੀਦੇ ਸੀ ਉਸ ਟਾਈਮ ਦੇ ਉੱਪਰ ਫੌਜੀ ਐਕਸਰਸਾਈਜ਼ ਲਿਆਉਂਦੇ ਸੀ, ਉਹਨਾਂ ਨੂੰ ਕਦੀ ਲੱਸੀ ਲੈ ਕੇ ਜਾਣਾ, ਕਦੀ ਉਹਨਾਂ ਦੀ ਰੋਟੀਆਂ ਲੈ ਕੇ ਜਾਣਾ, ਅਤੇ ਇਹ ਇੱਕ ਬਹੁਤ ਜਿਹੜੀ ਕਹਿੰਦੇ ਆ ਇਨ ਫਰੋਮ ਵਿਦਇਨ ਇੱਕ ਫੀਲਿੰਗ ਹੈ ਪੰਜਾਬ ਦੇ ਵਿੱਚ,
0: ਖੂਨ 'ਚ,
3: ਪੰਜਾਬੀਆਂ ਦੇ ਖੂਨ ਦੇ ਵਿੱਚ ਹੈ, ਕਿਉਂਕਿ ਹਰ ਪਰਿਵਾਰ ਦਾ ਕਮ ਸੇ ਕਮ ਇੱਕ ਨੁਮਾਇੰਦਾ ਫੌਜ ਦੇ ਵਿੱਚ ਹੈ, ਅਤੇ ਇਹ ਫੌਜ ਦੇ ਨਾਲ ਜਿਹੜਾ ਤਾਲਮੇਲ ਰੱਖਣਾ, ਫੌਜ ਦੇ ਕੰਧੇ ਦੇ ਨਾਲ ਕੰਧਾ ਮਿਲਾ ਕੇ ਜਿਹੜਾ ਕੰਮ ਕਰਨਾ, ਚਾਹੇ ਉਹ ਪੀਸ ਟਾਈਮ ਹੈ ਚਾਹੇ ਉਹ ਲੜਾਈ ਹੈ, ਜੰਗ ਦੇ ਦੌਰਾਨ ਵੀ ਸਾਡੇ ਪੰਜਾਬੀ ਆਪਣਾ ਪਿੰਡ ਛੱਡ ਕੇ ਪਿੱਛੇ ਨਹੀਂ ਆਉਂਦੇ, ਸਿਰਫ ਲੇਡੀਜ਼ ਦਾ ਬੱਚੇ ਔਰ ਜਾਨਵਰ ਮਾਲ ਡੰਗਰ ਨੂੰ ਪਿੱਛੇ ਲੈ ਆਉਂਦੇ ਨੇ, ਲੇਕਿਨ ਖੁਦ ਉੱਥੇ ਰਹਿੰਦੇ ਨੇ, ਫੌਜੀਆਂ ਦੀ ਮਦਦ ਕਰਦੇ ਨੇ। ਔਰ ਇਹ ਬੱਚੇ ਨੇ ਸ਼ਵਨ ਸਿੰਘ ਨੇ ਜੋ ਦਰਸਾਇਆ, ਇਹ ਇੱਕ ਜਜ਼ਬਾ ਹੈ, ਇਹ ਇੱਕ ਪੰਜਾਬੀ ਜਜ਼ਬਾ ਹੈ, ਇੱਕ ਹਿੰਦੁਸਤਾਨੀ ਜਜ਼ਬਾ ਹੈ ਕਿ ਹਿੰਦੁਸਤਾਨ ਦੀ ਫੌਜ ਦੇ ਨਾਲ ਖੜ੍ਹੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗੇ, ਔਰ ਇਹ ਜਜ਼ਬਾ ਬਚਪਨ ਤੋਂ ਹੈ ਔਰ ਆਖਿਰ ਦਮ ਤੱਕ ਰਹਿੰਦਾ ਹੈ। ਸਲਾਮ ਹੈ, ਸਲਾਮ ਹੈ ਇਸ ਜਜ਼ਬੇ ਨੂੰ,
0: ਸਲਾਮ ਹੈ ਇਸ ਜਜ਼ਬੇ ਨੂੰ। ਵਾਕਈ ਅਸੀਂ ਦੇਖਿਆ 1965 ਅਤੇ 71 ਦੀ ਜੰਗਾਂ ਦੇ ਵਿੱਚ ਵੀ ਕਿਸ ਤਰ੍ਹਾਂ ਅਸੀਂ ਸਾਰਿਆਂ ਨੇ ਰਲ ਕੇ, ਦੇਸ਼ ਨੇ ਪੂਰੇ ਰਲ ਕੇ ਜਵਾਬ ਦਿੱਤਾ ਸੀ ਪਾਕਿਸਤਾਨ ਨੂੰ। ਜਨਰਲ ਟਿਲਨ, ਇਸ ਸਫਲ ਓਪਰੇਸ਼ਨ ਦੇ ਵਿੱਚ ਭਾਰਤ ਨੇ ਜਿੱਥੇ ਆਪਣੀ ਫੌਜੀ ਸਮਰੱਥਾ, ਫੌਜੀ ਤਾਕਤ ਵਿਖਾਈ ਸੀ, ਉੱਥੇ ਜੋ ਹਥਿਆਰ ਅਤੇ ਫੌਜੀ ਸਾਜੋ ਸਮਾਨ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਸਾਡੇ ਆਪਣੇ ਦੇਸ਼ ਵਿੱਚ ਹੀ ਤਿਆਰ ਹੋਇਆ ਸੀ। ਇਸ ਮੇਕ ਇਨ ਇੰਡੀਆ ਦਾ ਸਾਨੂੰ ਕਿੰਨਾ ਫਾਇਦਾ ਹੋਇਆ, ਸਾਡੀ ਫੌਜੀ ਸਮਰੱਥਾ ਵੀ ਵਧੀ ਹੈ, ਅਸੀਂ ਆਤਮ ਨਿਰਭਰ ਹੋਏ ਹਾਂ, ਇਸ ਬਾਰੇ ਕਿਸ ਤਰ੍ਹਾਂ ਤੁਸੀਂ ਸੋਚਦੇ, ਕਿਸ ਤਰ੍ਹਾਂ ਇਹ ਸਭ ਚੀਜ਼ਾਂ ਸਾਡੀਆਂ ਆਪਣੀਆਂ ਇਸਤੇਮਾਲ ਹੋਈਆਂ ਔਰ ਸਾਨੂੰ ਇਹਨਾਂ ਕਿੱਦਾਂ ਕਿੰਨਾ ਫਾਇਦਾ ਹੋਇਆ?
3: ਮਲੀ ਸਾਹਿਬ, ਜੋ ਮੇਕ ਇਨ ਇੰਡੀਆ ਦੇ ਜਿਹੜੇ ਹਥਿਆਰ ਸੀ ਉਹ ਬਹੁਤ ਕਾਮਯਾਬ ਹਥਿਆਰ ਸੀ, ਜਿਵੇਂ ਬ੍ਰਹਮੋਸ ਹੈ ਰਸ਼ੀਆ ਔਰ ਇੰਡੀਆ ਨੇ ਜੁਆਇੰਟ ਵੈਂਚਰ ਨਾਲ ਬਣਾਈ, ਔਰ ਬ੍ਰਹਮੋ ਮਿਜ਼ਾਈਲ ਐਸੀ ਸੀ ਜਿਹਨੇ ਇੱਕ ਇੱਕ ਟਾਰਗੇਟ ਨੂੰ ਡਿਸਟਰੋਏ ਕੀਤਾ, ਔਰ ਪਾਕਿਸਤਾਨ ਉਸਨੂੰ ਨਾ ਤਾਂ ਪਕੜ ਪਾਈ, ਨਾ ਉਸਨੂੰ ਇੰਟਰਸੈਪਟ ਕਰ ਪਾਈ, ਨਾ ਉਸਨੂੰ ਡਿਸਟਰੋਏ ਕਰ ਪਾਏ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਕਿਉਂਕਿ ਇੰਡੀਅਨ ਆਰਮੀ ਦੇ ਵਿੱਚ ਬਹੁਤ ਸਾਰੇ ਵੈਪਨ ਸਿਸਟਮਸ ਨੇ, ਲੋਕਾਂ ਨੇ ਟੀਵੀ ਸਕਰੀਨਸ ਉੱਪਰ ਦੇਖੇ ਕਿਵੇਂ ਪਾਕਿਸਤਾਨ ਵੱਲੋਂ ਡਰੋਨ ਆ ਰਹੇ ਸੀ, ਮਿਜ਼ਾਈਲ ਜਾ ਰਹੇ ਸੀ, ਅਤੇ ਕਿਵੇਂ ਉਹਨਾਂ ਨੂੰ ਮਿਡ ਏਅਰ ਹਵਾ ਦੇ ਵਿੱਚ ਉਹਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਸੀ। ਉਹਨਾਂ ਦੇ ਇੱਕ ਵੀ ਮਿਜ਼ਾਈਲ ਜਾਂ ਡਰੋਨ ਸਾਡੇ ਕਿਸੇ ਵੀ ਫੌਜੀ ਇੰਸਟਾਲੇਸ਼ਨ ਦੇ ਉੱਪਰ ਆ ਕੇ ਸਾਨੂੰ ਅਟੈਕ ਨਹੀਂ ਕਰ ਪਾਈ। ਉਸ ਦੇ ਪਿੱਛੇ ਵੀ ਇੱਕ ਜਿਹੜਾ ਮੇਕ ਇਨ ਇੰਡੀਆ ਜਾਂ ਇੰਡੀਆ ਦੇ ਵਿੱਚ ਜਿਹੜਾ ਅਸੀਂ ਆਪਣਾ ਡਿਵਲਪਮੈਂਟ ਕਰਦੇ ਹਾਂ, R&D ਕਰਦੇ ਹਾਂ, ਉਸ ਦਾ ਇੱਕ ਬਹੁਤ ਵੱਡਾ ਹੱਥ ਹੈ। ਇੱਕ ਹਿੰਦੁਸਤਾਨ ਆਰਮੀ ਦੇ ਵਿੱਚ ਆਕਾਸ਼ ਤੀਰ ਕਰਕੇ ਇੱਕ ਪ੍ਰੋਜੈਕਟ ਹੈ,

0: ਆਕਾਸ਼ ਤੀਰ ਪ੍ਰੋਜੈਕਟ ਜਿਹੜਾ ਹੈ ਉਹ ਕੀ ਕਰਦਾ ਹੈ, ਹੁਣ ਸਾਡੇ ਕੋਲ ਪੁਰਾਣੇ 1950 1960 ਦੇ ਟਾਈਮ ਦੀਆਂ ਬੈਲਟਡ ਐਮੂਨੀਸ਼ਨ ਵਾਲੀਆਂ ਐਂਟੀ ਏਅਰਕ੍ਰਾਫਟ ਗਨਜ਼ ਨੇ
1: ਸਰ।
0: ਉਸ ਦੇ ਬਾਅਦ ਦੇ ਵਿੱਚ ਸਾਡੇ ਕੋਲ ਸ਼ੋਲਡਰ ਫਾਇਰ ਐਂਟੀ ਏਅਰਕ੍ਰਾਫਟ ਮਿਜ਼ਾਈਲਸ ਨੇ, ਫਿਰ ਸਾਡੇ ਕੋਲ ਸ਼ੋਰਟ ਰੇਂਜ, ਮੀਡੀਅਮ ਰੇਂਜ, ਲੌਂਗ ਰੇਂਜ, ਸਰਫੇਸ ਟੂ ਏਅਰ ਮਿਜ਼ਾਈਲਸ ਨੇ। ਉਸ ਦੇ ਬਾਅਦ 'ਚ ਹੁਣ ਸਾਡੇ ਕੋਲ ਬ੍ਰਹਮੋਸ ਨੇ, S-400 ਨੇ। ਨਾ ਹੁਣ ਇੰਨੇ ਸਾਰੇ ਵੱਖਰੇ ਵੱਖਰੇ ਕਿਸਮ ਦੇ ਹਥਿਆਰ ਇੱਕ ਬੈਲਟਡ ਐਮੂਨੀਸ਼ਨ ਵਾਲੀ ਗਨ ਤੋਂ ਲੈ ਕੇ, ਜਿਹਨੂੰ ਨਿਸ਼ਾਨਾ ਲੈ ਕੇ ਮਾਰਨਾ ਪੈਂਦਾ, ਟੂ ਫਾਇਰ ਐਂਡ ਫੋਰਗੈਟ S-400, ਉਹ ਇਹਨਾਂ ਸਭ ਨੂੰ ਹੁਣ ਸਾਹਮਣੇ ਤੁਹਾਡੇ ਅਗਰ ਡਰੋਨ ਆ ਰਿਹਾ ਤਾਂ ਉਸਦੇ ਉੱਪਰ ਤੁਸੀਂ S-400 ਨਹੀਂ ਫਾਇਰ ਕਰ ਸਕਦੇ। ਜੇ ਸਾਹਮਣੇ ਤੁਹਾਡੇ ਮਿਜ਼ਾਈਲ ਆ ਰਹੀ ਹੈ ਤਾਂ ਉਸਦੇ ਉੱਪਰ ਤੁਸੀਂ ਉਹ ਗਨ ਨਹੀਂ ਫਾਇਰ ਕਰ ਸਕਦੇ। ਇਸ ਲਈ ਇਹ ਬਹੁਤ ਜ਼ਰੂਰੀ ਸੀ ਕਿ ਜਿਹੜਾ ਆਉਣ ਵਾਲਾ ਦੁਸ਼ਮਣ ਦਾ ਵੈਪਨ ਸਿਸਟਮ ਹੈ ਉਸਨੂੰ ਡਿਟੈਕਟ ਕਰੋ ਕੀ ਹੈ, ਔਰ ਉਸ ਦੇ ਲਈ ਜੋ ਬਿਲਕੁਲ ਕਾਰਗਰ ਹਥਿਆਰ ਹੈ ਉਸਨੂੰ ਡੈਜੀਗਨੇਟ ਕਰੋ ਤਾਂ ਕਿ ਉਹ ਉਸਨੂੰ ਡਿਸਟਰੋਏ ਕਰੇ ਵਿਦ ਮਿਨੀਮਮ ਐਕਸਪੈਂਡੀਚਰ। ਅਤੇ ਇਹ ਪੂਰੇ ਤਾਨੇ ਬਾਣੇ ਨੂੰ ਬੁਣਨ ਦੇ ਲਈ ਡਿਟੈਕਸ਼ਨ, ਡੈਜੀਗਨੇਸ਼ਨ ਆਫ ਦਾ ਪਰਫੈਕਟ ਵੈਪਨ ਸਿਸਟਮ ਐਂਡ ਡਿਸਟਰਕਸ਼ਨ ਆਫ ਦਾ ਐਨਮੀ ਵੈਪਨ, ਇਹ ਤਿੰਨਾਂ ਨੂੰ ਜਦੋਂ ਕੰਬਾਈਨ ਕਰਕੇ ਸੋਫਟਵੇਅਰ ਬੇਸਡ ਰੀਅਲ ਟਾਈਮ, ਇਸ 'ਤੇ ਸਿਰਫ 10 ਜਾਂ 15-20 ਸੈਕਿੰਡ ਦਾ ਫਾਸਲਾ ਹੁੰਦਾ ਹੈ ਕਿ ਦੁਸ਼ਮਣ ਦਾ ਵੈਪਨ ਨੂੰ ਡਿਟੈਕਟ ਕੀਤਾ ਜਾਵੇ, ਦੇਖਿਆ ਜਾਵੇ ਔਰ ਉਸਨੂੰ ਬਰਬਾਦ ਕੀਤਾ ਜਾਵੇ। ਇਹ ਸਾਰੇ ਨੂੰ ਅਸੀਂ ਇੱਕ ਆਕਾਸ਼ ਤੀਰ ਸਿਸਟਮ ਦੇ ਤਹਿਤ ਇੰਟੀਗ੍ਰੇਟ ਕੀਤਾ ਵਿਦ ਇਨ ਇੰਡੀਆ, ਔਰ ਉਸਨੂੰ ਬੜੀ ਕਾਮਯਾਬੀ ਦੇ ਨਾਲ ਓਪਰੇਸ਼ਨ ਸੰਦੂਰ ਦੇ ਵਿੱਚ ਗਰਾਊਂਡ ਦੇ ਉੱਪਰ ਇਸਤੇਮਾਲ ਕੀਤਾ। ਅਤੇ ਇੰਡੀਅਨ ਰਿਸਰਚ ਐਂਡ ਡਿਵੈਲਪਮੈਂਟ, ਇੰਡੀਅਨ ਗੌਰਮੈਂਟ ਏਜੰਸੀਜ਼, ਇੰਡੀਅਨ ਪ੍ਰਾਈਵੇਟ ਡਿਫੈਂਸ ਇੰਡਸਟਰੀ ਔਰ ਇੰਡੀਅਨ ਡਿਫੈਂਸ ਫੋਰਸਿਸ ਐਂਡ ਸਾਇੰਟਿਸਟ, ਆਈ ਥਿੰਕ ਇਹਨਾਂ ਨੇ ਬਹੁਤ ਬੜਾ ਕੰਮ ਕੀਤਾ ਹੈ ਔਰ ਮੇਕ ਇਨ ਇੰਡੀਆ ਇਜ਼ ਅ ਬਿਗ ਸਕਸੈਸ। ਲੜਾਈ ਦੇ ਦੌਰਾਨ ਤੁਸੀਂ ਕਿਸੇ ਦੇ ਉੱਪਰ ਵੀ ਨਿਰਭਰ ਨਹੀਂ ਰਹਿ ਸਕਦੇ, ਤੁਹਾਨੂੰ ਆਪਣੇ ਆਪ ਦੇ ਉੱਪਰ ਨਿਰਭਰ ਰਹਿਣਾ ਪਏਗਾ ਇਫ ਯੂ ਵਾਂਟ ਟੂ ਫਾਈਟ ਅ ਬੈਟਲ ਐਂਡ ਅ ਵਾਰ ਸਕਸੈਸਫੁਲੀ।
1: ਦੋਸਤੋ, ਪ੍ਰਧਾਨ ਮੰਤਰੀ ਨੇ ਵੀ ਦੇਸ਼ ਵਿੱਚ ਬਣੇ ਹਥਿਆਰਾਂ ਬਾਰੇ ਬੋਲਦਿਆਂ ਕਿਹਾ ਸੀ,
2: ਸਾਥੀਓ ਹਮਨੇ ਆਪਰੇਸ਼ਨ ਸਿੰਧੂਰ ਮੇਂ ਦੇਖਾ ਹੈ, ਮੇਡ ਇਨ ਇੰਡੀਆ ਕੀ ਕਮਾਲ ਕਿਆ ਥੀ, ਦੁਸ਼ਮਨ ਕੋ ਪਤਾ ਤੱਕ ਨਾ ਚਲਾ ਕਿ ਕੌਣ ਸੇ ਸ਼ਸਤਰਾਸਤਰ ਹੈ, ਇਹ ਕੌਣ ਸਾ ਸਾਮਰਥ ਹੈ ਜੋ ਪਲਕ ਭਰ ਮੇਂ ਉਨਕੋ ਨਸ਼ਟ ਕਰ ਰਹਾ ਹੈ। ਸੋਚੀਏ ਅਗਰ ਹਮ ਆਤਮ ਨਿਰਭਰ ਨਾ ਹੋਤੇ ਤੋ ਕਿਆ ਆਪਰੇਸ਼ਨ ਸਿੰਧੂਰ ਇਤਨੀ ਤਵਰਿਤ ਗਤੀ ਸੇ ਹਮ ਕਰ ਪਾਤੇ, ਪਤਾ ਨਹੀਂ ਕੌਣ ਸਪਲਾਈ ਦੇਗਾ ਨਹੀਂ ਦੇਗਾ, ਤਾਜੋ ਸਾਮਾਨ ਮਿਲੇਗਾ ਨਹੀਂ ਮਿਲੇਗਾ, ਇਸੇ ਕੀ ਚਿੰਤਾ ਬਣੀ ਰਹਤੀ। ਲੇਕਿਨ ਹਮੇ ਮੇਡ ਇਨ ਇੰਡੀਆ ਕੀ ਸ਼ਕਤੀ ਹਮਾਰੇ ਹਾਥ ਮੇਂ ਥੀ, ਸੇਨਾ ਕੇ ਹਾਥ ਮੇਂ ਥੀ, ਇਸ ਲਈ ਬਿਨਾ ਚਿੰਤਾ, ਬਿਨਾ ਰੁਕਾਵਟ, ਬਿਨਾ ਹਿਚਕਚਾਟ ਹਮਾਰੀ ਸੇਨਾ ਆਪਣਾ ਪਰਾਕ੍ਰਮ ਕਰਤੀ ਰਹੀ।
1: ਪ੍ਰਧਾਨ ਮੰਤਰੀ ਨੇ ਭਾਰਤ ਦੀ ਸੰਸਦ ਵਿੱਚ ਵੀ ਕਿਹਾ ਸੀ ਕਿ ਆਪਰੇਸ਼ਨ ਸਿੰਦੂਰ ਹਾਲੇ ਖਤਮ ਨਹੀਂ ਹੋਇਆ ਹੈ, ਇਹ ਜਾਰੀ ਹੈ।
2: ਉਸੇ ਇਹ ਵੀ ਪਤਾ ਹੈ ਕਿ ਅਗਰ ਭਵਿਸ਼ ਮੇਂ ਨੌਬਤ ਆਈ ਤੋ ਭਾਰਤ ਆਗੇ ਕੁਛ ਵੀ ਕਰ ਸਕਤਾ ਹੈ, ਔਰ ਇਸ ਲਈ ਮੈਂ ਫਿਰ ਸੇ ਲੋਕਤੰਤਰ ਕੇ ਇਸ ਮੰਦਿਰ ਮੇਂ ਦੁਹਰਾਨਾ ਚਾਹਤਾ ਹੂੰ, ਆਪਰੇਸ਼ਨ ਸਿੰਦੂਰ ਜਾਰੀ ਹੈ। ਦੁਸਾਹਸ ਕੀ ਅਗਰ ਕਲਪਨਾ ਕੀ ਤੋ ਉਸੇ ਕਰਾਰਾ ਜਵਾਬ ਦਿਆ ਜਾਏਗਾ।
1: ਜਨਰਲ ਟੰਡਨ, ਭਾਰਤ ਦੀ ਸੁਰੱਖਿਆ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਆਪਰੇਸ਼ਨ ਹਾਲੇ ਵੀ ਜਾਰੀ ਹੈ?
0: ਬਾਲੀ ਸਾਹਿਬ, ਅਸੀਂ ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਸਾਡਾ ਇੱਕ ਜਿਹੜੀ ਸਿਵਲੀਅਨ ਗੌਰਮੈਂਟ ਇੰਚਾਰਜ ਹੈ, ਸਾਡੀ ਮਿਲਟਰੀ ਸਿਵਲ ਗੌਰਮੈਂਟ ਦੇ ਹੁਕਮ ਦੇ ਨੀਚੇ ਕੰਮ ਕਰਦੀ ਹੈ, ਐਜ਼ ਅ ਡੈਮੋਕ੍ਰੇਟਿਕ ਪ੍ਰੋਸੈਸ। ਔਰ ਕੋਈ ਵੀ ਲੜਾਈ, ਹੁਣ ਜਿਵੇਂ ਤੁਹਾਡੇ ਸਰੋਤਿਆਂ ਨੂੰ ਯਾਦ ਹੋਏਗਾ, ਜਦੋਂ ਪਹਿਲਗਾਮ ਦੇ ਬਾਅਦ 'ਚ ਆਪਰੇਸ਼ਨ ਸਿੰਦੂਰ ਹੋਇਆ, ਉਸ ਤੋਂ ਪਹਿਲਾਂ ਕੈਬਨਿਟ ਕਮੇਟੀ ਔਨ ਸਿਕਿਉਰਟੀ ਦੀ ਮੀਟਿੰਗ ਹੋਈ, ਉਸ ਦੇ ਬਾਅਦ ਦੇ ਵਿੱਚ ਨੈਸ਼ਨਲ ਸਿਕਿਉਰਟੀ ਕੌਂਸਲ ਦੀ ਮੀਟਿੰਗ ਹੋਈ, ਉਸ ਦੇ ਬਾਅਦ 'ਚ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਹੋਈ ਵਿਦ ਡਿਫਰੈਂਟ ਗੌਰਮੈਂਟ ਏਜੰਸੀਜ਼, ਮਿਲਟਰੀ ਹੈਡਸ, CDS, ਨੇਵਲ ਆਰਮੀ, ਏਅਰਫੋਰਸ ਚੀਫਸ। ਇਹ ਸਾਰਾ ਇੱਕ ਪ੍ਰੋਸੈਸ ਹੁੰਦਾ ਕਿ ਉਸਦੇ ਪਲੱਸਿਸ ਐਂਡ ਮਾਈਨਸ ਨੂੰ ਮੇਜਰ ਕਰਨ ਦੇ ਲਈ, ਔਰ ਉਸ ਦੇ ਬਾਅਦ ਦੇ ਵਿੱਚ ਇੱਕ ਡੈਮੋਕ੍ਰੇਟਿਕ ਤਰੀਕੇ ਨਾਲ ਗੌਰਮੈਂਟ ਆਫ ਦਾ ਡੇ ਡਿਸੀਜ਼ਨ ਲੈਂਦੀ ਹੈ ਕਿ ਨਾਓ ਦਾ ਨੇਸ਼ਨ ਹੈਜ਼ ਟੂ ਗੋ ਟੂ ਵਾਰ। ਜੰਗ ਦੇਸ਼ ਲੜਦੇ ਨੇ, ਫੌਜਾਂ ਸਿਰਫ ਬਾਰਡਰ ਦੇ ਉੱਪਰ ਲੜਦੀਆਂ ਨੇ, ਜੋ ਡਿਪਲੋਮੈਟ ਹੈ ਉਹ ਇੰਟਰਨੈਸ਼ਨਲ ਅਰੀਨਾ ਵਿੱਚ ਲੜਦਾ ਹੈ, ਜਿਹੜਾ ਇਕੋਨੋਮਿਸਟ ਹੈ ਉਹ ਇਕਨੋਮਿਕ ਫੀਲਡ ਵਿੱਚ ਲੜਦਾ ਹੈ, ਜਿਹੜਾ ਜਿਹੜਾ ਟੀਚਰ ਹੈ, ਟੀਚਰ ਕਲਾਸ ਦੇ ਵਿੱਚ ਜੰਗ ਲੜਦਾ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਉਂਦਾ ਹੈ ਕਿ ਇਹ ਜਿਹੜੀ ਜੰਗ ਹੈ ਇਹ ਹੱਕ, ਸੱਚ, ਇਨਸਾਫ ਦੀ ਜੰਗ ਹੈ। ਅਤੇ ਇਸ ਕਰਕੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਹੋਲ ਆਫ ਨੇਸ਼ਨ ਅਪਰੋਚ, ਅਤੇ ਇਹ ਜਿੰਨੇ ਵੀ ਅਪਰੂਵਲਸ ਨੇ ਜਾਂ ਕੈਬਨਿਟ ਕਮੇਟੀ ਔਨ ਸਿਕਿਉਰਟੀ ਦਾ ਜੋ ਡਿਸੀਜ਼ਨ ਹੈ ਕਿ ਨਾਓ ਦੇਸ਼ ਨੇ ਜੰਗ ਲੜਨੀ ਹੈ, ਜਦੋਂ ਇਹ ਡਿਸੀਜ਼ਨ ਹੋ ਗਿਆ, ਹੁਣ ਉਹ ਡਿਸੀਜ਼ਨ ਅੱਜ ਤੱਕ ਵੀ ਕਾਇਮ ਹੈ ਕਿਉਂਕਿ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ, ਔਰ ਪਾਕਿਸਤਾਨ ਕੋਈ ਛੋਟੀ ਜਿਹੀ ਵੀ ਹੁਣ ਦੁਬਾਰਾ ਉਹ ਹਰਕਤ ਕਰੇਗਾ ਤਾਂ ਸਾਨੂੰ ਇਹ ਪੂਰਾ ਪ੍ਰੋਸੀਜਰ ਦੁਬਾਰਾ ਨਹੀਂ

0: ਜਾਣ ਦੀ ਲੋੜ। ਪਾਕਿਸਤਾਨ ਨੇ ਕੋਈ ਗਲਤੀ ਕੀਤੀ, ਕੋਈ ਗੜਬੜ ਕੀਤੀ, ਉਸ ਦਾ ਜਵਾਬ ਉਸੇ ਵਕਤ ਦਿੱਤਾ ਜਾਏਗਾ ਔਰ ਭਰਪੂਰ ਦਿੱਤਾ ਜਾਏਗਾ। ਅਤੇ ਓਪਰੇਸ਼ਨ ਸੰਦੂਰ ਦਾ ਜਾਰੀ ਰਹਿਣਾ ਦਾ ਮਤਲਬ ਇਹ ਹੈ ਕਿ ਕਿਸੇ ਵਕਤ ਵੀ ਇਸ ਨੂੰ ਦੁਬਾਰਾ ਰੀਐਕਟੀਵੇਟ ਕੀਤਾ ਜਾ ਸਕਦਾ ਹੈ।
1: ਬਾਰਡਰ 'ਤੇ ਵੀ ਜਿਹੜੇ ਸਾਡੇ ਫੌਜੀ ਆਫਿਸਰਸ ਨੇ ਉਹਨਾਂ ਦੇ ਕਮਾਂਡਰਸ ਨੂੰ ਵੀ ਸਖ਼ਤ ਹਿਦਾਇਤਾਂ ਹੈਗੀਆਂ ਸਰਕਾਰ ਵੱਲੋਂ ਕਿ ਤੁਸੀਂ ਆਪਣੇ ਆਪ ਵੀ ਕੋਈ ਵੀ ਜ਼ਰੂਰਤ ਪਵੇ ਤੁਸੀਂ ਆਰਡਰ ਨੂੰ ਕੈਰੀ ਔਨ ਕਰ ਸਕਦੇ ਹੋ, ਤੁਸੀਂ ਅਟੈਕ ਕਰ ਸਕਦੇ ਹੈਗੇ ਹੋ।
0: ਇਹ ਬਾਲੀ ਸਾਹਿਬ ਓਪਰੇਸ਼ਨਲ ਆਰਡਰਸ, ਓਪਰੇਸ਼ਨਲ ਇੰਸਟਰਕਸ਼ਨਸ, ਸਟੈਂਡਿੰਗ ਓਪਰੇਟਿੰਗ ਪ੍ਰੋਸੀਜਰਸ, ਇਹ ਫੌਜ ਦੇ ਬਹੁਤ ਇੰਟਰਨਲ ਸਿਸਟਮਸ ਨੇ, ਮੈਕਨਿਜ਼ਮਸ ਨੇ, ਔਰ ਕਿਸ ਕਮਾਂਡਰ ਨੇ ਕਿਸ ਤਰ੍ਹਾਂ ਕਿਸ ਮੌਕੇ ਦੇ ਉੱਪਰ ਕਿਸ ਥ੍ਰੈਟ ਦੇ ਤਹਿਤ ਕਿਸ ਸਰਕਮਸਟਾਂਸਿਸ ਦੇ ਵਿੱਚ ਜਾਂ ਕਿਸ ਹਾਲਾਤ ਦੇ ਵਿੱਚ ਕੰਮ ਕਰਨਾ, ਇਹ ਬੜਾ ਕਲੀਅਰਲੀ ਪੇਪਰ ਦੇ ਉੱਪਰ ਲਿਖ ਕੇ ਸਾਈਨ ਕਰਕੇ ਦਿੱਤਾ ਜਾਂਦਾ ਹੈ। ਇਸ ਕਰਕੇ ਉਸ ਕਮਾਂਡਰ ਨੂੰ ਪੂਰੀ ਖੁੱਲ੍ਹ ਹੁੰਦੀ ਹੈ ਕਿ ਮੈਨੂੰ ਇਸ ਸਿਚੁਏਸ਼ਨ ਦੇ ਵਿੱਚ ਇਸ ਤਰ੍ਹਾਂ ਰਿਐਕਟ ਕਰਨਾ ਹੈ। ਤਾਂ ਇਹ ਇੰਟਰਨਲ ਸਿਸਟਮਸ ਨੇ, ਬਹੁਤ ਸਟਰੋਂਗ ਸਿਸਟਮਸ ਨੇ, ਅਤੇ ਦੇ ਆਰ ਇਨ ਪਲੇਸ।
1: ਦੋਸਤੋ, ਜਿਸ ਤਰ੍ਹਾਂ ਜਨਰਲ ਟੇਲਨ ਦੱਸ ਰਹੇ ਨੇ ਕਿ ਪੂਰਾ ਦੇਸ਼ ਜਦੋਂ ਇਕੱਠਾ ਹੁੰਦਾ ਤਾਂ ਉਹਦੇ ਅੱਗੇ ਕੋਈ ਵੀ ਟਿਕ ਨਹੀਂ ਸਕਦਾ ਹੈਗਾ, ਔਰ ਅਸੀਂ ਸਭ ਨੇ ਭਾਰਤ ਵਿੱਚ ਇਹ ਚੀਜ਼ ਦੇਖੀ ਹੈ, ਜਿੰਨੀ ਵਾਰੀ ਵੀ ਸਾਡੇ 'ਤੇ ਜੰਗ ਥੋਪੀ ਗਈ ਹੈ ਅਸੀਂ ਸਾਰੇ ਇਕੱਠੇ ਹੋ ਕੇ ਉਹਦੇ ਖਿਲਾਫ਼ ਲੜੇ ਹਾਂ। ਸਲਾਮ ਹੈ ਦੋਸਤੋ, ਸਾਡੀ ਭਾਰਤੀ ਸੈਨਾਵਾਂ, ਆਰਮੀ, ਏਅਰ ਫੋਰਸ, ਨੇਵੀ ਅਤੇ ਨੀਮ ਫੌਜੀ ਵੱਲ, BSF ਨੂੰ ਅਤੇ ਸਾਡੇ ਦੇਸ਼ ਦੀ ਸਰਕਾਰ ਨੂੰ, ਜਿਸ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਓਪਰੇਸ਼ਨ ਸਿੰਦੂਰ ਰਾਹੀਂ ਨਾ ਸਿਰਫ ਪਾਕਿਸਤਾਨ ਨੂੰ ਅਤੇ ਉਸਦੀ ਸਰਪ੍ਰਸਤੀ ਹੇਠ ਬੈਠੇ ਦਹਿਸ਼ਤਗਰਦਾਂ ਨੂੰ ਕਰਾਰਾ ਜਵਾਬ ਦਿੱਤਾ ਸੀ, ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਭਾਰਤ ਦੀ ਦਹਿਸ਼ਤਗਰਦੀ ਖਿਲਾਫ਼ ਇਸ ਕਾਰਵਾਈ ਨੂੰ ਸਹੀ ਠਹਿਰਾਇਆ ਗਿਆ ਸੀਗਾ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਨਰਲ ਟਿਲੋਂ ਤੁਸੀਂ, ਕਿ ਇੰਟਰਨੈਸ਼ਨਲ ਲੈਵਲ 'ਤੇ ਵੀ ਜੋ ਅਸੀਂ ਕਾਰਵਾਈ ਕੀਤੀ ਸੀ, ਓਪਰੇਸ਼ਨ ਸਿੰਦੂਰ ਕੀਤਾ ਸੀ, ਉਹਦਾ ਸਭ ਨੇ ਸਪੋਰਟ ਕੀਤਾ ਸਾਨੂੰ ਕਿ ਅਸੀਂ ਠੀਕ ਕੀਤਾ ਹੈਗਾ?
0: ਬਲੀ ਸਰ, ਜਿਵੇਂ ਮੈਂ ਪਹਿਲਾਂ ਦੱਸਿਆ, ਇਹ ਹੋਲ ਆਫ ਨੇਸ਼ਨ ਅਪਰੋਚ ਸੀ, ਇਸ ਦੇ ਵਿੱਚ ਸ਼ਾਮਿਲ ਸੀ ਡਿਪਲੋਮੈਟਿਕ ਇਨੀਸ਼ੀਏਟਿਵ। 22 ਅਪ੍ਰੈਲ ਤੋਂ ਲੈ ਕੇ 6 ਮਈ ਤੱਕ ਉਹ ਜਿਹੜਾ 15 ਦਿਨ ਦਾ ਵਕਤ ਸੀ, ਉਸ ਦੇ ਵਿੱਚ ਸਿਰਫ ਫੌਜੀ ਤਿਆਰੀ ਨਹੀਂ ਕੀਤੀ ਗਈ, ਉਸ ਦੇ ਵਿੱਚ ਸਿਰਫ ਇਕਨੋਮਿਕ ਤਿਆਰੀ ਹੀ ਨਹੀਂ ਕੀਤੀ ਗਈ, ਉਸ ਦੇ ਵਿੱਚ ਡਿਪਲੋਮੈਟਿਕ ਤਿਆਰੀ ਵੀ ਬਹੁਤ ਉੱਚੇ ਪੱਧਰ 'ਤੇ ਕੀਤੀ ਗਈ। ਤੁਹਾਨੂੰ ਯਾਦ ਹੋਏਗਾ, ਤੁਹਾਡੇ ਜਿਹੜੇ ਪੁਰਾਣੇ ਸਰੋਤੇ ਉਹਨਾਂ ਨੂੰ ਯਾਦ ਹੋਏਗਾ, 1965 1971 ਅਮੈਰੀਕਾ ਦਾ ਜਿਹੜਾ ਬੇੜਾ ਸੀ, ਜਾਂ ਉਹਨੂੰ ਕਹਿੰਦੇ ਸੀ ਜਿਵੇਂ ਕੈਰੀਅਰ ਗਰੁੱਪ, ਉਹ ਮੂਵ ਕਰ ਗਿਆ ਸੀ ਕਿ ਸਾਡੀ ਜੰਗ ਰੋਕੇ, ਉਹਦੇ ਵਿੱਚ ਰਸ਼ੀਆ ਨੇ ਆ ਕੇ ਇੰਟਰਸੈਪਟ ਕੀਤਾ। ਇਸ ਲਈ ਕੋਈ ਵੀ ਦੇਸ਼ ਇਸ ਵਾਰੀ ਓਪਰੇਸ਼ਨ ਸੰਦੂਰ ਦੇ ਦੌਰਾਨ ਕਿਸੇ ਵੀ ਇੱਕ ਵੀ ਦੇਸ਼ ਨੇ ਇਹ ਨਹੀਂ ਕਿਹਾ ਕਿ ਹਿੰਦੁਸਤਾਨ ਗਲਤ ਹੈ। ਇਸ ਦੇ ਲਈ ਡਿਪਲੋਮੈਟਿਕ ਤਿਆਰੀ ਬਹੁਤ ਜ਼ਰੂਰੀ ਸੀ ਔਰ ਉਹ ਕੀਤੀ ਗਈ ਸੀ, ਔਰ ਹਿੰਦੁਸਤਾਨ ਨੇ ਆਪਣੀਆਂ ਸ਼ਰਤਾਂ ਦੇ ਉੱਪਰ ਜੰਗ ਸ਼ੁਰੂ ਕੀਤੀ। ਆਪਣੀਆਂ ਸ਼ਰਤਾਂ ਦੇ ਉੱਪਰ 4 ਦਿਨ ਦੇ ਬਾਅਦ ਜਦੋਂ ਪਾਕਿਸਤਾਨ ਨੇ ਸੀਜ਼ਫਾਇਰ ਦੀ ਭੀਖ ਮੰਗੀ, ਤਾਂ ਉਹ ਜੰਗ ਆਪਣੀਆਂ ਸ਼ਰਤਾਂ ਦੇ ਉੱਪਰ ਬੰਦ ਕੀਤੀ। ਅਤੇ ਇਹ ਡਿਪਲੋਮੈਟਿਕ ਐਫਰਟ ਇਜ਼ ਪਾਰਟ ਆਫ ਹੋਲ ਆਫ ਨੇਸ਼ਨ ਅਪਰੋਚ।
1: ਦੋਸਤੋ, ਓਪਰੇਸ਼ਨ ਸਿੰਦੂਰ, ਜਿਸ ਤਰ੍ਹਾਂ ਜਨਰਲ ਟਿਲਨ ਨੇ ਕਿਹਾ ਕਿ ਔਰ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਇਹ ਜਾਰੀ ਹੈ, ਇਹਦੇ ਵਿੱਚ ਪੂਰੇ ਦੇਸ਼ ਦੀ ਮਦਦ ਚਾਹੀਦੀ ਹੁੰਦੀ ਕਿਸੇ ਵੀ ਤਰ੍ਹਾਂ ਦੇ ਓਪਰੇਸ਼ਨ ਨੂੰ ਸਪੋਰਟ ਕਰਨ ਵਿੱਚ। ਅਸੀਂ ਜਨਰਲ ਟਿਲਨ ਦੇ ਧੰਨਵਾਦੀ ਹਾਂ ਜਨਰਲ ਸਰ, ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਔਰ ਇਸ ਚਰਚਾ ਵਿੱਚ ਹਿੱਸਾ ਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਬਾਲੀ ਸਾਹਿਬ, ਐਂਡ ਤੁਹਾਡੇ ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਔਰ ਜੈ ਹਿੰਦ।
1: ਦੋਸਤੋ, ਜਲਦ ਹੀ ਇੱਕ ਨਵੇਂ ਵਿਸ਼ੇ 'ਤੇ ਫਿਰ ਗੱਲਬਾਤ ਕਰਾਂਗੇ। ਜੈ ਹਿੰਦ।
2: ਓਪਰੇਸ਼ਨ ਸਿੰਦੂਰ, ਇਸ ਵਿਸ਼ੇ 'ਤੇ ਹੁਣੇ ਤੁਸੀਂ ਇੱਕ ਵਿਸ਼ੇਸ਼ ਚਰਚਾ ਸੁਣ ਰਹੇ ਸੀ। ਭਾਗ ਲੈਣ ਵਾਲੇ ਸਨ ਸੇਵਾ ਮੁਕਤ ਲੈਫਟੀਨੈਂਟ ਜਨਰਲ KJS ਢਿੱਲੋਂ ਅਤੇ ਰਾਜੇਸ਼ ਚੰਦਰ ਬਾਲੀ, ਜੋ ਕਿ ਮੁਖੀ ਨੇ ਖੇਤਰੀ ਸਮਾਚਾਰ ਵਿਭਾਗ ਆਕਾਸ਼ਵਾਣੀ ਜਲੰਧਰ ਦੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਦੇਸ਼ ਪਿਆਰ ਦਾ ਗੀਤ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਕਵੀ ਸ਼ਰੀਆ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਦਿਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: हो गया इंतजाम। किस दा? गुड्डी दी फीस दा।
1: दिखा 20,000 दा लोन तुरंत। पता है कौन दे रहा है? ब्याज किन्ना है? लोन सिर्फ नियंत्रित संस्थावां तो ही लो। लोन दा विचार लोड अनुसार, वो भी चेक करके। हो गया इंतजाम। तनखा एडवांस च भेजिए।
2: आरबीआई कहंदा है
3: सही वित्तीय रवैया तुहानू बचाएगा हमेशा।
4: मीडियम वेव 343.6 मीटर यानी 873 किलोहर्ट्ज़ से असी आकाशवाणी दे जलंधर केंद्र तो बोल रहे हैं। हुन पेश है जी प्रोग्राम तुहाडी चिट्ठी मिली।
5: प्रोग्राम तुहाडी चिट्ठी मिली लैके मैं सोहन कुमार हाजिर
6: ते मैं प्रभजोत भी हाजिर हां जी। नमस्कार।
5: नमस्कार ਸਾਡੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਮਸਕਾਰ ਤੇ ਪ੍ਰਭਜੋਤ ਜੀ ਤੁਹਾਨੂੰ ਵੀ ਬਹੁਤ ਬਹੁਤ ਨਮਸਕਾਰ।
6: ਤੁਹਾਨੂੰ ਵੀ ਸੋਹਣ ਜੀ ਨਮਸਕਾਰ।
5: ਨਮਸਕਾਰ ਮੈਡਮ, ਬਹੁਤ ਬਹੁਤ ਨਮਸਕਾਰ। ਅੱਜ ਮੈਂ ਦੇਖ ਰਿਹਾ ਕਿ ਤੁਹਾਡੇ ਹੱਥਾਂ ਦੇ ਵਿੱਚ ਈਮੇਲ ਵੀ ਹੈ ਨੇ ਔਰ ਚਿੱਠੀਆਂ ਵੀ ਬਹੁਤ ਜ਼ਿਆਦਾ ਨੇ।
6: ਬਿਲਕੁਲ ਜੀ, ਬਹੁਤ ਸਾਰੀਆਂ ਈਮੇਲਸ ਨੇ, ਬਹੁਤ ਸਾਰੀਆਂ ਚਿੱਠੀਆਂ ਨੇ, ਤੇ ਫਿਰ ਸਿੱਧਾ ਹੀ ਸਿਲਸਿਲਾ ਸ਼ੁਰੂ ਕਰੀਏ।
5: ਜੀ ਜੀ ਬਿਲਕੁਲ।
6: ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਈਮੇਲ ਤੋਂ।
5: ਈਮੇਲ ਤੇ ਚਿੱਠੀਆਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਮੇਰੀ ਗੱਲ ਇੱਕ ਯਾਦ ਆ ਗਈ। ਯੋਗਾ ਡੇ ਆ ਰਿਹਾ
6: 21 ਤਰੀਕ ਨੂੰ। 21 ਤਰੀਕ ਨੂੰ
5: ਤੋਂ ਯੋਗਾ ਡੇ, ਤੁਹਾਨੂੰ ਪਤਾ ਹੈ ਕਿ ਯੋਗਾ ਡੇ ਜਿਹੜਾ ਯੋਗਾ ਯੋਗ ਹੈ ਇਹ ਭਾਰਤੀ ਸੰਸਕ੍ਰਿਤੀ ਦੀ ਬਹੁਤ ਵੱਡੀ ਦੇਣ ਹੈ ਵਿਸ਼ਵ ਨੂੰ।
6: ਬਿਲਕੁਲ ਜੀ,
5: ਪੂਰਾ ਵਿਸ਼ਵ ਦੇ ਵਿੱਚ ਯੋਗਾ ਬਹੁਤ ਯੋਗ ਬਹੁਤ ਪਾਪੂਲਰ ਹੋ ਰਿਹਾ, ਬਹੁਤ ਮਸ਼ਹੂਰ ਹੋ ਰਿਹਾ, ਬਹੁਤ ਪ੍ਰਸਿੱਧ ਹੋ ਰਿਹਾ
6: ਜੀ। ਔਰ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਠੀਕ ਹੋ ਜਾਂਦੀਆਂ ਨੇ। ਔਰ ਦੇਖੋ, ਜੇ ਤੁਹਾਨੂੰ ਨੀਂਦ ਨਹੀਂ ਆ ਰਹੀ, ਤੁਹਾਨੂੰ ਕੋਈ ਰੈਸਟਲੈਸਨੈਸ ਹੈ ਜਾਂ ਤੁਹਾਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ, ਉਹ ਵੀ ਇਸ ਨਾਲ ਠੀਕ ਹੋ ਜਾਂਦੀ ਹੈ
5: ਜੀ। ਔਰ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਸਾਡਾ ਜੀਵਨ ਪੱਧਤੀ ਹੋ ਗਈ ਹੈ, ਜੀਵਨ ਜੀਣ ਦਾ ਤਰੀਕਾ ਬਣ ਗਿਆ ਹੈ, ਉਹਦੇ ਵਿੱਚ ਕੀ ਹੈ ਕਿ ਸਰੀਰਕ ਕਸਰਤ ਬਹੁਤ ਘੱਟ ਗਈ ਹੈ
6: ਜੀ। ਔਰ ਸਰੀਰਕ ਕਸਰਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ
5: ਜੀ,
6: ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਨਿਰੋਗ ਰੱਖਣਾ
5: ਜੀ,
6: ਤੇ ਦੇਖੋ ਯੋਗ ਦੇ ਨਾਲ ਤੁਸੀਂ ਨਿਰੋਗ ਰਹਿ ਸਕਦੇ ਹੋ। ਇਸ ਕਰਕੇ ਅੱਜ ਤੋਂ ਹੀ ਸਾਰੇ ਜਾਣੇ ਸ਼ੁਰੂ ਕਰ ਦਿਓ ਜਿਹੜੇ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ
5: ਜੀ ਜੀ।
6: ਔਰ ਜਿਹੜੇ ਪ੍ਰੋਗਰਾਮ ਨਹੀਂ ਸੁਣ ਰਹੇ ਸੋਹਣ ਜੀ,
5: ਉਹ ਆਪਣੇ ਸਾਥੀਆਂ ਨੂੰ ਦੱਸੋ।
6: ਹਾਂ ਬਿਲਕੁਲ,
5: ਉਹ ਆਪਣੇ ਸਾਥੀਆਂ ਤੋਂ ਪੁੱਛਣ ਜਿਹੜੇ ਨਹੀਂ ਸੁਣ ਰਹੇ
6: ਜੀ,
5: ਔਰ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਅਸੀਂ ਪ੍ਰੋਗਰਾਮ ਨਹੀਂ ਸੁਣ ਰਹੇ ਤਾਂ ਕਿੰਨਾ ਕੁਝ ਮਿਸ ਕਰ ਰਹੇ ਹਾਂ,
6: ਔਰ ਪ੍ਰੋਗਰਾਮ ਸੁਣਨਾ ਕਿੰਨਾ ਜ਼ਰੂਰੀ ਹੈ
5: ਜੀ
6: ਜੀ। ਔਰ ਕਰੀਏ ਸਿਲਸਿਲਾ ਸ਼ੁਰੂ।
5: ਹਾਂਜੀ ਹਾਂਜੀ ਬਿਲਕੁਲ।
6: ਤੇ ਇਹ ਮੇਰੇ ਕੋਲ ਪਹਿਲੀ ਈਮੇਲ ਹੈ ਜੀ, ਮਹੇਸ਼ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ ਕੈਰਵ ਤੇ ਗੁਰਮੰਤ
5: ਜੀ ਕੀ ਲਿਖਦੇ ਨੇ।
6: ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ, ਕਹਿੰਦੇ ਬੀਰਿੰਦਰ ਜੀ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਨੇ
5: ਜੀ,
6: ਔਰ ਇਸ ਦੇ ਨਾਲ ਉਮੰਗ ਪ੍ਰੋਗਰਾਮ ਬਹੁਤ ਵਧੀਆ, ਕ੍ਰਿਸ ਕ੍ਰਿਸ ਭਾਰਤ ਵੀ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ
5: ਜੀ।
6: ਇਸ ਵਾਰ ਦਾ ਅਧਿਆਤੀ ਪ੍ਰੋਗਰਾਮ ਵੀ ਬਹੁਤ ਹੀ ਵਧੀਆ ਸੀ। ਸਾਨੂੰ ਦੱਸਿਆ ਗਿਆ ਕਿ 5 ਦਿਨ ਛੱਡ ਕੇ ਲਾਓ ਫੋਨ
5: ਜੀ,
6: ਤੇ ਵਧੀਆ ਗੱਲ ਹੈ ਕਿ ਸਾਡੇ ਹੋਰ ਭੈਣ ਭਰਾ ਵੀ ਜੁੜ ਜਾਣਗੇ ਤੇ ਤੁਹਾਡਾ ਫੋਨ ਵੀ ਜਿਹੜਾ ਉਹ ਮਿਲ ਜਾਏਗਾ। ਤੇ ਕਹਿੰਦੇ ਸਾਡੇ ਪਰਿਵਾਰ 'ਚ ਕਹਿੰਦੇ ਬਾਰ ਬਾਰ ਅਸੀਂ ਰੇਨਬੋ 'ਤੇ ਜਿਹੜੇ ਰਿੰਗ ਵੱਜੀ ਜਾਂਦੀ ਹੈ ਕੋਈ ਚੁੱਕਦਾ ਨਹੀਂ ਹੈ, ਇਸ ਦਾ ਸਾਨੂੰ ਜ਼ਰੂਰ ਦੱਸੋ।
5: ਨਹੀਂ ਦੇਖੋ, ਪਹਿਲਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡਾ ਖਤ ਸਾਨੂੰ ਮਿਲਿਆ, ਈਮੇਲ ਸਾਨੂੰ ਮਿਲੀ ਹੈ ਸੋਮ ਦੱਤ ਜੀ, ਔਰ ਇਸ ਦੇ ਵਿੱਚ ਤੁਸੀਂ ਸਾਡੇ ਪ੍ਰੋਗਰਾਮ ਸੁਣ ਕੇ ਕਈ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਔਰ ਦਿਹਾਤੀ ਪ੍ਰੋਗਰਾਮ ਦੀ ਵੀ ਤੁਸੀਂ ਤਾਰੀਫ ਕੀਤੀ ਹੈ। ਜਿਹੜਾ ਅਸੀਂ ਇਹ ਸਿਸਟਮ ਬਣਾਇਆ ਨਾ ਕਿ 5 ਦਿਨ ਛੱਡ ਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਫੋਨ ਕਰੋ, ਉਹਦੇ 'ਚ ਇਹ ਹੈ ਕਿ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹਨਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਫੋਨ ਕਰਦੇ ਹਾਂ ਪਰ ਸਾਡਾ ਫੋਨ ਮਿਲਦਾ ਨਹੀਂ ਹੈ। ਉਹ ਇਸੇ ਕਰਕੇ ਕਿ ਕੁਝ ਸਾਡੇ ਸਾਥੀ ਨੇ ਉਹ ਇੰਨੇ ਨਿਪੁੰਨ ਹੋ ਗਏ ਨੇ ਫੋਨ ਕਰਨ ਦੇ ਵਿੱਚ, ਜਦੋਂ ਫੋਨ ਮਿਲਾਉਂਦੇ ਨੇ ਉਸੇ ਵੇਲੇ ਫੋਨ ਉਹਨਾਂ ਦਾ ਮਿਲ ਜਾਂਦਾ, ਪਰ ਬਹੁਤ ਸਾਰੇ ਸਾਥੀ ਇਸ ਤਰ੍ਹਾਂ ਦੇ ਨੇ, ਸਾਡੇ ਸਰੋਤੇ ਇਸ ਤਰ੍ਹਾਂ ਦੇ ਨੇ ਜਿਹੜੇ ਕਦੇ ਕਦੇ ਫੋਨ ਕਰਦੇ ਨੇ, ਉਹ ਕਦੇ ਕਦੇ 1-2-4 ਵਾਰੀ ਡਾਇਲ ਕੀਤਾ ਨਹੀਂ ਮਿਲਿਆ ਅਤੇ ਫਿਰ ਉਹ ਹਤਾਸ਼ ਅਤੇ ਨਿਰਾਸ਼ ਹੋ ਕੇ ਬਹਿ ਜਾਂਦੇ ਨੇ
6: ਜੀ।
5: ਇਸੇ ਕਰਕੇ ਸਾਡੀ ਇਸ ਸਾਰੀ ਸਾਰੇ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣਾ ਫੋਨ ਜਦੋਂ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੋ, ਸ਼ਾਮਿਲ ਹੋਣਾ ਚਾਹੋ, ਤਾਂ 5 ਦਿਨ ਦਾ ਗੈਪ ਜ਼ਰੂਰ ਰੱਖੋ ਤਾਂ ਕਿ

0: ਵੱਧ ਤੋਂ ਵੱਧ ਲੋਕਾਂ ਨੂੰ, ਵੱਧ ਤੋਂ ਵੱਧ ਸਰੋਤਿਆਂ ਨੂੰ ਸਾਡੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਦੀ ਸਹੂਲਤ ਮਿਲ ਸਕੇ, ਮੌਕਾ ਮਿਲ ਸਕੇ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਔਰ ਦੇਖੋ ਹੁਣ ਇਹ ਗੱਲ ਸਮਝ ਗਏ ਹੋਣਗੇ ਔਰ ਇਹ ਮੰਨਣਗੇ ਵੀ, ਹੈ ਨਾ
0: ਜੀ। ਜੀ
1: ਔਰ ਇਹ ਲਿਖਣ ਵਾਲੇ ਨੇ ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ
0: ਜੀ,
1: ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰਿਣਵਾ, ਹਜ਼ਾਰੀ ਲਾਲ ਸ਼ਰਮਾ
0: ਜੀ।
1: ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ, 14 ਤਰੀਕ ਨੂੰ ਸਾਡੇ ਦੇਸ਼ ਦੀਆਂ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਵਰਲਡ ਕੱਪ ਟੂਰਨਾਮੈਂਟ ਜਿੱਤ ਨਾਲ ਸ਼ੁਰੂਆਤ ਕੀਤੀ। ਬਹੁਤ ਬਹੁਤ ਮੁਬਾਰਕਾਂ ਹੋਵਣ। ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਸਾਨੂੰ ਆਕਾਸ਼ਵਾਣੀ ਜਲੰਧਰ ਤੋਂ ਇਸ ਮੈਚ ਦੀ ਕਮੈਂਟਰੀ ਸੁਣਨ ਨੂੰ ਮਿਲੀ।
0: ਜੀ ਜੀ।
1: ਇਸੇ ਤਰ੍ਹਾਂ ਹੀ 17 ਤਰੀਕ ਨੂੰ ਨੀਦਰਲੈਂਡ ਨੂੰ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਉਮੀਦ ਕਰਦਿਆਂ ਕਹਿੰਦੇ ਕਿ ਆਉਣ ਵਾਲੇ ਐਤਵਾਰ 'ਚ ਜਿਹੜਾ ਦੱਖਣੀ ਅਫਰੀਕਾ ਨਾਲ ਮੈਚ ਹੋਵੇਗਾ ਉਸ ਵਿੱਚ ਵੀ ਸਾਡੇ ਦੇਸ਼ ਦੀਆਂ ਮਹਿਲਾ ਕ੍ਰਿਕਟ ਟੀਮ ਜਿੱਤ ਹਾਸਲ ਕਰੇਗੀ। 16 ਤਰੀਕ ਨੂੰ ਰਾਤੀ ਖੇਡ ਸੰਸਾਰ ਵਿੱਚ ਬੀਰਿੰਦਰ ਜੀ ਨੇ ਏਸ਼ੀਅਨ ਚੈਂਪੀਅਨ ਰੋਇੰਗ ਵਿੱਚ ਖਿਡਾਰੀ ਜਸਬੀਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗੀ। 17 ਤਰੀਕ ਨੂੰ ਸ਼ਾਮੀ 7 ਵਜੇ ਯੁਵਾਣੀ ਦੇ ਸੈਗਮੈਂਟ ਯੰਗਿਸਤਾਨ ਵਿੱਚ ਆਰ ਜੇ ਰਿਤਿਕਾ ਜੀ ਨੇ ਵੋਇਸ ਆਫ ਪੰਜਾਬ ਦੇ ਵਿਜੇਤਾ ਅਭਿਜੀਤ ਭੰਡਾਰੀ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗੀ। ਇਹ ਕਹਿੰਦੇ ਫੀਫਾ ਵਿਸ਼ਵ ਕੱਪ ਦੇ ਮੈਚਾਂ ਦੀ ਜਾਣਕਾਰੀ ਹਰ ਰੋਜ਼ ਸ਼ਾਮੀ 7:30 ਵਜੇ FM ਰੇਨਬੋ ਜਲੰਧਰ 'ਤੇ ਸਾਨੂੰ ਸੁਣਨ ਨੂੰ ਮਿਲ ਰਹੀ ਹੈ, ਤੁਹਾਡਾ ਕਹਿੰਦੇ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਬਾਕੀ ਪ੍ਰੋਗਰਾਮ ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਵਸਦੇ ਵੇੜੇ ਪ੍ਰੋਗਰਾਮ ਸਾਨੂੰ ਕਹਿੰਦੇ ਸਾਰੇ ਹੀ ਮਨੋਰੰਜਨ ਦੇ ਰਹੇ ਨੇ ਔਰ ਬਹੁਤ ਹੀ ਵਧੀਆ ਲੱਗਦੇ ਨੇ।
0: ਇਹਨਾਂ ਦੇ ਖਾਤੇ ਤੋਂ ਨਾ ਮੈਨੂੰ ਇੱਕ ਗੱਲ ਧਿਆਨ ਵਿੱਚ ਆਈ ਹੈ
1: ਜੀ
0: ਕਿ ਇਹ ਪੂਰਾ ਪਰਿਵਾਰ ਮਿਲ ਕੇ ਸਾਡੇ ਪ੍ਰੋਗਰਾਮ ਸੁਣਦਾ ਹੈ ਔਰ ਇਹ ਨਹੀਂ ਹੈ ਵੀ ਇੱਕ ਤਰ੍ਹਾਂ ਦੇ ਪ੍ਰੋਗਰਾਮ ਸੁਣਦੇ ਨੇ, ਸਾਰੇ ਤਰ੍ਹਾਂ ਦੇ ਪ੍ਰੋਗਰਾਮ ਸੁਣਦੇ ਨੇ। ਜੇ ਖੇਡਾਂ ਦੇ ਪ੍ਰੋਗਰਾਮ ਸੁਣਦੇ ਨੇ ਤਾਂ ਉਸ ਦੇ ਨਾਲ ਨਾਲ ਇਹ ਸਾਡੇ ਬਾਕੀ ਪ੍ਰੋਗਰਾਮ ਵੀ ਸੁਣਦੇ ਨੇ, ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਵੀ ਸੁਣਦੇ ਨੇ। ਤੋ ਆਪਣਾ ਗੁਦਾਰਾ, ਸੁਭਾਸ਼ ਗੁਦਾਰਾ ਜੀ, ਬਿਮਲਾ ਗੁਦਾਰਾ ਜੀ ਅਤੇ ਇੰਦੂ ਪਾਰਵਤੀ, ਇਹਨਾਂ ਦੇ ਹੋਰ ਵੀ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਨੇ ਜਿਨ੍ਹਾਂ ਨੇ ਸਾਨੂੰ ਮਿਲ ਕੇ ਖਤ ਲਿਖਿਆ ਹੈ ਔਰ ਇਸ ਦੇ ਵਿੱਚ ਜਿਹੜੇ ਸਾਡੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਸਾਡੇ ਸਟੇਸ਼ਨ ਵੱਲੋਂ ਆਕਾਸ਼ਵਾਣੀ ਜਲੰਧਰ ਵੱਲੋਂ, ਉਹ ਇਹਨਾਂ ਨੇ ਪਸੰਦ ਕੀਤੇ ਨੇ। ਪ੍ਰੋਗਰਾਮ ਪਸੰਦ ਕਰਨ ਵਾਸਤੇ, ਪ੍ਰੋਗਰਾਮ ਸੁਣਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹੋਗੇ ਔਰ ਸਾਡੇ ਪ੍ਰੋਗਰਾਮਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ, ਸਾਨੂੰ ਖਤ ਵੀ ਇਸੇ ਤਰ੍ਹਾਂ ਲਿਖਦੇ ਰਹੋਗੇ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ
1: ਜੀ। ਅਤੇ ਇਹ ਲਿਖਣ ਵਾਲੇ ਨੇ ਪੁਰਸ਼ੋਤਮ ਕੁਮਾਰ ਭੱਦਰਵਾ ਤੋਂ
0: ਜੀ।
1: ਕਾਰਜਕ੍ਰਮ ਪ੍ਰਸਤੁਤਕਰਤਾ ਕੋ ਨਮਸਕਾਰ, ਆਪਕੇ ਸਭੀ ਕਾਰਜਕ੍ਰਮ ਨੰਬਰ 1 ਚੱਲ ਰਹੇ ਹੈ ਔਰ ਆਕਾਸ਼ਵਾਣੀ ਜਲੰਧਰ ਭਾਰਤ ਕਾ ਜਾਨਾ ਮਾਨਾ ਕੇਂਦਰ ਹੈ। ਕਾਰਜਕ੍ਰਮ ਆਪਕੇ ਸਭੀ ਮਸਤ ਚੱਲ ਰਹੇ ਹੈ ਔਰ ਅੱਜ ਕੱਲ੍ਹ ਭੱਦਰਵਾ ਮੇ ਬਹੁਤ ਬਾਰਿਸ਼ ਹੋ ਰਹੀ ਹੈ, ਠੰਡ ਸੇ ਬੁਰਾ ਹਾਲ ਹੋ ਗਿਆ। ਮੈਂ ਇਸ ਕਾਰਜਕ੍ਰਮ ਸੇ ਬਹੁਤ ਪੁਰਾਣਾ ਜੁੜਾ ਹੂੰ, ਇਸ ਕਾਰਜਕ੍ਰਮ ਕੋ ਐਸੇ ਹੀ ਚੱਲਨੇ ਦੇ ਤਾਂ ਕਿ ਮੇਰਾ ਔਰ ਆਪਕਾ ਤਾਲਮੇਲ ਐਸੇ ਹੀ ਬਣਾ ਰਹੇ।
0: ਇਸੀ ਤਰ੍ਹਾਂ ਸੇ ਪ੍ਰੋਗਰਾਮ ਚਲਤਾ ਰਹੇਗਾ। ਪੁਰਸ਼ੋਤਮ ਕੁਮਾਰ ਜੀ ਭੱਦਰਵਾ ਤੋਂ ਤੁਸੀਂ ਸਾਨੂੰ ਖਤ ਲਿਖਿਆ ਹੈ ਔਰ ਦੇਖੋ ਮੈਡਮ, ਮੈਂ ਕੱਲ੍ਹ ਦੇਖ ਰਿਹਾ ਸੀ ਕਿ ਇਹਨਾਂ ਨੇ ਲਿਖਿਆ ਹੈ ਕਿ ਠੰਡ ਸੇ ਬੁਰਾ ਹਾਲ ਹੋ ਗਿਆ। ਸਾਡੇ ਇੱਥੇ ਸੁਣਨ ਨੂੰ ਮਿਲਦਾ ਕਿ ਗਰਮੀ ਨਾਲ ਬੁਰਾ ਹਾਲ ਹੋ ਗਿਆ ਹੈ, ਬੁਰਾ ਹਾਲ ਉੱਥੇ ਠੰਡ ਨਾਲ, ਇੱਥੇ ਗਰਮੀ ਨਾਲ।
1: ਜੀ ਜੀ। ਤੇ ਦੇਖੋ ਜੀ, ਜੇ ਬੁਰਾ ਹਾਲ ਆਪਣਾ ਠੀਕ ਕਰਨਾ ਤੇ ਫਿਰ ਯੋਗ ਸ਼ੁਰੂ ਕਰ,
0: ਯੋਗ ਸ਼ੁਰੂ ਕਰੋ, ਯੋਗ ਸ਼ੁਰੂ ਕਰੋ ਔਰ ਜਿਹੋ ਜਿਹਾ ਵੀ ਮੌਸਮ ਹੈ ਉਸ ਦੇ ਹਿਸਾਬ ਨਾਲ ਉਸੇ ਤਰ੍ਹਾਂ ਦੇ ਕੱਪੜੇ ਪਾ ਕੇ ਆਪਣਾ ਬਚਾਅ ਕਰਨਾ ਚਾਹੀਦਾ ਹੈ ਔਰ ਜੇ ਗਰਮੀ ਹੈ ਤਾਂ ਤੁਹਾਨੂੰ ਠੰਡੀ ਚੀਜ਼ਾਂ ਖਾਣੀ ਚਾਹੀਦੀਆਂ ਨੇ, ਖਾਣ ਪੀਣ ਵੀ ਸਾਨੂੰ ਉਸੇ ਤਰ੍ਹਾਂ ਦੀ ਰੱਖਣਾ ਪਏਗਾ ਔਰ ਗਰਮੀ ਤੋਂ ਬਚਾਉਣ ਬਚਣ ਵਾਸਤੇ ਵੀ ਤੁਹਾਨੂੰ ਲੂਹ ਦੇ ਜਿਸ ਤਰ੍ਹਾਂ ਆਪਾਂ ਬਚਾਅ ਦੇ ਸਾਧਨ ਦੱਸਦੇ ਹਾਂ, ਕਾਰਨ ਦੱਸਦੇ ਹਾਂ, ਤਰੀਕੇ ਕਿ ਗਰਮੀ ਧੁੱਪ ਦੇ ਵਿੱਚ ਜ਼ਿਆਦਾ ਲੂਹ ਚੱਲਣ ਵੇਲੇ ਤੁਸੀਂ ਘਰੋਂ ਬਾਹਰ ਨਾ ਨਿਕਲੋ ਔਰ ਆਪਣਾ ਬਚਾਅ ਕਰੋ। ਵੈਸੇ ਜਿਹੜੀ ਪਿੱਛੇ ਬਾਰਿਸ਼ ਹੋਈ ਹੈ ਇਹਦੇ ਨਾਲ ਟੈਂਪਰੇਚਰ ਥੋੜ੍ਹਾ ਜਿਹਾ ਡਾਊਨ ਆਇਆ।
1: ਤੇ ਸੋਨ ਜੀ, ਮੇਰੇ ਖਿਆਲ ਠੰਡ ਵਿੱਚ ਵੀ ਅਸੀਂ ਇਹੀ ਕਹਿੰਦੇ ਹਾਂ
0: ਜੀ ਜੀ,
1: ਬਹੁਤ ਠੰਡ ਹੈ ਤੇ ਘਰੋਂ ਬਾਹਰ ਨਾ ਨਿਕਲੋ,
0: ਘਰੋਂ ਬਾਹਰ ਨਾ ਨਿਕਲੋ ਔਰ ਜੇ ਬਹੁਤ ਜ਼ਰੂਰੀ ਹੈ ਤਾਂ ਆਪਣੇ ਆਪ ਨੂੰ ਢੱਕ ਕੇ
1: ਜੀ
0: ਔਰ ਕਵਰ ਕਰਕੇ ਫਿਰ ਨਿਕਲੋ।
1: ਬਿਲਕੁਲ।
0: ਤੇ ਸਾਡੀ ਪੁਰਸ਼ੋਤਮ ਕੁਮਾਰ ਜੀ, ਤੁਹਾਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਆਪਣੀ ਸਿਹਤ ਦਾ ਬਹੁਤ ਖਿਆਲ ਰੱਖੋ ਜੀ। ਬਹੁਤ ਬਹੁਤ ਸ਼ੁਕਰੀਆ ਖਤ ਲਿਖਣ ਵਾਸਤੇ।
1: ਤੇ ਇਹ ਵੀ ਪੁਰਸ਼ੋਤਮ ਸ਼ਰਮਾ ਨੇ ਕਪੂਰਥਲਾ ਤੋਂ
0: ਜੀ, ਇਹ ਕੀ ਲਿਖਦੇ ਨੇ?
1: ਲਿਖ ਰਹੇ ਜੀ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਕਾਸ਼ਵਾਣੀ ਜਲੰਧਰ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਹੇ ਨੇ, ਸਰੋਤਿਆਂ ਤੱਕ ਮਨੋਰੰਜਨ, ਜਾਣਕਾਰੀ ਅਤੇ ਹੋਰ ਸਮਾਜਿਕ ਪ੍ਰੋਗਰਾਮ ਬਹੁਤ ਚੰਗੇ ਤਰੀਕੇ ਨਾਲ ਪਹੁੰਚਾਏ ਜਾ ਰਹੇ ਨੇ। ਜਦੋਂ ਕੋਈ ਰੇਡੀਓ ਸੁਣਨ ਲੱਗ ਜਾਵੇ ਤਾਂ ਬਾਕੀ ਸਾਰੇ ਹੀ ਸੋਸ਼ਲ ਮੀਡੀਆ ਤੇ ਹੋਰ ਟੀਵੀ ਚੈਨਲਾਂ ਤੇ ਆਉਂਦੇ ਪ੍ਰੋਗਰਾਮ ਭੁੱਲ ਜਾਂਦਾ।
0: ਆਹ ਦੇਖੋ ਨਾ, ਇਹਨਾਂ ਨੇ ਕਿੰਨੀ ਵੱਡੀ ਗੱਲ ਲਿਖੀ ਹੈ ਕਿ ਜਦੋਂ ਰੇਡੀਓ ਦੇ ਪ੍ਰੋਗਰਾਮ ਸੁਣਨ ਲੱਗ ਜਾਈਏ ਇੱਕ ਵਾਰੀ ਤਾਂ ਬਾਕੀ ਸਾਰੇ ਮੀਡੀਆ ਭੁੱਲ ਜਾਈਦਾ
1: ਜੀ।
0: ਤੇ ਸਾਡੀ ਵੀ ਤੁਹਾਨੂੰ ਇਹ ਗੁਜ਼ਾਰਿਸ਼ ਹੈ ਕਿ ਤੁਸੀਂ ਆਪ ਤੇ ਸੁਣਦੇ ਹੀ ਹੋ, ਆਪਣੇ ਫਰੈਂਡ ਸਰਕਲ ਦੇ ਵਿੱਚ ਵੀ

0: ਇਹ ਗੱਲ ਜ਼ਰੂਰ ਸਾਂਝੀ ਕਰਿਆ ਕਰੋ ਕਿ ਰੇਡੀਓ ਦੇ ਪ੍ਰੋਗਰਾਮ ਸੁਣਨੇ ਚਾਹੀਦੇ
1: ਜੀ। ਔਰ ਅੱਗੇ ਲਿਖਿਆ ਕਿ ਨਾ ਇਸ ਵਿੱਚ ਕੋਈ ਖਰਚਾ ਹੈ, ਨਾ ਕੋਈ ਮਾਨਸਿਕ ਪਰੇਸ਼ਾਨੀ ਤੇ ਨਾ ਹੀ ਕੰਮ ਵਿੱਚ ਰੁਕਾਵਟ। 10 ਜੂਨ ਨੂੰ ਵਸਦੇ ਬੜੇ ਪ੍ਰੋਗਰਾਮ ਤਹਿਤ CA ਗੌਰਵ ਛਾਬੜਾ ਜੀ ਨਾਲ ਪੂਨਮ ਜੀ ਵੱਲੋਂ ਕੀਤੀ ਗੱਲਬਾਤ ਆਰਥਿਕ ਸੋਚ, ਆਰਥਿਕ ਦਬਾਅ ਤੇ ਆਤਮ ਨਿਰਭਰਤਾ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ। ਗੱਲਬਾਤ ਤੋਂ ਜਾਣਕਾਰੀ ਮਿਲੀ ਕਿ ਹਰ ਇਨਸਾਨ ਨੂੰ ਬੱਚਤ ਕਰਨੀ ਚਾਹੀਦੀ ਹੈ, ਚਾਹੇ ਉਹ ਪਾਣੀ, ਪੈਟਰੋਲ, ਡੀਜ਼ਲ ਜਾਂ ਫਿਰ ਹੋਰ ਆਰਥਿਕ ਸਾਧਨ ਹੋਣ। ਪ੍ਰਧਾਨ ਮੰਤਰੀ ਜੀ ਦਾ ਸੰਦੇਸ਼ ਵੀ ਦਿੱਤਾ ਗਿਆ ਕਿ ਸਾਨੂੰ ਵਿਦੇਸ਼ੀ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ,
0: ਗੁਰੇਜ਼ ਕਰਨਾ ਚਾਹੀਦਾ,
1: ਜੇ ਨਾ ਹੀ ਖਰੀਦੋ ਤਾਂ ਹੀ ਚੰਗੀ ਗੱਲ ਹੈ
0: ਜੀ।
1: ਇਸੇ ਦਿਨ ਕਹਿੰਦੇ ਪ੍ਰੋਗਰਾਮ ਸ਼ਕਤੀ ਰੂਪਾ ਤਹਿਤ ਕਰਨਾਟਕ ਦੀ ਜੰਪਲ ਸਾਲੂ ਖੇਮਕਾ ਜੀ ਦੀ ਜੀਵਨੀ ਦੀ ਬਹੁਤ ਜ਼ਿਆਦਾ ਸਾਨੂੰ ਪ੍ਰੇਰਣਾਦਾਇਕ ਸੀ, ਬਹੁਤ ਵਧੀਆ ਲੱਗੀ। ਦਿਹਾਤੀ ਪ੍ਰੋਗਰਾਮ ਦੌਰਾਨ ਪੇਸ਼ ਕੀਤਾ ਜਾਂਦਾ ਅਵਤਾਰ ਸਿੰਘ ਬਲਿੰਗ ਜੀ ਦੇ ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ ਬਹੁਤ ਹੀ ਵਧੀਆ ਨਾਟਕ ਹੈ। ਇਸ ਦੀ 10ਵੀਂ ਅਤੇ 11ਵੀਂ ਕੜੀਆਂ ਬਹੁਤ ਹੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਸਨ। ਸਾਡੇ ਸਮਾਜ ਵਿੱਚ ਕੀ ਵਾਪਰਦਾ ਹੈ, ਉਸ ਵੇਲੇ ਦੇ ਹਾਲਾਤ ਕਿੱਦਾਂ ਦੇ ਸਨ, ਸਭ ਕੁਝ ਸੁਣ ਸਰੋਤਾ ਆਪਣੇ ਆਪ ਹੀ ਪਾਤਰਾਂ ਦੀਆਂ ਤਸਵੀਰਾਂ ਖੁਦ ਬ ਖੁਦ ਆਪਣੇ ਦਿਮਾਗ ਵਿੱਚ ਬਣਾਉਣਾ ਸ਼ੁਰੂ ਕਰ ਦਿੰਦਾ
0: ਜੀ।
1: ਪੇਸ਼ਕਰਤਾ ਅਤੇ ਕਹਿੰਦੇ ਇਸ ਦਾ ਪ੍ਰੋਡਕਸ਼ਨ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ
0: ਜੀ। ਬਹੁਤ ਹੀ ਮਿਹਨਤ ਲੱਗਦੀ ਹੈ ਜਦੋਂ ਇਸ ਤਰ੍ਹਾਂ ਦਾ ਸੀਰੀਅਲ ਪੇਸ਼ ਕਰਨਾ ਹੁੰਦਾ ਹੈ, ਉਸਦਾ ਨਿਰਮਾਣ ਕਰਨਾ ਹੁੰਦਾ ਹੈ। ਬਹੁਤ ਮਿਹਨਤ ਆਪਣੀ ਵੀ ਲੱਗਦੀ ਹੈ ਔਰ ਪੂਰੇ ਸਟਾਫ ਦੀ ਵੀ, ਜਿਹੜੇ ਜਿਹੜੇ ਸ਼ਾਮਿਲ ਹੁੰਦੇ ਨੇ ਕਲਾਕਾਰਾਂ ਦੀ ਵੀ
1: ਜੀ। ਔਰ ਅੱਗੇ ਲਿਖਿਆ 11 ਜੂਨ ਨੂੰ ਪ੍ਰੋਗਰਾਮ ਰੇਡੀਓ ਡਾਕਟਰ ਤਹਿਤ ਚਮੜੀ ਦੇ ਰੋਗਾਂ ਦੇ ਹੋਮੋਪੈਥਿਕ ਡਾਕਟਰ ਡਾਕਟਰ ਹਰਭਜਨ ਸਿੰਘ ਜੀ ਨਾਲ ਪੂਨਮ ਜੀ ਨੇ ਗੱਲਬਾਤ ਕੀਤੀ। ਲੰਬੀ ਚੌੜੀ ਗੱਲਬਾਤ ਸੀ, ਬਹੁਤ ਜਾਣਕਾਰੀ ਮਿਲੀ। ਚਮੜੀ ਦੇ ਰੋਗ ਕਿਉਂ ਹੋ ਜਾਂਦੇ ਨੇ, ਇਹਨਾਂ ਦਾ ਇਲਾਜ ਬਹੁਤ ਹੀ ਸੋਹਣੇ ਢੰਗ ਨਾਲ ਦੱਸਿਆ। ਕਹਿੰਦੇ ਰੇਡੀਓ ਡਾਕਟਰ ਮੇਰਾ ਮਨਪਸੰਦ ਪ੍ਰੋਗਰਾਮ ਹੈ। ਇਸੇ ਤਰ੍ਹਾਂ ਹੀ ਕਥਾ ਲੋਕ ਦੇ ਤਹਿਤ ਸਾਂਝ ਕਹਾਣੀ ਸੁਣੀ, ਕਹਿੰਦੇ ਬਹੁਤ ਹੀ ਵਧੀਆ ਲੱਗੀ
0: ਜੀ।
1: ਔਰ ਕਹਿੰਦੇ ਕਿ ਸਾਨੂੰ ਪ੍ਰੋਗਰਾਮ ਬਹੁਤ ਅੱਛਾ ਲੱਗਦਾ। 12 ਜੂਨ ਨੂੰ ਵਸਦੇ ਵੜੇ ਪ੍ਰੋਗਰਾਮ ਦੌਰਾਨ ਅਸਿਸਟੈਂਟ ਕਮਿਸ਼ਨਰ ਜਲੰਧਰ ਪ੍ਰਦੀਪ ਜੀ ਨਾਲ ਗੱਲਬਾਤ ਕੀਤੀ। ਬਾਲ ਮਜ਼ਦੂਰੀ ਬਾਰੇ ਕਹਿੰਦੇ ਬਹੁਤ ਵਧੀਆ ਜਾਣਕਾਰੀ ਸੀ ਔਰ ਸਾਨੂੰ ਕਹਿੰਦੇ ਸੱਚਮੁੱਚ ਪਤਾ ਲੱਗਿਆ ਕਿ 14 ਸਾਲ ਤੋਂ ਥੱਲੇ ਬੱਚਿਆਂ ਤੋਂ ਕੰਮ ਕਰਾਉਣਾ ਅਪਰਾਧ ਹੈ ਤੇ ਇਹਨਾਂ ਨੂੰ ਐਜੂਕੇਸ਼ਨ ਦਾ ਪੂਰਾ ਹੱਕ ਹੈ। ਬਾਲ ਮਜ਼ਦੂਰੀ ਕਰਾਉਣ ਦੇ ਜੁਰਮਾਨਾ ਅਤੇ ਸਜ਼ਾ
0: ਦੋਵੇਂ ਹੀ ਹੋ ਸਕਦੇ ਨੇ।
1: 15 ਜੂਨ ਨੂੰ ਸੋਨੀ ਸਵੇਰ ਪ੍ਰੋਗਰਾਮ ਦੌਰਾਨ ਕਹਿੰਦੇ ਬੀਰਿੰਦਰ ਜੀ ਨੇ ਬਜ਼ੁਰਗਾਂ ਦੀ ਦੇਖਭਾਲ ਬਾਰੇ ਐਡਵੋਕੇਟ GPS ਰਾਣਾ ਜੀ ਨਾਲ ਗੱਲਬਾਤ ਕੀਤੀ, ਬਹੁਤ ਚੰਗੀ ਲੱਗੀ। ਇਸੇ ਤਰ੍ਹਾਂ ਜੀ ਇਹਨਾਂ ਨੇ 17 ਜੂਨ ਦਾ ਪ੍ਰੋਗਰਾਮ ਵਸਦੇ ਵੇੜੇ ਦੇ ਤਹਿਤ ਹਰਲੀਨ ਕੌਰ ਐਡਵੋਕੇਟ ਜੀ ਨਾਲ ਜਿਹੜਾ ਪ੍ਰੋਗਰਾਮ ਸਾਂਝ ਦੇ ਤਹਿਤ ਕੰਮਕਾਜੀ ਥਾਵਾਂ 'ਤੇ ਔਰਤਾਂ ਦੇ ਹੋ ਰਹੇ ਸ਼ੋਸ਼ਣ ਬਾਰੇ ਜਿਹੜਾ ਗੱਲਬਾਤ ਸੀ, ਕਹਿੰਦੇ ਸਾਨੂੰ ਬਹੁਤ ਵਧੀਆ ਲੱਗੀ। ਔਰ ਇਸੇ ਤਰ੍ਹਾਂ ਹੀ ਪ੍ਰੋਗਰਾਮ ਕਹਿੰਦੇ ਆਕਾਸ਼ਵਾਣੀ ਦੇ ਅਸੀਂ ਧੰਨਵਾਦੀ ਹਾਂ ਕਿ ਉਹ ਇਸੇ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਪੇਸ਼ ਕਰਦੇ ਰਹਿਣ।
0: ਇਹਨਾਂ ਦੇ ਖਤ ਦੇਖੋ ਕਿੰਨਾ ਲੰਬਾ ਇਹਨਾਂ ਨੇ ਖਤ ਲਿਖਿਆ। ਇਹਨਾਂ ਨੇ ਸਾਰੇ ਪ੍ਰੋਗਰਾਮ ਸੁਣੇ ਨੇ
1: ਜੀ,
0: ਚਾਹੇ ਉਹ ਸਵੇਰੇ ਜਿਹੜਾ ਸਾਡਾ ਪ੍ਰੋਗਰਾਮ ਹੈ ਉਸ ਦੇ ਵਿੱਚ ਪੇਸ਼ ਕੀਤੇ ਹੋਏ ਸਿਲਸਿਲੇ ਹੋਣ, ਜਾਂ ਦੁਪਹਿਰੇ ਜਿਹੜਾ ਪ੍ਰੋਗਰਾਮ ਹੈ ਵਸਦੇ ਵਿਹੜੇ ਉਸ ਦੇ ਵਿੱਚ ਪੇਸ਼ ਕੀਤੇ ਗਏ ਵੱਖ ਵੱਖ ਸਿਲਸਿਲੇ ਨੇ ਪਸੰਦ ਕੀਤੇ ਨੇ, ਅਤੇ ਇਸੇ ਤਰ੍ਹਾਂ ਦਿਹਾਤੀ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੇ ਹੋਏ ਸਿਲਸਿਲੇ ਉਹ ਪਸੰਦ ਕੀਤੇ ਨੇ, ਔਰ ਉਸ ਦੇ ਨਾਲ ਨਾਲ ਜਿਹੜਾ ਉੱਥੇ ਨਾਟਕ ਪੇਸ਼ ਕੀਤਾ ਜਾਂਦਾ ਦਿਹਾਤੀ ਪ੍ਰੋਗਰਾਮ ਦੇ ਵਿੱਚ, ਉਹ ਨਾਟਕ ਦੀ ਆਪਣਾ ਕਈ ਕੜੀਆਂ ਇਹਨਾਂ ਨੇ ਪਸੰਦ ਕੀਤੀਆਂ ਨੇ। ਔਰ ਇਸੇ ਤਰ੍ਹਾਂ ਹੀ ਡਾਕਟਰ ਰੇਡੀਓ ਡਾਕਟਰ ਪ੍ਰੋਗਰਾਮ ਹੈ ਉਹਨੂੰ ਵੀ ਪਸੰਦ ਕੀਤਾ ਹੈ, ਅਤੇ ਐਡਵੋਕੇਟ ਹਰਲੀਨ ਕੌਰ ਜੀ ਨਾਲ ਕੀਤੀ ਹੋਈ ਗੱਲਬਾਤ ਵੀ ਇਹਨਾਂ ਨੇ ਪਸੰਦ ਕੀਤੀ ਹੈ। ਸਾਡੇ ਸਾਰੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਅਤੇ ਸਾਨੂੰ ਉਸ ਦੇ ਬਾਰੇ ਲਿਖ ਕੇ ਭੇਜਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਸਾਡੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ ਪੁਰਸ਼ੋਤਮ ਸ਼ਰਮਾ ਜੀ, ਔਰ ਸਾਨੂੰ ਖਤ ਵੀ ਇਸੇ ਤਰ੍ਹਾਂ ਲਿਖਦੇ ਰਹੋਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਲੋ ਜੀ, ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮਨ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, SK ਸ਼ਰਮਾ, ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ। ਕਹਿੰਦੇ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਹੀ ਚੰਗਾ ਲੱਗਦਾ, ਚਾਹੇ ਉਹ ਵਸਦਾ ਵਿਹੜੇ ਹੋਣ, ਚਾਹੇ ਚਿੱਠੀਆਂ ਮਿੱਠੀਆਂ, ਦਿਹਾਤੀ ਪ੍ਰੋਗਰਾਮ, ਹੈਲੋ ਫਰਮਾਇਸ਼, ਤਮਕ ਜਲੰਧਰ ਪੈਂਦੀ ਔਰ ਰੰਗਲੀ ਧਰਤੀ, ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦੇ। ਕਹਿੰਦੇ ਇੱਕ ਗੱਲ ਹੈ ਕਿ ਤੁਸੀਂ ਮੁਹੰਮਦ ਸਦੀਕ ਹੋਣਾ ਦੇ ਨਾਲ ਕੀਤੀ ਗੱਲਬਾਤ ਜਿਹੜੀ ਹੈ ਉਹ ਸਾਨੂੰ ਦੁਬਾਰਾ ਸੁਣਾ ਦਿਓ, ਸਾਡਾ ਬਹੁਤ ਮਨ ਕਰਦਾ ਜੀ ਸੁਣਨ ਨੂੰ।
0: ਪਿੰਡ ਪੰਗਾਲਾ ਤੁਸੀਂ ਸਾਨੂੰ ਖਤ ਲਿਖਿਆ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਦਾਰ ਗਿੱਲ, ਗੁਰਮੀਤ ਗਿੱਲ ਅਤੇ ਨਾਜ਼ਮ ਗਿੱਲ
1: ਜੀ,
0: ਦੋ ਹੋਰ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ। ਸਾਡੇ ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ, ਪ੍ਰੋਗਰਾਮਾਂ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਜਿਹੜੇ ਵੱਖਰੇ ਵੱਖਰੇ ਸਿਲਸਿਲੇ ਨੇ ਉਹ ਵੀ ਪਸੰਦ ਕਰਦੇ ਹੋ, ਜਿਵੇਂ ਦਿਹਾਤੀ ਪ੍ਰੋਗਰਾਮ ਦੇ ਵਿੱਚ ਹੈਲੋ ਫਰਮਾਇਸ਼, ਤਮਕ ਜਲੰਧਰ ਅਤੇ ਹੋਰ ਸਾਰੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ। ਪ੍ਰੋਗਰਾਮ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਔਰ ਜਿਹੜਾ ਤੁਸੀਂ ਲਿਖਿਆ ਹੈ ਕਿ ਮੁਹੰਮਦ ਸਦੀਕ ਜੀ ਦੇ ਨਾਲ ਕੀਤੀ ਹੋਈ ਮੁਲਾਕਾਤ, ਇੱਕ ਵਾਰ ਦੁਬਾਰਾ ਸੁਣਾਉਣ ਵਾਸਤੇ

0: ਤੇ ਬੜੀ ਜਲਦੀ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏਗੀ।
1: ਜੀ
0: ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਵਾਸਤੇ। ਸਾਨੂੰ ਇਸੇ ਤਰ੍ਹਾਂ ਖਤ ਲਿਖਦੇ ਰਹੋ ਔਰ ਸਾਡੇ ਪ੍ਰੋਗਰਾਮਾਂ ਨੂੰ ਇਸੇ ਤਰ੍ਹਾਂ ਸੁਣਦੇ ਰਹੋ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਨਵਾਂ ਸ਼ਹਿਰ ਤੋਂ ਲਿਖਣ ਵਾਲੇ ਨੇ ਅਮਰਜੀਤ ਸਿੰਘ ਅੰਬਾ ਤੇ ਇਹ ਚਾਹਲ ਕਲਾਂ ਤੋਂ ਲਿਖ ਰਹੇ ਨੇ।
0: ਜੀ
1: ਕਹਿੰਦੇ ਕਿ ਸਾਡੀ ਇੱਕ ਸ਼ਿਕਾਇਤ ਹੈ ਕਿ ਤੁਸੀਂ ਸ਼ੁੱਕਰਵਾਰ ਨੂੰ ਜਿਹੜਾ ਪ੍ਰੋਗਰਾਮ ਸਭ ਦੀ ਪਸੰਦ ਹੈ
0: ਜੀ
1: ਉਹ ਤੁਸੀਂ ਕਹਿੰਦੇ ਕਿਉਂ ਨਹੀਂ ਪੇਸ਼ ਕਰ ਰਹੇ, ਕਿਉਂ ਸਾਨੂੰ ਨਹੀਂ ਸੁਣਾ ਰਹੇ। ਔਰ ਸਰ ਜੀ ਇਹਨਾਂ ਨੇ ਇੱਕ ਹੋਰ ਗੱਲ ਲਿਖੀ ਹੈ ਸੋਨ ਜੀ
0: ਜੀ
1: ਕਿ ਝਾਂਜਰਾਂ ਦੇ ਬੋਰ ਪ੍ਰੋਗਰਾਮ ਕਹਿੰਦੇ ਸਮਾਂ 12:05 ਤੋਂ ਕਹਿੰਦੇ ਤੁਸੀਂ ਸਵੇਰੇ 10 ਵਜੇ ਕਰ ਦਿਓ ਹਰ ਬੁੱਧਵਾਰ। ਇਹ ਤਾਂ ਮੇਰੇ ਖਿਆਲ ਜੀ ਵਸਦੇ ਵੇੜੇ ਦਾ ਇੱਕ ਸੈਗਮੈਂਟ ਹੈ, ਉਹਦੇ ਵਿੱਚ ਚੱਲਦਾ।
0: ਦੇਖੋ ਜਿਹੜਾ ਸਾਡਾ ਕੰਪੋਜ਼ਿਟ ਪ੍ਰੋਗਰਾਮ ਹੁੰਦਾ ਨਾ ਵਸਦੇ ਵੇੜੇ,
1: ਜੀ
0: ਅਤੇ ਉਸੇ ਤਰ੍ਹਾਂ ਹੀ ਦਿਹਾਤੀ ਪ੍ਰੋਗਰਾਮ ਸਾਡਾ ਕੰਪੋਜ਼ਿਟ ਪ੍ਰੋਗਰਾਮ ਹੈ, ਉਸ ਦੇ ਵਿੱਚ ਜਿਹੜੇ ਵੱਖ ਵੱਖ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਔਰ ਉਹ ਉਹਨਾਂ ਦੀ ਡਿਜ਼ਾਇਨਿੰਗ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਜਦੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇ ਤਾਂ ਸਾਡੇ ਉਹਨਾਂ ਸਰੋਤਿਆਂ ਦਾ ਵੀ ਮਨੋਰੰਜਨ ਕੀਤਾ ਜਾਵੇ ਜਿਹੜੇ ਉਸ ਪ੍ਰੋਗਰਾਮ ਨੂੰ ਸੁਣਦੇ ਨੇ। ਸੋ ਇਸ ਕਰਕੇ ਜੇ ਤੁਸੀਂ ਫਰਮਾਇਸ਼ ਹੀ ਸੁਣਨੀ ਹੈ ਤਾਂ ਫਰਮਾਇਸ਼ ਵਾਸਤੇ ਸਾਡੇ ਹੋਰ ਪ੍ਰੋਗਰਾਮ ਬਹੁਤ ਹੈਗੇ ਨੇ
1: ਜੀ, ਬਿਲਕੁਲ
0: ਹੈ ਨਾ, ਉਹ ਤੁਸੀਂ ਸੁਣ ਸਕਦੇ ਹੋ ਔਰ ਸਾਡੇ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ। ਪ੍ਰੋਗਰਾਮ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ।
1: ਜ਼ਿਲ੍ਹਾ ਫਾਜ਼ਿਲਕਾ ਪਿੰਡ ਬਾਜੀਦਪੁਰ ਭੋਮਾ ਤੋਂ ਬਲਜੀਤ ਸਿੰਘ
0: ਜੀ
1: ਕਹਿੰਦੇ ਚਿੱਠੀਆਂ ਜਿਹੜੀ ਹੈ ਤੁਹਾਡਾ ਪ੍ਰੋਗਰਾਮ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਹੈ
0: ਜੀ,
1: ਉਸ ਵਿੱਚ ਕਹਿੰਦੇ ਮੈਂ 7 ਚਿੱਠੀਆਂ ਪਾ ਚੁੱਕਾ, ਸਾਡਾ ਕੋਈ ਜਵਾਬ ਨਹੀਂ ਆਇਆ, ਸਾਡਾ ਖਤ ਜ਼ਰੂਰ ਸ਼ਾਮਿਲ ਕਰਿਆ ਕਰੋ। ਅਤੇ ਕਹਿੰਦੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਇਆ।
0: ਇੰਨੇ ਲਿਖਿਆ ਜੀ
1: ਜੀ ਬਸ ਇੰਨੇ ਲਿਖਿਆ।
0: ਦੇਖੋ ਤੁਸੀਂ 7 ਲਿਖਿਆ ਨੇ, ਤੁਹਾਡੀ 8 ਜੂਨ ਦੀ ਲਿਖੀ ਹੋਈ ਚਿੱਠੀ ਸਾਡੇ ਕੋਲ ਪਹੁੰਚੀ ਹੈ। ਅਸੀਂ ਇਹਨੂੰ 8ਵੀਂ ਚਿੱਠੀ ਤਾਂ ਨਹੀਂ ਕਹਾਂਗੇ, ਅਸੀਂ ਇਹ ਕਹਾਂਗੇ ਕਿ 7 ਚਿੱਠੀਆਂ ਦੀ 8ਵੀਂ ਰਸੀਦ ਸਾਡੇ ਕੋਲ
1: ਜੀ। ਬਿਲਕੁਲ, ਵੈਸੇ ਸੋਨ ਜੀ ਇਸ ਤਰ੍ਹਾਂ ਕਦੀ ਹੁੰਦਾ ਨਹੀਂ ਹੈ ਕਿ ਸਾਡੇ ਕੋਲ ਕੋਈ ਚਿੱਠੀ
0: ਪਹੁੰਚੇ ਔਰ ਅਸੀਂ ਉਹਦਾ ਜਵਾਬ ਨਾ ਦੇਈਏ। ਹੁਣ ਦੇਖੋ 8 ਜੂਨ ਵਾਲੀ ਚਿੱਠੀ ਜੇ ਸਾਡੇ ਕੋਲ ਪਹੁੰਚੀ ਹੈ, ਜੇ ਪਹਿਲਾਂ ਪਹੁੰਚੀਆਂ ਹੁੰਦੀਆਂ ਸਾਡੇ ਕੋਲ, ਅਸੀਂ ਉਹਨਾਂ ਦਾ ਜ਼ਰੂਰ ਜਵਾਬ ਦਿੰਦੇ ਜੀ। ਚਲੋ ਫਿਰ ਵੀ ਕੋਈ ਗੱਲ ਨਹੀਂ, ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋਗੇ, ਨਵੇਂ ਖਤ ਹੋਰ ਲਿਖ ਕੇ ਪਾਓਗੇ। ਬਹੁਤ ਬਹੁਤ ਸ਼ੁਕਰੀਆ ਜੀ।
1: ਨਹੀਂ ਜੀ, ਅਸੀਂ ਜਦੋਂ ਇਹ ਅੱਜ ਪ੍ਰੋਗਰਾਮ ਸੁਣਨਗੇ
0: ਜੀ
1: ਔਰ ਸਾਨੂੰ ਜ਼ਰੂਰ ਲਿਖ ਕੇ ਭੇਜਣਗੇ ਕਿ ਅਸੀਂ ਅੱਜ ਪ੍ਰੋਗਰਾਮ ਸੁਣਿਆ, ਸਾਡੀ ਚਿੱਠੀ
0: ਸ਼ਾਮਲ ਹੋਈ। ਬਿਲਕੁਲ ਠੀਕ ਹੈ ਜੀ,
1: ਅਸੀਂ ਇਸਦਾ ਇੰਤਜ਼ਾਰ ਕਰਾਂਗੇ।
0: ਜੇ ਇਹਨਾਂ ਨੇ ਚਿੱਠੀ ਨਾ ਪੇਸ਼ ਹੋਣ ਦੀ ਸ਼ਿਕਾਇਤ ਕੀਤੀ ਹੈ, ਚਿੱਠੀ ਸ਼ਾਮਲ ਹੋਣ ਬਾਰੇ ਵੀ ਸਾਨੂੰ ਜ਼ਰੂਰ ਭੇਜਣਗੇ।
1: ਬਿਲਕੁਲ, ਅਸੀਂ ਇੰਤਜ਼ਾਰ ਕਰਾਂਗੇ ਜੀ ਇਹਨਾਂ ਦਾ।
0: ਜੀ ਜੀ,
1: ਨਹਿਰ ਕਿਨਾਰੇ ਢਾਣੀ ਫਤਿਹਵਾਲੀ ਤੋਂ ਰਾਮ ਸਿੰਘ ਰੁਪਾਲ, ਖੁਸ਼ਪ੍ਰੀਤ ਅਤੇ ਇਹਨਾਂ ਦੇ ਦਾਦੀ ਜੀ ਨਸੀਬ ਕੌਰ ਅਤੇ ਇਹਨਾਂ ਦੇ ਚਾਚਾ ਜੀ ਗੁਰਮੀਤ ਰੁਪਾਲ ਲਿਖ ਰਹੇ ਨੇ। ਕਹਿੰਦੇ ਕਿ ਰੰਗਲੀ ਧਰਤੀ ਪ੍ਰੋਗਰਾਮ ਵਿੱਚ ਕੁਲਦੀਪ ਮਾਨਕ ਦੀਆਂ ਕਲੀਆਂ ਸੁਣਨ ਨੂੰ ਮਿਲੀਆਂ, ਕਹਿੰਦੇ ਬਹੁਤ ਹੀ ਵਧੀਆ ਲੱਗਾ ਕਿ ਕਾਫੀ ਚਿਰਾਂ ਦੇ ਬਾਅਦ ਕਹਿੰਦੇ ਅਸੀਂ ਇਹ ਪ੍ਰੋਗਰਾਮ ਸੁਣਿਆ। ਦਿਹਾਤੀ ਪ੍ਰੋਗਰਾਮ ਦੇ ਕਹਿੰਦੇ ਸਾਨੂੰ ਬਹੁਤ ਚੰਗਾ ਲੱਗਦਾ। ਇਸੇ ਤਰ੍ਹਾਂ ਹੀ ਜੀ ਸਾਨੂੰ ਸਾਰੇ ਸਿਲਸਿਲੇ ਪ੍ਰੋਗਰਾਮ ਜਿਹੜੇ ਨੇ ਬਾਕੀ ਦੇ ਪ੍ਰੋਗਰਾਮ ਨੇ ਸਾਨੂੰ ਬਹੁਤ ਜ਼ਿਆਦਾ ਚੰਗੇ ਲੱਗਦੇ।
0: ਇਹ ਖਤ ਲਿਖਣ ਵਾਲੇ ਜੀ ਸਾਡੇ, ਦੇਖੋ ਬੜੀ ਦੂਰ ਉਹਨਾਂ ਨੇ ਖਤ ਲਿਖਿਆ ਸਾਨੂੰ, ਰਾਮ ਸਿੰਘ ਜੀ ਨੇ ਲਿਖਣ ਵਾਲੇ, ਰਾਮ ਸਿੰਘ ਰੁਪਾਲ ਜੀ
1: ਜੀ
0: ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਮੈਂਬਰ ਨੇ। ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ ਔਰ ਸਵੇਰ ਦੇ ਪ੍ਰੋਗਰਾਮ, ਦੁਪਹਿਰੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਔਰ ਸ਼ਾਮ ਦੇ ਪ੍ਰੋਗਰਾਮਾਂ, ਦਿਹਾਤੀ ਪ੍ਰੋਗਰਾਮ ਦੀ ਤੁਸੀਂ ਤਾਰੀਫ ਕੀਤੀ ਹੈ ਔਰ ਇਸੇ ਤਰ੍ਹਾਂ ਉਸ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਵੱਖ ਵੱਖ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹਨਾਂ ਦੀ ਵੀ ਤੁਸੀਂ ਰੱਜ ਕੇ ਤਾਰੀਫ ਕੀਤੀ ਹੈ ਪ੍ਰੋਗਰਾਮ ਸੁਣਨ ਵਾਸਤੇ ਔਰ ਉਹਨਾਂ ਦੇ ਬਾਰੇ ਲਿਖ ਕੇ ਭੇਜਣ ਵਾਸਤੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਕਿ ਸਾਡੇ ਪ੍ਰੋਗਰਾਮ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋਗੇ ਔਰ ਸਾਨੂੰ ਦੂਜੀ ਤਰ੍ਹਾਂ ਦੇ ਖਤ ਵੀ ਲਿਖੋਗੇ ਵੀ ਸਾਨੂੰ ਮੈਂ ਇਹ ਪ੍ਰੋਗਰਾਮ ਸੁਣਿਆ ਸੀ, ਮੈਨੂੰ ਚੰਗਾ ਨਹੀਂ ਲੱਗਿਆ, ਤਾਂ ਕਿ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾ ਸਕੀਏ। ਠੀਕ ਹੈ, ਤਾਰੀਫ ਤਾਂ ਤੁਸੀਂ ਕਰਦੇ ਹੋ ਪਰ ਜੇ ਸਾਡੇ ਤੁਸੀਂ ਜਿਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ, ਸਾਹਿਤ ਦੇ ਪ੍ਰੋਗਰਾਮ ਨੇ, ਵਿਗਿਆਨ ਦੇ ਪ੍ਰੋਗਰਾਮ ਨੇ, ਖੇਡ ਸੰਸਾਰ ਪ੍ਰੋਗਰਾਮ ਹੈ ਸਾਡਾ, ਹਫ਼ਤੇ ਦੇ ਵਿੱਚ 2 ਵਾਰੀ ਪੇਸ਼ ਕੀਤਾ ਜਾਂਦਾ ਹੈ, ਉਹਨਾਂ ਨੂੰ ਵੀ ਜ਼ਰੂਰ ਸੁਣੋ ਔਰ ਉਹਨਾਂ ਦੇ ਬਾਰੇ ਵੀ ਆਪਣੀ ਰਾਏ ਸਾਨੂੰ ਲਿਖ ਕੇ ਭੇਜੋ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਸੋਨ ਜੀ, ਵੈਸੇ ਤਾਂ ਅਸੀਂ ਸਾਰਿਆਂ ਨੂੰ ਹੀ ਕਵਾਂਗੇ ਕਿ ਤੁਸੀਂ ਸਾਨੂੰ ਜ਼ਰੂਰ ਆਲੋਚਨਾ ਕਰਕੇ ਜ਼ਰੂਰ ਭੇਜਿਆ ਕਰੋ
0: ਜੀ ਜੀ
1: ਕਿ ਪ੍ਰੋਗਰਾਮ 'ਚ ਕੀ ਨਹੀਂ ਚੰਗਾ
0: ਲੱਗਾ,
1: ਤਾਂ ਕਿ ਅਸੀਂ ਕੁਝ ਦਾ ਸੁਧਾਰ ਉਹਦਾ ਕਰ ਸਕੀਏ।
0: ਜੀ ਜੀ,
1: ਔਰ ਜੋ ਚੰਗਾ ਲੱਗਦਾ ਉਹ ਤਾਂ ਲਿਖਦੇ ਹੀ ਨੇ,
0: ਕਹਿੰਦੇ ਨੇ ਨਾ ਕਿ ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਔਰ ਇਹੀ ਤਰੱਕੀ ਦਾ ਆਧਾਰ ਹੈ
1: ਜੀ। ਬਿਲਕੁਲ,
0: ਪ੍ਰੋਗਰੈਸ ਦਾ ਆਧਾਰ ਵੀ ਇਹੀ ਹੈ ਵੀ ਇੱਕ ਸੁਣਨ ਵਾਲੇ ਨੇ ਕਿਸੇ ਹੋਰ ਐਂਗਲ ਤੋਂ ਦੇਖ ਕੇ ਕ੍ਰਿਟੀਸਾਈਜ਼ ਕੀਤਾ ਅਤੇ ਅਸੀਂ ਉਸ ਦੇ ਹਿਸਾਬ ਨਾਲ ਉਹਨੂੰ ਪ੍ਰੋਗਰਾਮ ਆਪਣੇ ਨੂੰ ਇੰਪਰੂਵ ਕੀਤਾ, ਵਧੀਆ ਬਣਾਇਆ ਅਤੇ ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਹੋਰ ਵਧੀਆ ਵਧੀਆ ਹੁੰਦਾ ਜਾਏਗਾ।
1: ਬਿਲਕੁਲ ਜੀ, ਕਿਉਂਕਿ ਸੋਨ ਜੀ ਸਾਡਾ ਪ੍ਰੋਗਰਾਮ ਸਰੋਤਿਆਂ ਦੇ ਸਿਰ 'ਤੇ ਹੀ ਚੱਲਦੇ ਨੇ, ਕਿਉਂਕਿ ਸਰੋਤੇ ਹੀ ਸਾਡੇ ਸੁਣਨ ਵਾਲੇ ਨੇ,
0: ਸੁਣਨ ਵਾਲੇ ਨੇ ਔਰ ਉਹਨਾਂ ਵਾਸਤੇ ਹੀ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ
1: ਜੀ। ਔਰ ਜੋ ਸਾਨੂੰ ਉਹ ਦੱਸਣਗੇ ਅਸੀਂ ਉਹ ਸੁਝਾਅ ਜਿਹੜੇ ਨੇ ਜ਼ਰੂਰ ਨੋਟ ਕਰਦੇ ਹਾਂ ਔਰ ਸ਼ਾਮਿਲ ਕਰਦੇ ਹਾਂ,
0: ਸ਼ਾਮਿਲ ਕਰਦੇ ਉਹਨਾਂ ਦੇ ਹਿਸਾਬ ਨਾਲ ਆਪਣੇ ਪ੍ਰੋਗਰਾਮਾਂ ਨੂੰ ਢਾਲਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ, ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ।

0: ਦੇਖੋ ਬਹੁਤ ਸਾਰੀਆਂ ਚਿੱਠੀਆਂ ਵੀ ਹੁਣ ਸੀਗੀਆਂ ਸਾਡੇ ਕੋਲ, ਪਰ
1: ਜੀ ਉਹ
0: ਹੁਣ
1: ਹੋ ਚੁੱਕਿਆ ਨੇ, ਹੁਣ ਇੱਕ ਆਪਾਂ ਹੋਰ ਗੱਲ ਕਰਨੀ ਹੈ
0: ਜੀ ਜੀ
1: ਜਿਹੜੀ
0: ਜੀ
1: ਆਪਾਂ ਸ਼ੁਰੂ 'ਚ ਕੀਤੀ ਸੀ ਕਿ ਯੋਗ ਦਿਵਸ ਹੈ 21 ਤਰੀਕ ਨੂੰ, ਯੋਗ ਦਿਵਸ ਦੇ ਨਾਲ ਨਾਲ ਸਵੇਰੇ 6:30 ਵਜੇ ਦੇ ਕਰੀਬ ਰਿਲੇਅ ਸ਼ੁਰੂ ਹੋਏਗਾ
0: ਜੀ
1: TV ਦੇ ਉੱਪਰ। ਔਰ ਉਹ ਵੈਸੇ ਵੀ ਯੋਗ ਨੂੰ ਤਾਂ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣਾ ਲੈਣਾ ਚਾਹੀਦਾ। ਅੱਜ ਕੱਲ੍ਹ ਤਾਂ ਬਹੁਤ ਸੋਰਸ ਨੇ, ਬਹੁਤ ਸਾਧਨ ਨੇ, TV ਦੇ ਉੱਪਰੋਂ ਨੈੱਟ ਦੇ ਉੱਪਰੋਂ ਤੁਸੀਂ ਯੋਗ ਦੀਆਂ ਜਿਹੜੀਆਂ ਨੇ ਕਿਰਿਆਵਾਂ ਦੇਖ ਕੇ ਸਿੱਖ ਕਰ ਸਕਦੇ ਹੋ ਨਾਲ
0: ਸੋ
1: ਨਾਲ।
0: ਜੀ ਹੁਣ ਵੇਲਾ ਮੁੱਕਦਾ ਪਿਆ
1: ਜੀ,
0: ਤੇ ਫੇਰ ਲਈਏ ਇਜਾਜ਼ਤ।
1: ਜੀ
0: ਨਮਸਕਾਰ।
1: ਨਮਸਕਾਰ।
2: ਇਹ ਸੀ ਅੱਜ ਦਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
4: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
5: ਹੈਲੋ,
6: ਯਹ ਆਇਕਰ ਵਿਭਾਗ ਹੈ। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
7: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
8: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਸਤਿ ਸ਼੍ਰੀ ਅਕਾਲ ਪੰਜਾਬੀਓ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ
1: ਜ਼ਰੂਰੀ ਨਹੀਂ ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ
2: ਅਪਲਾਈ ਕਿਵੇਂ ਕਰੀਏ
1: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ ਯਾਦ ਰੱਖੋ ਆਖਰੀ ਤਾਰੀਖ 31 ਮਈ 2026 ਹੈ ਸਹਾਇਤਾ ਲਈ 0112311242428 ਤੇ ਸੰਪਰਕ ਕਰੋ
2: ਸਮਾਧਾਨ ਸਮਾਰੋਹ 2026 ਆਪਸੀ ਸਹਿਮਤ ਤੇ ਪੱਕਾ ਨਿਪਟਾਰਾ
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ
4: ਡਾਊਨਲੋਡ ਵੇਵਸ OTT ਐਪ ਨਾਉ ਐਂਡ ਵਾਚ ਫਾਰ ਫ੍ਰੀ
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਦੇ ਵਾਜ ਦੇ ਵੇਲੇ ਪ੍ਰੋਗਰਾਮ ਦੇ ਵਿੱਚ ਯੋਗਾ ਦਿਵਸ ਦੀ ਵਿਸ਼ੇਸ਼ ਪੇਸ਼ਕਸ਼ ਹੋਏਗੀ ਆਯੁਰਵੇਦ ਤੇ ਯੋਗ ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਯੋਗੇਸ਼ ਸਹਿਗਲ ਅਤੇ ਹੁਣ ਤੋਂ ਕੁਝ ਦੇਰ ਬਾਅਦ ਯਾਨੀ ਕਿ 10 ਵਜੇ ਰੂਪਕ ਸੁਣੋਗੇ ਚੰਗੀ ਸਿਹਤ ਲਈ ਯੋਗ ਇਹ ਪੇਸ਼ਕਸ਼ ਹੈ ਬੀਰੇਂਦਰ ਸਿੰਘ ਹੁਣਾਂ ਦੀ ਸੋ ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜੇ ਰਹੋ ਅਤੇ DTH ਦੀ ਸਾਡਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਰੋਜ਼ ਵਾਂਗਰ 3 ਵਜੇ ਪੇਸ਼ ਕੀਤਾ ਜਾਏਗਾ ਜਿਸ ਵਿੱਚ ਤੁਹਾਡੇ ਖਤਾਂ ਦੇ ਅਧਾਰਿਤ ਜਿਹੜੀ ਫਰਮਾਇਸ਼ ਹੈ ਉਹ ਪੁਗਾਈ ਜਾਏਗੀ ਅਤੇ ਹਾਂ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਫੋਨ ਕਾਲਸ ਮਿਲਾ ਸਕਦੇ ਹੋ ਠੀਕ 10:30 ਵਜੇ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਵਟਸਐਪ 'ਤੇ ਤੁਸੀਂ ਆਪਣੀਆਂ ਫਰਮਾਇਸ਼ਾਂ ਭੇਜ ਸਕਦੇ ਹੋ ਪ੍ਰੋਗਰਾਮ ਹੋਏਗਾ ਤਮਕ ਜਲੰਧਰ ਪੈਂਦੀ ਜਿਹੜਾ 11:05 'ਤੇ ਸੁਣਵਾਇਆ ਜਾਏਗਾ ਸੋ ਸਾਡੇ ਇਹਨਾਂ ਪ੍ਰੋਗਰਾਮਸ ਦੇ ਨਾਲ ਤੁਸੀਂ ਜੁੜੇ ਰਹਿਣਾ ਹੈ ਕਿਉਂਕਿ ਆਕਾਸ਼ਵਾਣੀ ਜਲੰਧਰ ਜਾਣਕਾਰੀ ਅਤੇ ਮਨੋਰੰਜਨ ਦਾ ਖਜ਼ਾਨਾ ਹੈ
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ
4: ਡਾਊਨਲੋਡ ਵੇਵਸ OTT ਐਪ ਨਾਉ ਐਂਡ ਵਾਚ ਫਾਰ ਫ੍ਰੀ
6: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਸਾਡੇ ਰਿਸ਼ੀਆਂ ਮੁਨੀਆਂ ਨੇ ਅੰਤਰ ਧਿਆਨ ਹੋ ਕੇ ਤਪੱਸਿਆ ਕਰਕੇ ਯੋਗ ਦੇ ਜ਼ਰੀਏ ਆਪਣੇ ਅੰਦਰ ਦਾ ਮਾਰਗ ਖੋਜਿਆ। ਯੋਗ ਇੱਕ ਰੂਹਾਨੀ ਯਾਤਰਾ ਹੈ, ਖੁਦ ਤੋਂ ਖੁਦਾਈ ਤੱਕ ਪਹੁੰਚਣ ਦੀ। ਯੋਗ ਇੱਕ ਅਵਸਥਾ ਹੈ, ਬ੍ਰਹਿਮੰਡ ਦੀ ਅਸੀਮ ਊਰਜਾ ਨੂੰ ਆਪਣੇ ਅੰਦਰ ਮਹਿਸੂਸ ਕਰਨ ਦੀ। ਯੋਗ ਨਾਲ ਮਨ ਵਿਕਾਰਾਂ, ਤਣਾਵਾਂ ਅਤੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ। ਯੋਗ ਨਾਲ ਮਨ ਮੰਦਿਰ ਬਣ ਜਾਂਦਾ ਹੈ। ਅੱਜ ਦੁਨੀਆ ਵਿੱਚ 30 ਕਰੋੜ ਲੋਕ ਯੋਗ ਅਭਿਆਸ ਕਰਕੇ ਆਪਣੇ ਜੀਵਨ ਨੂੰ ਸਕੂਨ ਤੇ ਤੰਦਰੁਸਤੀ ਨਾਲ ਹਰਿਆ ਕਰ ਰਹੇ ਨੇ। ਅਮਰੀਕਾ ਦੇ ਯੋਗ ਅਧਿਆਪਕ ਜੇਸਨ ਕ੍ਰੈਂਡਲ ਕਹਿੰਦੇ ਨੇ ਕਿ ਯੋਗ ਸਾਨੂੰ ਇਹ ਜਾਣਨ ਦਾ ਮੌਕਾ ਦਿੰਦਾ ਹੈ ਕਿ ਤੁਸੀਂ ਅਸਲ ਵਿੱਚ ਕੌਣ ਹੋ। ਇੱਕ ਹੋਰ ਅਮਰੀਕਾ ਦੇ ਮਸ਼ਹੂਰ ਲੇਖਕ ਵੇਨ ਡਾਇਰ ਕਹਿੰਦੇ ਨੇ ਕਿ ਮੈਂ ਇਹ ਮਹਿਸੂਸ ਕੀਤਾ ਹੈ ਕਿ ਬਾਹਰ ਦੁਨੀਆ ਵਿੱਚ ਜੋ ਹੋ ਰਿਹਾ ਹੈ ਤੁਸੀਂ ਉਸ ਨੂੰ ਕਾਬੂ ਨਹੀਂ ਕਰ ਸਕਦੇ, ਪਰ ਤੁਹਾਡੇ ਅੰਦਰ ਜੋ ਹੋ ਰਿਹਾ ਹੈ ਯੋਗ ਨਾਲ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਯੋਗ ਦੇ ਆਸਨ, ਯੋਗ ਦੇ ਪ੍ਰਾਣਾਯਾਮ ਵਿਲੱਖਣ ਨੇ ਜਿਸ ਨੂੰ ਪੂਰੀ ਦੁਨੀਆ ਮੰਨਦੀ ਹੈ। ਸਾਡੀ ਸਿਹਤ ਲਈ ਯੋਗ ਕਿਉਂ ਸਾਰਥਕ ਹੈ, ਦੱਸ ਰਹੇ ਨੇ ਯੋਗ ਅਧਿਆਪਕ ਰਤਨ ਚੰਜੋਤਰਾ।
1: ਯੋਗ ਵਿਸ਼ਿਸ਼ਟ ਤੋਂ ਇੱਕ ਛੋਟੀ ਜਿਹੀ ਸੰਸਕ੍ਰਿਤ ਦੀ ਸੁਭਾਸ਼ਤਾ ਹੈ, ਉਹ ਕੋਟ ਕਰਨਾ ਚਾਹਾਂਗਾ। ਤੇ ਇਹਨੂੰ ਕਿਹਾ ਗਿਆ ਹੈ ਆਦੀ ਜਾਂ ਵਿਆਦੀ ਜਾਂ ਅਨਾਦੀ ਜਾਂ ਵਿਆਦੀ। ਇਹ ਕਾਫੀ ਪੁਰਾਣੇ ਕਨਸੈਪਟ ਹੈ ਕਿ ਜ਼ਿਆਦਾਤਰ ਬਿਮਾਰੀਆਂ ਜਿਹੜੀਆਂ ਨੇ, ਕਰੋਨਿਕ ਡਿਜ਼ੀਜ਼, ਇਹ ਸਾਡੀ ਮੈਂਟਲ ਹੈਲਥ ਤੋਂ ਸ਼ੁਰੂ ਹੁੰਦੀਆਂ ਨੇ ਤੇ ਫਿਜ਼ੀਕਲ ਹੈਲਥ ਤੱਕ ਹੀ ਸਾਡੇ ਜਾਂਦੀਆਂ ਨੇ। ਮਾਈਂਡ ਤੋਂ ਸ਼ੁਰੂ ਹੋ ਕੇ, ਜਿਸ ਤਰ੍ਹਾਂ ਕਿ ਅਸੀਂ ਅੱਜ ਦੀ ਡੇਟ 'ਚ ਦੇਖ ਰਹੇ ਹਾਂ, ਓਵਰ ਥਿੰਕਿੰਗ, ਜਿਹੜੀ ਅੱਗੇ ਚੱਲ ਕੇ ਰਿਜ਼ਲਟ ਕਰਦੀ ਹੈ ਸਟ੍ਰੈਸ ਨੂੰ, ਡਿਪਰੈਸ਼ਨ ਜਾਂ ਐਂਜ਼ਾਇਟੀ ਦੇ ਰੂਪ 'ਚ
2: ਜੀ।
1: ਔਰ ਇਹਨਾਂ ਦਾ ਅਲਟੀਮੇਟਲੀ ਅਗਰ ਅਸੀਂ ਦੇਖੀਏ ਸੋਲਿਊਸ਼ਨ ਜੋ ਹੈ ਉਹ ਯੋਗ ਦੇ ਵਿੱਚ ਹੈ। ਇਹ ਪ੍ਰੈਕਟੀਕਲੀ ਦੇਖਿਆ ਗਿਆ ਹੈ, ਕਈ ਜਗ੍ਹਾ ਤੇ ਇਹਦੀਆਂ ਰਿਸਰਚ ਚੱਲ ਰਹੀਆਂ ਨੇ ਔਰ ਕਾਫੀ ਅੱਛੇ ਰਿਜ਼ਲਟਸ ਮਿਲ ਵੀ ਰਹੇ। ਮੇਰੇ ਕੋਲ ਇੱਕ ਲੇਡੀ ਜੋ ਅਰਾਊਂਡ ਆਪਣੇ ਲੇਟ 30s 'ਚ, 40 ਦੇ ਆਸ ਪਾਸ ਏਜ 'ਚ, ਔਰ ਉਹ ਪਿਛਲੇ 4-5 ਸਾਲਾਂ ਤੋਂ ਫੈਟੀ ਲੀਵਰ ਦੀ ਦਵਾਈ ਖਾ ਰਹੀ ਸੀ। ਯੋਗ ਸ਼ੁਰੂ ਕੀਤਾ ਤਾਂ 5-6 ਮਹੀਨੇ ਬਾਅਦ ਉਹਨਾਂ ਨੂੰ ਬਹੁਤ ਹੀ ਅੱਛਾ ਇੰਪਰੂਵਮੈਂਟ ਲੱਗੀ ਔਰ ਉਹ ਆਪਣੇ ਡਾਕਟਰ ਕੋਲ ਗਏ, ਚੈੱਕਅਪ ਕਰਾਇਆ, ਸਾਰੇ ਪੈਰਾਮੀਟਰਸ ਨੋਰਮਲ ਸੀ ਔਰ ਉਹਨਾਂ ਨੇ ਦਵਾਈ ਛੱਡ ਦਿੱਤੀ। ਸੋ ਇੱਕ ਐਗਜ਼ਾਮਪਲ ਹੈ। ਇਸ ਤਰ੍ਹਾਂ ਦੇ ਮੇਰੇ ਕੋਲ ਹਾਈਪਰਟੈਂਸ਼ਨ ਵਾਲੇ ਵੀ ਲੋਕ ਹੈ ਜਿਨ੍ਹਾਂ ਦੀ ਦਵਾਈਆਂ ਘੱਟ ਵੀ ਗਈਆਂ ਔਰ ਕਈਆਂ ਦੀਆਂ ਬੰਦ ਵੀ ਹੋਈਆਂ। ਡਾਇਬਟੀਜ਼ ਵਾਲਿਆਂ ਨੂੰ

0: बहुत अच्छे रिजल्ट्स ने योग दे नाल और बड़ी अच्छे मेंटेन कर सकते हैं असी विद फ्यू डाइट टिप्स।
1: ਹਜ਼ਾਰਾਂ ਸਾਲ ਪੁਰਾਣਾ ਯੋਗ ਅੱਜ ਦੇ ਜੀਵਨ ਵਿੱਚ ਵੀ ਉਦਾਂ ਹੀ ਸਾਰਥਕ ਹੈ ਜਿੱਦਾਂ ਸਦੀਆਂ ਪੁਰਾਣਾ ਸੂਰਜ ਅੱਜ ਵੀ ਧਰਤੀ ਦੇ ਜੀਵਨ ਦਾ ਆਧਾਰ ਹੈ, ਜਿੱਦਾਂ ਸਦੀਆਂ ਤੋਂ ਚੱਲਦੀ ਹਵਾ ਅੱਜ ਵੀ ਸਾਨੂੰ ਪ੍ਰਾਣ ਦੇਣ ਵਾਲੀ ਹੈ। ਯੋਗ ਸਿਹਤ ਦੀ ਹਰ ਸਮੱਸਿਆ ਦਾ ਕਾਰਗਰ ਹੱਲ ਹੈ। ਅੱਜ ਦੇ ਜੀਵਨ ਨੇ ਸਮਾਜ ਨੂੰ ਮਾਨਸਿਕ ਤਬਾਹ ਨਾਲ ਪੀੜਿਤ ਕੀਤਾ ਹੈ। ਦੁਨੀਆ 'ਚ 33 ਕਰੋੜ ਤੋਂ ਵੱਧ ਲੋਕ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਨੇ। 36 ਕਰੋੜ ਲੋਕ ਐਂਗਜ਼ਾਇਟੀ ਤੇ ਚਿੰਤਾ ਨਾਲ ਜੰਗ ਕਰਕੇ ਝੁਰ ਰਹੇ ਨੇ। ਯੋਗ ਨਾਲ ਜੁੜ ਕੇ ਮਾਨਸਿਕ ਤਣਾਅ ਤੋਂ ਮੁਕਤੀ ਪਾਈ ਜਾ ਸਕਦੀ ਹੈ। ਯੋਗ ਅਧਿਆਪਕ ਦੀਪਕ ਸ਼ਰਮਾ ਇਸ ਬਾਰੇ ਕਹਿੰਦੇ ਨੇ,
2: ਜਦੋਂ ਅਸੀਂ ਬ੍ਰੇਨ ਦੀ ਗੱਲ ਕਰਦੇ ਹਾਂ, ਤਣਾਅ ਬ੍ਰੇਨ ਚ ਹੀ ਆਉਂਦਾ, ਹੋਰ ਤਾਂ ਕਿਤੇ ਆਉਂਦਾ ਨਹੀਂ। ਜਦੋਂ ਮੈਂ ਡਿਪਰੈਸ਼ਨ ਹੋ ਗਿਆ, ਇਹਦਾ ਮਤਲਬ ਕਿ ਸਾਡੇ ਨਾ ਬ੍ਰੇਨ ਨੂੰ ਆਕਸੀਜਨ ਦੀ ਮਾਤਰਾ ਜ਼ਿਆਦਾ ਚਾਹੀਦੀ ਹੈ। ਔਰ ਆਕਸੀਜਨ ਸਾਡੇ ਯੋਗ ਦੇ ਵਿੱਚ ਨਾ ਪ੍ਰਾਣਾਯਾਮ ਹੁੰਦਾ। ਯੋਗ ਦੇ 8 ਅੰਗ ਹੁੰਦੇ ਆ, ਯਮ, ਨਿਯਮ, ਆਸਨ, ਪ੍ਰਾਣਾਯਾਮ। ਜਿਹੜਾ ਪ੍ਰਾਣਾਯਾਮ ਹੈ, ਇਹ ਸਾਰਾ ਹੀ ਆਕਸੀਜਨ ਦੀ ਮਾਤਰਾ ਸਾਡੀ ਬੋਡੀ 'ਚ ਨਾ ਇਨਕਰੀਜ਼ ਕਰ ਦਿੰਦਾ, ਜਿਹਦੇ ਨਾਲ ਬ੍ਰੇਨ ਨੂੰ ਆਕਸੀਜਨ ਮਿਲਦੀ ਹੈ ਤੇ ਬ੍ਰੇਨ ਨੂੰ ਸਟ੍ਰੈਸ ਫ੍ਰੀ ਤੋਂ ਮਤਲਬ ਸਟ੍ਰੈਸ ਆਉਣਾ ਬੰਦ ਕਰ ਦਿੰਦਾ। ਤੇ ਜਿਹਦੇ 'ਚ ਅਨੁਲੋਮ ਵਿਲੋਮ ਪ੍ਰਾਣਾਯਾਮ ਸਭ ਤੋਂ ਬੈਸਟ ਹੈ।
1: ਇੰਗਲੈਂਡ ਦੇ ਮਸ਼ਹੂਰ ਅਦਾਕਾਰ ਰਸਲ ਬ੍ਰੈਂਡ ਨੇ ਆਪਣੀਆਂ ਮਾਨਸਿਕ ਪਰੇਸ਼ਾਨੀਆਂ ਨੂੰ ਯੋਗ ਨਾਲ ਜੁੜ ਕੇ ਦੂਰ ਕੀਤਾ ਸੀ ਤੇ ਉਹਨਾਂ ਮਹਿਸੂਸ ਕੀਤਾ ਕਿ ਯੋਗ ਦੇ ਆਸਨ ਮਨ ਨੂੰ ਅਜਿਹੀ ਸ਼ਾਂਤ ਅਵਸਥਾ ਵਿੱਚ ਲੈ ਜਾਂਦੇ ਨੇ ਜਿੱਥੇ ਤੁਸੀਂ ਆਪਣੇ ਤਣਾਅ, ਪਰੇਸ਼ਾਨੀਆਂ, ਅਤੀਤ ਦੇ ਤਲਖ ਤਜਰਬੇ ਭੁੱਲ ਜਾਂਦੇ ਹੋ। ਯੋਗ ਦੇ ਪ੍ਰਾਣਾਯਾਮਾਂ ਵਿੱਚ ਐਸਾ ਵਿਗਿਆਨ ਹੈ ਜੋ ਡਿਪਰੈਸ਼ਨ ਤੇ ਫਤਿਹ ਪਾ ਲੈਂਦਾ ਹੈ। ਡਾਕਟਰ ਰਜਨੀ ਸ਼ਰਮਾ ਇਸ ਬਾਰੇ ਕਹਿੰਦੇ ਨੇ,
3: ਵਿਗਿਆਨਿਕ ਵੀ ਕਹਿੰਦੇ ਹੈ ਕਿ ਇਹ ਸਹੀ ਹੈ ਡਿਪਰੈਸ਼ਨ ਔਰ ਐਂਗਜ਼ਾਇਟੀ ਠੀਕ ਕਰਨ ਲਈ। ਐਸੇ ਸਾਡੇ ਕੋਲ ਆਸਨ, ਪ੍ਰਾਣਾਯਾਮ ਔਰ ਮੈਡੀਟੇਸ਼ਨ ਪ੍ਰੈਕਟਿਸਿਸ ਹੈ ਜਿਹੜੀਆਂ ਹੁਣ ਸਾਇੰਟਿਫਿਕਲੀ ਪ੍ਰੂਵਡ ਹੈ। ਭਸਤ੍ਰਿਕਾ ਪ੍ਰਾਣਾਯਾਮ ਕਰਦੇ ਹਾਂ ਡੇਲੀ, ਮਤਲਬ ਪ੍ਰੋਪਰ ਗਾਈਡੈਂਸ ਦੇ ਅਕੋਰਡਿੰਗ। ਬਹੁਤ ਜ਼ਿਆਦਾ ਜ਼ੋਰ ਲਾ ਕੇ ਵੀ ਨਹੀਂ ਕਰਨਾ, ਬਹੁਤ ਢਿੱਲਾ ਵੀ ਨਹੀਂ ਕਰਨਾ ਚਾਹੀਦਾ। ਵੈਸੇ ਵੀ ਯੋਗ 'ਚ ਹਰ ਪ੍ਰੈਕਟਿਸ ਨੂੰ ਮੀਡੀਅਮ ਫੋਰਸ ਦੇ ਨਾਲ, ਮੀਡੀਅਮ ਸਪੀਡ ਨਾਲ ਕਰੀਦਾ। ਭਸਤ੍ਰਿਕਾ ਜਿਹੜਾ ਪ੍ਰਾਣਾਯਾਮ ਹੈ, ਇਹ ਤੁਰੰਤ ਊਰਜਾ ਦਿੰਦਾ ਹੈ ਤੇ ਊਰਜਾ ਜਦੋਂ ਵੱਧਦੀ ਹੈ ਤੇ ਆਪੇ ਪੋਜ਼ਿਟਿਵ ਹੋਣ ਲੱਗਦਾ ਮਾਈਂਡ। ਤੇ ਇੱਕ ਗੱਲ ਹੈ ਐਂਗਜ਼ਾਇਟੀ, ਉਹਦੇ ਵਿੱਚ ਕੀ ਹੈ, ਮਨ ਜਿਹੜਾ ਹੈ ਉਹ ਸ਼ਾਂਤ ਨਹੀਂ ਹੋ ਰਿਹਾ, ਬੇਚੈਨ ਹੈ। ਤੇ ਬੇਚੈਨੀ ਦੂਰ ਕਰਨ ਵਾਸਤੇ ਨਾੜੀ ਸ਼ੋਧਨ ਪ੍ਰਾਣਾਯਾਮ, ਜਿਹਨੂੰ ਕਿ ਆਲਟਰਨੇਟ ਨੋਸਟਰਲ ਜਾਂ ਅਨੁਲੋਮ ਵਿਲੋਮ ਵੀ ਕਹਿੰਦੇ। ਦੂਸਰਾ ਹੈ, ਬੜਾ ਫੇਮਸ ਹੈ, ਪਾਪੂਲਰ ਹੈ, ਭ੍ਰਾਮਰੀ ਪ੍ਰਾਣਾਯਾਮ, ਜਿਹਦੇ ਨਾਲ ਕਿ ਹਮਿੰਗ ਵੀ, ਭਵਰੇ ਦੀ ਆਵਾਜ਼ ਜੈਸੀ ਆਵਾਜ਼ ਕੱਢਦੇ, ਉਹਦੇ ਨਾਲ ਬ੍ਰੇਨ ਵਿੱਚ ਇਮੀਡੀਏਟਲੀ ਰਿਲੀਫ ਮਿਲਦਾ।
1: ਹਾਲ ਹੀ ਵਿੱਚ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਸੀਐਮ ਦੀ ਯੋਗਸ਼ਾਲਾ ਤਹਿਤ ਕੀਤੀ ਗਈ ਰਿਸਰਚ ਵਿੱਚ ਇਹ ਪਾਇਆ ਗਿਆ ਕਿ 3 ਮਹੀਨੇ ਲਗਾਤਾਰ ਯੋਗ ਕਰਨ ਨਾਲ ਲੋਕਾਂ ਵਿੱਚ ਡਿਪਰੈਸ਼ਨ, ਚਿੰਤਾ ਤੇ ਇਨਸੋਮੀਆ ਦੀ ਸਮੱਸਿਆ ਵਿੱਚ ਭਾਰੀ ਕਮੀ ਆਈ ਹੈ। ਹਾਰਵਰਡ ਯੂਨੀਵਰਸਿਟੀ ਦੀ ਰਿਸਰਚ ਦੇ ਅਧਿਐਨ ਦੇ ਮੁਤਾਬਿਕ ਯੋਗ ਕਰਨ ਵਾਲੇ ਲੋਕਾਂ ਦਾ ਦਿਲ ਜ਼ਿਆਦਾ ਸਿਹਤਮੰਦ ਰਹਿੰਦਾ ਹੈ। ਯੋਗ ਸਾਡੇ ਜੀਵਨ ਵਿੱਚ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ, ਇਸ ਬਾਰੇ ਦੱਸ ਰਹੇ ਨੇ ਯੋਗ ਅਧਿਆਪਿਕਾ ਸਰਿਤਾ ਸਿੰਗਲਾ।
4: ਯੋਗਾ ਅੱਜ ਕੱਲ ਮਤਲਬ ਕਿ ਬਹੁਤ ਜ਼ਿਆਦਾ ਲੋਕ ਕਰ ਰਹੇ ਹੈ ਕਿਉਂਕਿ ਯੋਗ ਦੇ ਬੈਨੀਫਿਟ ਬਹੁਤ ਜ਼ਿਆਦਾ ਹੈ। ਇਹਦੇ ਨਾਲ ਪ੍ਰੋਬਲਮਸ ਬਹੁਤ ਠੀਕ ਹੁੰਦੀਆਂ ਨੇ, ਹੈਲਥ 'ਚ ਜਿਹੜੀਆਂ ਪ੍ਰੋਬਲਮਸ ਚੱਲ ਰਹੀਆਂ ਨੇ ਅੱਜ ਕੱਲ੍ਹ, ਥਾਇਰਾਇਡ, ਫੈਟੀ ਲੀਵਰ, ਡਾਇਬਟੀਜ਼, ਇਹ ਸਾਰੀਆਂ ਪ੍ਰੋਬਲਮਸ ਠੀਕ ਹੋ ਰਹੀਆਂ, ਫਰੋਜ਼ਨ ਸ਼ੋਲਡਰ। ਇਹਦੇ 'ਚ ਆਪਣੀ ਫਲੈਕਸੀਬਿਲਿਟੀ ਆਉਂਦੀ ਹੈ, ਬੈਲੈਂਸ, ਜਿਹੜਾ ਮਾਇੰਡ ਬਾਡੀ ਦਾ ਬੈਲੈਂਸ ਹੈ ਨਾ, ਮਾਇੰਡ ਬੋਡੀ ਐਂਡ ਸੋਲ ਦਾ, ਉਹ ਸਿਰਫ ਯੋਗਾ ਦੇ ਵਿੱਚ ਹੀ ਹੈ, ਹੋਰ ਕਿਸੇ ਜਗ੍ਹਾ ਨਹੀਂ ਹੈ। ਕਿਉਂਕਿ ਦੇਖੋ, ਜਿਮ ਕਰਦੇ ਆ ਤਾਂ ਜਿਮ 'ਚ ਗਾਣੇ ਸੁਣਦੇ ਆ, ਧਿਆਨ ਉੱਧਰ ਹੁੰਦਾ, ਕਰਦੇ ਕੁਛ ਹੋਰ ਹੈ। ਯੋਗਾ ਦੇ ਵਿੱਚ ਆਪਾਂ ਆਪਣੀ ਸਾਹ ਦੇ ਨਾਲ ਜੁੜੇ ਹੋਏ ਹਾਂ, ਸਾਹ ਹੀ ਸਭ ਕੁਛ ਹੈ। ਸਾਹ ਦੇ ਨਾਲ ਆਪਾਂ ਜਦੋਂ ਜੁੜਦੇ ਹਾਂ, ਨਾਲ ਆਪਾਂ ਪੋਜ਼ ਕਰਦੇ ਹਾਂ, ਆਪਣੇ ਮਨ ਨਾਲ ਵੀ ਜੁੜਦੇ ਹਾਂ, ਆਪਣੇ ਦਿਮਾਗ ਨਾਲ ਵੀ। ਇਹਦੇ ਨਾਲ ਸਾਡੇ ਮਨ, ਆਤਮਾ ਦਾ, ਮਾਇੰਡ ਦਾ, ਬਾਡੀ ਦਾ, ਸੋਲ ਦਾ, ਸਾਰੇ ਦਾ ਇੱਕ ਸੰਤੁਲਨ ਬਣ ਜਾਂਦਾ। ਜਦੋਂ ਸੰਤੁਲਨ ਬਣਦਾ ਹੈ ਤਾਂ ਆਪਾਂ ਬਿਮਾਰੀਆਂ ਤੋਂ ਦੂਰ ਚਲੇ ਜਾਂਦੇ ਹਾਂ। ਦੂਜੀ ਗੱਲ, ਇਹਦੇ ਨਾਲ ਆਪਣੀਆਂ ਹੱਡੀਆਂ ਮਜ਼ਬੂਤ ਹੁੰਦੀਆਂ, ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ, ਲਚੀਲਾਪਨ ਆਉਂਦਾ ਹੈ, ਸੰਤੁਲਨ ਰਹਿੰਦਾ ਹੈ। ਜਿਹੜਾ ਡਿਪਰੈਸ਼ਨ, ਐਂਗਜ਼ਾਇਟੀ, ਇਹ ਸਭ ਚੀਜ਼ਾਂ ਤੋਂ ਆਪਾਂ

0: ਵੀ ਇਹੀ ਕਹਿੰਦਾ ਹੈਗਾ ਕਿ ਸਾਡੇ ਲਾਈਫ ਸਟਾਈਲ ਨੂੰ ਅਗਰ ਅਸੀਂ ਠੀਕ ਰੱਖੀਏ ਤਾਂ ਸਾਡੇ ਜੋ ਬਿਮਾਰੀਆਂ ਨੇ ਉਹ ਠੀਕ ਕਰ ਸਕਦੇ ਹਾਂ।
1: ਸਾਡਾ ਅੱਜ ਦਾ ਜੀਵਨ, ਰਹਿਣ ਸਹਿਣ ਤੇ ਖਾਣ ਪੀਣ ਦਾ ਤਰੀਕਾ ਇਦਾਂ ਦਾ ਹੋ ਗਿਆ ਜੋ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਭਾਰਤ ਵਿੱਚ ਹਰ ਸਾਲ ਦਿਲ ਦੀ ਬਿਮਾਰੀ ਕਰਕੇ 28 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਦੇਸ਼ ਵਿੱਚ 5.4 ਕਰੋੜ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਦਿਲ ਦੇ ਮਰੀਜ਼ਾਂ ਵਿੱਚ 7.3% ਉਹ ਨੌਜਵਾਨ ਨੇ ਜਿਨ੍ਹਾਂ ਦੀ ਉਮਰ 30 ਤੋਂ 44 ਸਾਲ ਦੇ ਦਰਮਿਆਨ ਹੈ। ਦਿਲ ਦੀਆਂ ਬਿਮਾਰੀਆਂ ਤੋਂ ਮੁਕਤ ਹੋਣ ਲਈ ਯੋਗ ਬਹੁਤ ਸੌਖਾ ਤੇ ਸਾਦਾ ਰਸਤਾ ਹੈ। ਡਾਕਟਰ ਦੀਪਕ ਸ਼ਰਮਾ,
2: ਉਹ ਜੋ ਮੈਡੀਕਲੀ ਜਾਂ ਸਾਇੰਸ ਦੇ ਤਰੀਕੇ ਨਾਲ ਦੇਖਿਆ ਜਾਏ ਤਾਂ ਯੋਗ ਆਸਨ ਕਰਨ ਦੇ ਨਾਲ ਹਾਰਟ ਅਟੈਕ ਦੇ ਚਾਂਸ 80 ਤੋਂ 90% ਵੈਸੇ ਹੀ ਕੰਮ ਹੋ ਜਾਏ। ਉਹ ਕਿਉਂ ਕੰਮ ਹੋ ਜਾਂਦੇ? ਕਿਉਂਕਿ ਜੋ ਸਾਡੇ ਬਲੱਡ ਹੈ, ਖੂਨ ਹੈ, ਜਾਂ ਤਾਂ ਮਸਲ 'ਚ ਰਹਿੰਦਾ ਵਾ ਜਾਂ ਹਾਰਟ 'ਚ ਰਹਿੰਦਾ। ਇਹੀ ਦੋ ਤਰੀਕਾ ਹੈ, ਹੋਰ ਤਾਂ ਹੈ ਹੀ ਨਹੀਂ। ਜੋ ਤੀਸਰਾ ਨੰਬਰ ਹੈ, ਸਭ ਤੋਂ ਜ਼ਿਆਦਾ ਜੋ ਹਾਰਟ ਦਾ ਬਲੱਡ ਹੈ, ਸਾਡੀ ਬੋਡੀ 'ਚ ਜੋ ਬਲੱਡ ਹੈ ਉਹ ਰਹਿੰਦਾ ਆ ਸਾਡੇ ਆਰਟਰੀਜ਼ ਦੇ ਵਿੱਚ, ਵੇਨਸ ਦੇ ਵਿੱਚ, 70 ਤੋਂ ਲੈ ਕੇ 80%। ਜਦੋਂ ਆਰਟਰੀਜ਼ ਉਹ ਵੇਨਸ ਦੇ ਵਿੱਚ ਬਲੱਡ ਜ਼ਿਆਦਾ ਦੇਰ ਤੱਕ ਰਹਿੰਦਾ ਤੇ ਉਹ ਅਗਰ ਆਪਾਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਾਂਗੇ ਤਾਂ ਉੱਥੇ ਕਲੋਟ ਜੰਮ ਜਾਂਦਾ, ਜਿਹਦੀ ਵਜ੍ਹਾ ਨਾਲ ਹਾਰਟ ਅਟੈਕ ਹੋ ਰਿਹਾ। ਤੇ ਯੋਗ ਆਸਨ ਜੋ ਵੀ ਆਪਾਂ ਕਰਦੇ ਹਾਂ, ਸਟ੍ਰੈਚ ਕਰਕੇ ਹੋਲਡ ਕਰਦੇ ਹਾਂ, ਇਹ ਫਲੈਕਸੀਬਿਲਿਟੀ ਨਹੀਂ ਵਧਾਉਂਦਾ, ਇਹ ਸਟ੍ਰੈਚ ਪਲੱਸ ਹੋਲਡ ਹੈ, ਜਿਮਨਾਸਟਿਕ ਨਹੀਂ ਹੈ ਯੋਗ। ਤੇ ਜਦੋਂ ਆਪਾਂ ਨੂੰ ਹੋਲਡ ਕਰਕੇ ਸਟ੍ਰੈਚ ਕਰਦੇ ਹਾਂ ਤਾਂ ਉਹਦੇ 'ਚ ਨਾ ਖੂਨ ਦਾ ਸਰਕੂਲੇਸ਼ਨ ਅੱਛਾ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਹਾਰਟ ਅਟੈਕ ਦੇ ਚਾਂਸ ਕਾਫੀ ਹੱਦ ਤੱਕ ਘੱਟ ਜਾਂਦੇ, ਹੁੰਦਾ ਹੀ ਨਹੀਂ।
1: ਡਾਕਟਰ ਰਜਨੀ ਸ਼ਰਮਾ ਦੱਸ ਰਹੇ ਨੇ ਕਿ ਦਿਲ ਦੀਆਂ ਬਿਮਾਰੀਆਂ ਨੂੰ ਕਿਹੜੇ ਆਸਣਾਂ ਨਾਲ ਦੂਰ ਕੀਤਾ ਜਾ ਸਕਦਾ ਹੈ।
3: ਸਿੰਪਲ ਜਿਹੜੇ ਆਸਨ ਹੈ, ਜਿਸ ਤਰ੍ਹਾਂ ਕਿ ਭੁਜੰਗ ਆਸਨ, ਜਿਹਦੇ ਨਾਲ ਵੀ ਚੈਸਟ ਓਪਨਿੰਗ ਆਸਨਾਂ ਹੈ, ਤੁਹਾਡੇ ਚੈਸਟ ਦੇ ਮਸਲਸ ਨੂੰ ਥੋੜਾ ਸਟ੍ਰੈਚਿੰਗ ਮਿਲਦੀ ਹੈ, ਤੁਹਾਡੇ ਹਾਰਟ ਵੱਲ ਬਲੱਡ ਫਲੋ ਈਜ਼ੀ ਹੁੰਦਾ ਹੈ, ਉਹ ਕਰ ਸਕਦੇ। ਜਿਸ ਤਰ੍ਹਾਂ ਕੈਮਲ ਪੋਜ਼ ਹੈ, ਉਸ਼ਟ ਆਸਨ, ਉਹਦੇ 'ਚ ਵੀ ਚੈਸਟ ਓਪਨਿੰਗ ਹੈ। ਕੋਬਰਾ ਪੋਜ਼ ਹੈ, ਭੁਜੰਗ ਆਸਨ ਮੋਸਟਲੀ ਬੈਕ ਵਾਸਤੇ ਕਰਦੇ ਲੋਕ ਪਿੱਠ ਦਰਦ ਨੂੰ ਦੂਰ ਕਰਨ ਲਈ, ਬਟ ਇਹਦੇ ਨਾਲ ਕੀ ਹੁੰਦਾ ਕਿ ਚੈਸਟ ਓਪਨਿੰਗ ਵੀ ਹੈ ਤੇ ਇਹ ਦੋਨਾਂ ਵਾਸਤੇ ਲਾਭਦਾਇਕ ਹੈ। ਤੇ ਤੀਸਰਾ ਮੈਂ ਕਹੂੰਗੀ ਸੇਤੂਬੰਧ ਆਸਨ। ਸੇਤੂਬੰਧ ਆਸਨ ਵੈਸੇ ਹੋਰ ਵੀ ਕਈ ਬੈਨੀਫਿਟਸ ਵਾਸਤੇ ਜਾਣਿਆ ਜਾਂਦਾ ਹੈ, ਲੇਕਿਨ ਇਹ ਹਾਰਟ ਵਾਸਤੇ ਵੀ ਹੈ ਔਰ ਬਲੱਡ ਪ੍ਰੈਸ਼ਰ ਵਾਸਤੇ ਵੀ, ਇਹ ਬਲੱਡ ਫਲੋ ਨੂੰ ਇੰਪਰੂਵ ਕਰਦਾ ਹੈ। ਪਰ ਆਸਨ ਦੇ ਨਾਲ ਮੈਂ ਸੁਜੈਸਟ ਕਰਾਂਗੀ ਮੁਦਰਾ ਪ੍ਰਾਣਾਯਾਮ। ਮੁਦਰਾ ਪ੍ਰਾਣਾਯਾਮ ਯਾਨੀ ਉਂਗਲੀਆਂ ਦੇ ਕੁਝ ਜੈਸਚਰ ਜਾਂ ਮੁਦਰਾਵਾਂ ਬਣਾਉਣਾ ਔਰ ਉਸ ਮੁਦਰਾ ਨੂੰ ਬਣਾਏ ਰੱਖਣਾ ਔਰ ਲੰਬੇ ਸਾਹ ਲੈਣਾ। ਤੇ ਇਹਦੇ ਵਿੱਚ ਅਪਾਨ ਵਾਯੂ ਮੁਦਰਾ ਨੂੰ ਸੰਜੀਵਨੀ ਮੁਦਰਾ ਕਿਹਾ ਗਿਆ ਹੈ। ਜੇ ਅਸੀਂ ਟੀਵੀ ਵੀ ਦੇਖ ਰਹੇ ਹਾਂ, ਬੈਠੇ ਹਾਂ ਆਰਾਮ ਨਾਲ, ਬਹੁਤ ਹੈਵੀ ਨਹੀਂ ਖਾਣਾ ਖਾਇਆ, ਖਾਣਾ ਖਾਏ ਟਾਈਮ ਹੋ ਗਿਆ, ਜੇ ਤੁਸੀਂ ਇਹ ਸੰਜੀਵਨੀ ਮੁਦਰਾ, ਅਪਾਨ ਵਾਯੂ ਮੁਦਰਾ ਬਣਾ ਕੇ ਬੈਠ ਜਾਂਦੇ ਹੋ, ਉਂਗਲੀਆਂ ਦਾ ਇਹ ਪੋਸਚਰ ਹੁੰਦਾ ਤੇ ਸਾਹ ਲੈ ਰਹੇ ਹੋ ਸਿੰਪਲ, ਇੰਨਾ ਜ਼ਿਆਦਾ ਬੈਨੀਫਿਟ ਹੈ ਇਹ ਹਾਰਟ ਹੈਲਥ ਵਾਸਤੇ। ਔਰ ਬੀਪੀ ਵਾਸਤੇ ਮੈਂ ਸਪੈਸ਼ਲੀ ਕਹਾਂਗੀ ਕਿ ਨਾੜੀ ਸ਼ੋਧਨ ਪ੍ਰਾਣਾਯਾਮ, ਆਲਟਰਨੇਟ ਨੋਸਟਰਲ ਬਰੀਥਿੰਗ, ਔਰ ਚਿੰਨ ਮੁਦਰਾ, ਜੋ ਕਿ ਆਮ ਤੌਰ ਤੇ ਜਿਹਨੂੰ ਧਿਆਨ ਮੁਦਰਾ ਜਾਂ ਗਿਆਨ ਮੁਦਰਾ ਕਹਿੰਦੇ, ਚਿੰਨ ਮੁਦਰਾ ਦਾ ਪ੍ਰਾਣਾਯਾਮ ਵੀ ਕਰਨਾ ਚਾਹੀਦਾ।
1: ਸਵਾਮੀ ਵਿਵੇਕਾਨੰਦ ਕਹਿੰਦੇ ਸਨ, ਜੋ ਵੀ ਤੁਹਾਨੂੰ ਸਰੀਰਕ, ਬੌਧਿਕ ਜਾਂ ਅਧਿਆਤਮਿਕ ਤੌਰ ਤੇ ਕਮਜ਼ੋਰ ਬਣਾਉਂਦਾ ਹੈ, ਉਸ ਦਾ ਜ਼ਹਿਰ ਵਾਂਗ ਤਿਆਗ ਕਰ ਦਿਓ। ਪਰ ਅਸੀਂ ਖਾਣ ਪੀਣ ਦੇ ਨਾਮ ਤੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਖਾਣੇ ਪੀਨੇ ਆ ਜੋ ਸਾਡੇ ਸਰੀਰ ਲਈ ਜ਼ਹਿਰ ਹੈ। ਇਸੇ ਲਈ ਅੱਜ ਪੂਰੀ ਦੁਨੀਆ ਵਿੱਚ ਹਰ 10 ਬੰਦਿਆਂ ਪਿੱਛੇ 4 ਬੰਦੇ ਪੇਟ ਦੀ ਗੈਸ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਨੇ। ਇੱਕ ਅੰਦਾਜ਼ੇ ਮੁਤਾਬਕ ਸੰਸਾਰ ਵਿੱਚ ਪਾਚਨ ਰੋਗ ਦੇ ਨਾਲ ਜੁੜੇ ਕੋਈ 2.86 ਬਿਲੀਅਨ ਕੇਸਿਸ ਨੇ। ਕਿਸ ਤਰੀਕੇ ਦੇ ਨਾਲ ਯੋਗ ਪੇਟ ਦੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ? ਯੋਗ ਅਧਿਆਪਕ ਦੀਪਕ ਸ਼ਰਮਾ ਦੱਸ ਰਹੇ ਨੇ,
2: ਯੋਗ ਬਣੇ ਪੇਟ ਤੇ ਬੈਕ ਦੇ ਲਈ ਹੈ। ਅਗਰ ਪੇਟ ਤੰਦਰੁਸਤ ਹੈ ਤੇ ਵੈਸੇ ਗੈਸ ਨਹੀਂ ਬਣਨੀ। ਕੋਈ ਵੀ ਆਸਨ ਹੈ ਜਿਹੜਾ ਪਵਨ ਮੁਕਤ ਆਸਨ ਹੈ, ਬਹੁਤ ਅੱਛਾ ਆਸਨ ਹੈ। ਇਹਦੇ ਨਾਲ ਪੇਟ ਦੀਆਂ ਜਿਤਨੀਆਂ ਵੀ ਆਰਾਮ ਕੜੀਆਂ ਹੈ, ਜਿੱਦਾਂ ਛੋਟੀ ਆਸ ਹੈ, ਲਾਰਜ ਇੰਟੈਸਟਾਈਨ ਹੈ, ਸਮਾਲ ਇੰਟੈਸਟਾਈਨ ਹੈ, ਇਹ ਦੋਨਾਂ ਦਾ ਵਰਕਆਊਟ ਬੜਾ ਅੱਛਾ ਹੋ ਜਾਂਦਾ, ਆਕਸੀਜਨ ਦੀ ਮਾਤਰਾ ਵੱਧ ਜਾਂਦੀ ਹੈ। ਅਸੀਂ ਗੈਸਟ੍ਰਿਕ ਪ੍ਰੋਬਲਮ

0: tadi.
1: ਅੱਜ ਬੱਚਿਆਂ ਤੇ ਪੜ੍ਹਾਈ ਦਾ ਬੋਝ ਇੰਨਾ ਜ਼ਿਆਦਾ ਹੈ ਕਿ ਉਹਨਾਂ ਦੇ ਨਾਲੋਂ ਉਹਨਾਂ ਦੇ ਸਕੂਲ ਦੇ ਬਸਤੇ ਭਾਰੇ ਹੋ ਗਏ ਨੇ, ਜਿਸ ਕਰਕੇ ਸਾਲ 2020 ਵਿੱਚ ਇੱਕ ਕਾਨੂੰਨ ਬਣਾਉਣਾ ਪਿਆ ਕਿ ਬਸਤਾ ਬੱਚਿਆਂ ਦੇ ਸਰੀਰ ਦੇ ਭਾਰ ਦਾ 10% ਹੋਣਾ ਚਾਹੀਦਾ, ਇਸ ਤੋਂ ਜ਼ਿਆਦਾ ਨਹੀਂ। ਪਰ ਇਹ ਕਾਨੂੰਨ ਬੱਚਿਆਂ ਦਾ ਮਾਨਸਿਕ ਬੋਝ ਨਹੀਂ ਘਟਾ ਸਕਿਆ। ਪੜ੍ਹਾਈ ਦਾ ਬੋਝ, ਮਾਂ ਬਾਪ ਦੀਆਂ ਉਮੀਦਾਂ ਦਾ ਬੋਝ, ਬਹੁਤ ਸਾਰੇ ਬੱਚੇ ਝੱਲ ਨਹੀਂ ਪਾਉਂਦੇ। ਬੱਚਿਆਂ ਨੂੰ ਤਣਾਅ ਮੁਕਤ ਕਰਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਯੋਗ ਕਿੱਦਾਂ ਮਦਦ ਕਰ ਰਿਹਾ ਹੈ, ਇਸ ਬਾਰੇ ਦੱਸ ਰਹੇ ਨੇ ਅਕਸ਼ ਕੁਮਾਰ।
2: ਮੈਡੀਟੇਸ਼ਨ ਦੇ ਬਹੁਤ ਅਲੱਗ ਅਲੱਗ ਤਰੀਕੇ ਨੇ, ਮੈਥਡ ਅਸੀਂ ਪੜ੍ਹਦੇ ਵੀ ਆ ਰਹੇ ਹਾਂ, ਬਹੁਤ ਤਰ੍ਹਾਂ ਦੀਆਂ ਪਦਧਤੀਆਂ ਇਸਤੇਮਾਲ ਵਿੱਚ ਲਿਆਈਆਂ ਜਾਂਦੀਆਂ ਨੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਸਕੂਲ ਦੇ ਬੱਚੇ ਉਹ ਪੱਧੀ ਨੂੰ ਜ਼ਿਆਦਾ ਇਸਤੇਮਾਲ 'ਚ ਨਹੀਂ ਲੈ ਕੇ ਆਉਂਦੇ, ਯੂਜ਼ 'ਚ ਲੈ ਕੇ ਆਉਂਦੇ। ਬੱਚੇ ਮੈਡੀਟੇਸ਼ਨ ਕਰਦੇ ਵੀ ਬਹੁਤ ਘੱਟ ਨੇ ਜੀ, ਪਰ ਇਹ ਇੱਕ ਤਰੀਕਾ ਅਪਣਾਇਆ ਗਿਆ ਸੀਗਾ ਕਲਾਸ ਦੇ ਵਿੱਚ ਬੱਚਿਆਂ ਨੂੰ ਬਿਠਾ ਕੇ, ਉਸ ਕਲਾਸ ਦੇ ਵਿੱਚ ਬੱਚੇ ਨੂੰ ਉਹਨਾਂ ਦੇ ਕਲਾਸ ਟੀਚਰ ਜਿਹੜਾ ਫਾਰਮੈਟ ਬਣਾਇਆ ਗਿਆ ਸਰਕਾਰ ਵੱਲੋਂ ਉਸ ਨੂੰ ਯੂਜ਼ ਵਿੱਚ ਲੈ ਕੇ ਆਇਆ ਜਾਂਦਾ ਜੀ। ਉਹ ਕਿਸ ਤਰ੍ਹਾਂ ਕਿ ਕਲਾਸ ਟੀਚਰ ਉਸ ਪੂਰੇ ਦੇ ਪੂਰੇ ਸ਼ਡਿਊਲ ਨੂੰ ਇਸ ਤਰ੍ਹਾਂ ਦਾ ਪੜ੍ਹਦਾ ਹੈ ਕਿ ਉਹ ਬੱਚੇ ਜਸਟ ਆਈਜ਼ ਕਲੋਜ਼ ਕਰਕੇ ਬੈਠ ਜਾਂਦੇ ਨੇ ਆਪਣੇ ਆਪਣੇ ਟੇਬਲ ਦੇ ਉੱਤੇ, ਡੈਸਕ ਦੇ ਉੱਤੇ। ਜਿਸ ਤਰ੍ਹਾਂ ਮੈਮ ਜਾਂ ਟੀਚਰ ਜੇ ਕਲਾਸ ਟੀਚਰ ਨੇ ਜਿਸ ਤਰ੍ਹਾਂ ਬੋਲਦੇ ਨੇ, ਬੱਚੇ ਨਾਲ ਕੰਸਨਟ੍ਰੇਸ਼ਨ ਧਿਆਨ ਪ੍ਰੋਪਰ ਉਸ ਜਗ੍ਹਾ 'ਤੇ ਜਾਂਦਾ ਹੈ। ਕਿ ਉਹਦਾ ਤਰੀਕਾ ਕਿਉਂ ਇਸ ਤਰ੍ਹਾਂ ਅਪਣਾਇਆ, ਕਿਉਂਕਿ ਅਸੀਂ ਦੇਖਦੇ ਹਾਂ ਬਾਕੀ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਮੈਡੀਟੇਸ਼ਨ, ਕਈ ਹੁਣ ਇਹ ਇੱਕ ਆਹ ਮਦਦ ਪੱਧਤੀ ਤਾਂ ਲਿਆਂਦੀ ਗਈ ਕਿਉਂਕਿ ਉਹ ਬੱਚਿਆਂ ਨਾਲ ਰਿਲੇਟਡ ਹੈ। ਜਿਵੇਂ ਜਿਵੇਂ ਟੀਚਰ ਉਸ ਨੂੰ ਬੋਲਦਾ ਜਾਂਦਾ ਹੈ, ਉਵੇਂ ਉਵੇਂ ਬੱਚੇ ਉਸ ਵਰਡ ਨੂੰ ਸੁਣਦੇ ਨੇ। ਆਈਜ਼ ਕਲੋਜ਼ ਕਰਕੇ ਸੁਣੋਗੇ ਤਾਂ ਬਹੁਤ ਜਲਦੀ ਧਿਆਨ ਉੱਧਰ ਜਾਂਦਾ ਹੈ। ਸੋ ਇਹ ਇੱਕ ਮੈਥਡ ਬਹੁਤ ਸੋਹਣਾ ਅਪਣਾਇਆ ਗਿਆ ਬੱਚਿਆਂ ਵਾਸਤੇ ਖਾਸ ਕਰਕੇ।
1: ਸਰਵੇਜ਼ ਇਹ ਦੱਸਦੇ ਨੇ ਕਿ 66% ਵਿਦਿਆਰਥੀ ਚੰਗੇ ਨੰਬਰ ਲਿਆਉਣ ਲਈ ਆਪਣੇ ਮਾਂ ਬਾਪ ਵੱਲੋਂ ਮਾਨਸਿਕ ਦਬਾਅ ਮਹਿਸੂਸ ਕਰਦੇ ਨੇ। ਦੇਸ਼ ਦੇ 15-25% ਬੱਚੇ ਡਿਪਰੈਸ਼ਨ ਦਾ ਸ਼ਿਕਾਰ ਨੇ। ਯੋਗ ਕਿੱਦਾਂ ਉਹਨਾਂ ਦੀ ਮਦਦ ਕਰ ਸਕਦਾ ਹੈ?
2: ਸੁਦਰਸ਼ਨ ਕਿਰਿਆ, ਇੱਕ ਸੁਦਰਸ਼ਨ ਕਿਰਿਆ ਉਹਨਾਂ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਨੇ ਕੀਤੀ ਹੈ। ਮੈਂ ਤਾਂ ਕਹਿ ਰਿਹਾ ਕਿਉਂਕਿ ਇਸ ਚੀਜ਼ ਨੂੰ ਮੈਂ ਆਪ ਪਰਸਨਲੀ ਵੀ ਫੋਲੋ ਕਰ ਚੁੱਕਿਆ ਅਤੇ ਉਹਦਾ ਪ੍ਰਭਾਵ ਮੈਂ ਆਪਣੇ ਆਪ 'ਤੇ ਦੇਖਿਆ ਵੀ ਹੈ। ਅਸੀਂ ਪਹਿਲਾਂ ਵੀ ਬੱਚਿਆਂ ਨੂੰ ਕਰਾਉਂਦੇ ਸੀਗੇ, ਪਰ ਜਿਹੜਾ ਹੁਣ ਉਪਰਾਲਾ ਸਰਕਾਰ ਨੇ ਕੀਤਾ ਬਹੁਤ ਸੋਹਣਾ ਕਰਤਾ ਕਿ ਸਾਰੇ ਬੱਚਿਆਂ ਨੂੰ ਹੀ ਜੇ ਭਾਵੇਂ ਕੰਪਲਸਰੀ ਕਰਤਾ ਹੈ। ਉਹਦੇ ਵਿੱਚ ਕੀ ਹੈ, ਜਦੋਂ ਅਸੀਂ ਮੈਡੀਟੇਸ਼ਨ ਕਰਵਾਉਂਦੇ ਹਾਂ ਬੱਚਿਆਂ ਨੂੰ, ਹੁਣ ਜਦੋਂ ਹੀ ਬੱਚੇ ਉਹਨੂੰ ਕਰਦੇ ਨੇ, ਬੱਚਿਆਂ ਨਾਲ ਪਹਿਲੀ ਤਾਂ ਗੱਲ ਹੈ ਜੀ, ਕੰਸਨਟ੍ਰੇਸ਼ਨ ਬਹੁਤ ਨਹੀਂ ਬਣਦੀ ਹੈ, ਧਿਆਨ ਇਕਾਗਰਿਤ ਬਹੁਤ ਸੋਹਣਾ ਹੁੰਦਾ ਬੱਚਿਆਂ ਦਾ। ਅਤੇ ਬੱਚੇ ਜਦੋਂ ਇਹ ਮੈਡੀਟੇਸ਼ਨ ਕਰਦੇ ਨਾ, ਤਾਂ ਨੈਕਸਟ ਪੀਰੀਅਡ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਕਿ ਬੱਚਿਆਂ ਵੱਲੋਂ ਕਿਸੇ ਪ੍ਰਕਾਰ ਦੀ ਉਹਨਾਂ ਦਾ ਧਿਆਨ ਭਟਕਦਾ ਨਹੀਂ ਹੈ। ਬੱਚਿਆਂ ਦਾ ਰਿਸਪੋਂਸ ਵੀ ਅੱਛਾ ਆਉਣ ਲੱਗ ਪਿਆ ਜੀ, ਇਹਨਾਂ ਦਾ ਰਿਸਪੋਂਸ ਅੱਛਾ ਆ ਰਿਹਾ, ਬੱਚੇ ਜਵਾਬ ਦੇ ਰਹੇ ਨੇ। ਜਵਾਬ ਤਾਂ ਦੇਣਗੇ ਜੇ ਬੱਚੇ ਸੁਣਨਗੇ ਜੀ। ਉਹ ਸੁਣਨ ਦੀ ਪ੍ਰਕਿਰਿਆ ਜਾਂ ਉਹ ਕਿਵੇਂ ਵਧਿਆ ਕਿਵੇਂ ਹੋਇਆ ਬੱਚਿਆਂ 'ਚ, ਉਹ ਵਾਧਾ ਆਇਆ ਸਿਰਫ ਇਹ ਮੈਡੀਟੇਸ਼ਨ ਕਰਕੇ ਆਇਆ। ਜਦੋਂ ਮੈਡੀਟੇਸ਼ਨ ਕਰਦੇ ਸੀ, ਉਹ ਮੈਡਮ ਦੀ ਜਾਂ ਟੀਚਰ ਦੀ ਆਵਾਜ਼ ਨੂੰ ਸੁਣਦੇ ਸੀਗੇ, ਉਹ ਉਹਨਾਂ ਦੇ ਕੰਨਾਂ 'ਚ ਪੈਂਦੀ ਸੀਗੀ, ਉਸ ਚੀਜ਼ ਨੂੰ ਫੋਲੋ ਕਰਦੇ ਸੀਗੇ। ਜਦੋਂ ਸਰ ਉਸ ਚੀਜ਼ ਨੂੰ ਫੋਲੋ ਕਰਨ ਲੱਗ ਪਏ, ਉਹਨਾਂ ਨੂੰ ਉਹਦੇ ਤੋਂ ਬੜਾ ਅੱਛਾ ਆਰਾਮ ਮਿਲਿਆ, ਰਿਲੀਫ ਮਿਲਿਆ, ਅਤੇ ਉਹਨਾਂ ਦੀ ਕੰਸਨਟ੍ਰੇਸ਼ਨ ਜਾਂ ਲਿਸਨਿੰਗ ਪਾਵਰ ਵੱਧ ਗਈ।
1: ਯੋਗ ਨਾਲ ਜੁੜ ਕੇ ਬਹੁਤ ਲੋਕਾਂ ਨੇ ਚਮਤਕਾਰੀ ਨਤੀਜੇ ਵੇਖੇ ਨੇ। ਅਮਰੀਕਾ ਦੇ ਫੌਜੀ ਆਰਥਰ ਬੂਰਮੈਨ, ਜਿਨ੍ਹਾਂ ਦੇ ਗੋਡੇ ਅਤੇ ਉਹਨਾਂ ਦੀ ਪਿੱਠ ਖਾੜੀ ਯੁੱਧ ਦੇ ਦੌਰਾਨ ਇੰਨੇ ਖਰਾਬ ਹੋ ਗਏ ਸਨ ਕਿ ਸਰੀਰ ਦਾ ਵਜ਼ਨ ਵੱਧ ਗਿਆ ਅਤੇ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਹ ਸਾਰੀ ਉਮਰ ਆਪਣੇ ਪੈਰਾਂ 'ਤੇ ਖੜ੍ਹੇ ਨਹੀਂ ਹੋ ਸਕਣਗੇ। ਯੋਗ ਦੇ ਨਾਲ 1 ਸਾਲ ਦੇ ਅੰਦਰ ਅੰਦਰ ਉਹਨਾਂ ਨੇ ਆਪਣੇ ਸਰੀਰ ਦਾ 63 ਕਿਲੋ ਭਾਰ ਘਟਾਇਆ ਅਤੇ ਆਮ ਇਨਸਾਨ ਵਾਂਗ ਉਹ ਚੱਲਣ ਲੱਗ ਪਏ ਸਨ। ਇਹ ਰਿਕਵਰੀ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਸਨ। ਅਮਰੀਕਾ ਦੀ ਬੈਲੇ ਡਾਂਸਰ ਜੂਡੀ ਬਾਰ ਨੇ ਆਪਣੀ ਪਿੱਠ ਦੀ ਭਿਅੰਕਰ ਦਰਦ ਨੂੰ ਸਰਜਰੀ ਤੋਂ ਬਗੈਰ ਯੋਗ ਨਾਲ ਚਮਤਕਾਰੀ ਤਰੀਕੇ ਨਾਲ ਠੀਕ ਕਰ ਲਿਆ ਸੀ। ਯੋਗ ਦੇ ਆਸਨ ਜੋੜਾਂ ਦੇ ਦਰਦ ਨੂੰ, ਪਿੱਠ ਨੂੰ ਕਿੱਦਾਂ ਮਜ਼ਬੂਤ ਕਰਦੇ ਨੇ, ਯੋਗ ਅਧਿਆਪਕ ਦੀਪਕ ਸ਼ਰਮਾ ਤੋਂ ਜਾਣਦੇ ਹਾਂ।
0: ਜਿਹੜੀਆਂ ਵੀ ਜੋੜਾਂ ਦੀ ਬਿਮਾਰੀਆਂ, ਇਹਦਾ ਮਤਲਬ ਕਿ ਉਸ ਏਰੀਆ ਦੇ ਵਿੱਚ ਨਾ ਹਵਾ ਦਾ ਲੋਪ ਹੋ ਗਿਆ, ਮਤਲਬ ਜਿਹਨੂੰ ਆਪਾਂ ਕਹਿੰਦੇ ਵਾਤ ਵਾਲੀ ਦਰਦ। ਆਯੁਰਵੇਦ ਦੇ ਵਿੱਚ ਨਾ 3 ਦਰਦਾਂ ਹੁੰਦੀਆਂ, ਵਾਤ, ਪਿੱਤ ਔਰ ਕਫ
3: ਜੀ।
0: ਜਿਹੜੀ ਵਾਤ ਹੈ ਉਹਦੇ ਵਿੱਚ ਬਿਮਾਰੀਆਂ ਹੁੰਦੀਆਂ 80 ਟਾਈਪ ਦੀਆਂ ਬਿਮਾਰੀਆਂ ਆ ਸਕਦੀਆਂ
3: ਜੀ।
0: ਇੱਕ ਹੁੰਦਾ ਪਿੱਤ, ਪਿੱਤ ਮੈਨੂੰ ਹੁੰਦੀ ਗਰਮੀ, ਉਹਦੇ ਵਿੱਚ 40 ਟਾਈਪ ਦੀਆਂ ਬਿਮਾਰੀਆਂ ਆ ਸਕਦੀਆਂ। ਇੱਕ ਹੁੰਦਾ ਕਫ, ਉਹਦੇ ਚ 20 ਤਰ੍ਹਾਂ ਦੀ ਬਿਮਾਰੀਆਂ ਆ ਸਕਦੀਆਂ। ਇਹਦਾ ਮਤਲਬ ਕਿ ਉਸ ਜੋੜ ਦੇ ਉੱਪਰ ਨਾ ਫਲੈਕਸੀਬਿਲਿਟੀ ਘੱਟ ਗਈ ਔਰ

0: आखिरी जो वेन दे ब्लड सर्कुलेशन फ्लो हो गया ऑक्सीजन घट गई। तो योग आसन तुम मैं पहले नहीं दसिया कि योग आसन जो करते हैं जिदा अभी सर्वांग आसन अभी ताड़ आसन शरीर का जोड़ा की फ्लैक्सीबिलिटी मूवमेंट होने लग जाती जिन्हें फ्लैक्सीबिलिटी बढ़ जाती जोड़ा की प्रॉब्लम खत्म हो जाती।
1: ਜਿਹੜੇ 25-30 ਸਾਲ ਦੇ ਵੀ ਨੌਜਵਾਨ ਹੈ ਉਹ ਵੀ ਇਹ ਚੀਜ਼ ਨੂੰ ਫੇਸ ਕਰ ਰਹੇ ਕਿਉਂਕਿ ਉਹਨਾਂ ਦੀ ਆਫਿਸ ਜੋਬ ਹੈ ਤੇ ਬੈਕ ਵਿੱਚ ਸਟਿਫਨੈਸ ਹੈ, ਨੈਕ ਚ ਸਟਿਫਨੈਸ ਹੈ, ਮੋਬਾਈਲ ਯੂਜ਼ਰ ਹੈ ਸਾਰੇ ਤੇ ਗੋਡਿਆਂ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੈ ਕਿਉਂਕਿ ਨਾ ਪੌੜੀਆਂ ਚੜ੍ਹਨੀਆਂ ਜ਼ਿਆਦਾ ਨਾ ਵਾਕਿੰਗ ਹੈ, ਚੇਅਰ 'ਤੇ ਬੈਠ ਕੇ ਕੰਮ ਕਰਦੇ।

0: ਜਿਹੜੇ 25-30 ਸਾਲ ਦੇ ਵੀ ਨੌਜਵਾਨ ਹੈ ਉਹ ਵੀ ਇਹ ਚੀਜ਼ ਨੂੰ ਫੇਸ ਕਰ ਰਹੇ, ਕਿਉਂਕਿ ਉਹਨਾਂ ਦੀ ਆਫਿਸ ਜੌਬ ਹੈ ਤੇ ਬੈਕ ਵਿੱਚ ਸਟਿਫਨੈਸ ਹੈ, ਨੈਕ ਚ ਸਟਿਫਨੈਸ ਹੈ, ਮੋਬਾਈਲ ਯੂਜ਼ਰ ਹੈ ਸਾਰੇ, ਤੇ ਗੋਡਿਆਂ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੈ, ਕਿਉਂਕਿ ਨਾ ਪੌੜੀਆਂ ਚੜ੍ਹਨੀਆਂ ਜ਼ਿਆਦਾ, ਨਾ ਵਾਕਿੰਗ ਹੈ, ਚੇਅਰ ਤੇ ਬੈਠ ਕੇ ਕੰਮ ਕਰਦੇ। ਤੋ ਇਹਦੇ ਵਾਸਤੇ ਇੱਕ ਕੰਪ੍ਰੀਹੈਂਸਿਵ ਸਾਨੂੰ ਅਪਣਾਉਣੀ ਚਾਹੀਦੀ ਪ੍ਰੈਕਟਿਸ, ਇੱਕ ਦੋ ਆਸਨ ਕਰਨ ਨਾਲ ਨਹੀਂ ਹੋਏਗਾ। ਜਿਸ ਤਰ੍ਹਾਂ ਹੁਣ ਨੈਕ ਤੋਂ ਸ਼ੁਰੂ ਕਰਦੇ ਹਾਂ, ਨੈਕ ਵਾਸਤੇ ਕਿਸੇ ਨੂੰ ਨੈਕ ਰੋਟੇਸ਼ਨ ਸੂਟ ਕਰੇਗੀ, ਕਿਸੇ ਨੂੰ ਚੱਕਰ ਆਉਂਦੇ ਉਹ ਨਹੀਂ ਕਰ ਸਕਦਾ। ਤੇ ਬੇਸਿਕ ਜਿਹੜੀ ਗਰੀਬ ਸੰਚਾਲਨ ਕਹਿੰਦੇ, ਗਰਦਨ ਨੂੰ ਹਿਲਾਣਾ ਰਾਈਟ ਐਂਡ ਲੈਫਟ, ਅੱਗੇ ਪਿੱਛੇ, ਮਤਲਬ ਉਹਦੀਆਂ ਡਿਫਰੈਂਟ ਮੂਵਮੈਂਟਸ ਨੂੰ ਕਰਨਾ, ਲੇਕਿਨ ਬੜੇ ਸੂਕਸ਼ਮ ਵਿਆਮ ਦੇ ਰੂਪ ਵਿੱਚ, ਬਹੁਤ ਹਾਰਡ ਐਕਸਰਸਾਈਜ਼ ਬਣਾ ਕੇ ਨਹੀਂ। ਇੱਕ ਤਾਂ ਸੂਕਸ਼ਮ ਯੋਗ ਕਰਨਾ ਚਾਹੀਦਾ, ਜੁਆਇੰਟ ਰੋਟੇਸ਼ਨਸ, ਮਸਲ ਵਾਰਮਿੰਗ ਅਪ, ਤੇ ਦੂਸਰਾ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਕਹਿ ਰਹੇ ਸ਼ੋਲਡਰ, ਅੱਜ ਕੱਲ੍ਹ ਫਰੋਜ਼ਨ ਸ਼ੋਲਡਰ ਵੀ, ਮੈਨੂੰ ਕਾਫੀ ਇਸ਼ੂਜ਼ ਲੈ ਕੇ ਆਉਂਦੇ ਲੋਕ ਮੇਰੇ ਕੋਲ, ਫਰੋਜ਼ਨ ਸ਼ੋਲਡਰ ਸਿੰਪਲ ਸ਼ੋਲਡਰ ਰੋਟੇਸ਼ਨ ਹੈ ਇੱਕ ਤਾਂ, ਦੂਸਰਾ ਜ਼ਿਆਦਾ ਹੋ ਗਿਆ ਹੈ ਤਾਂ ਹੌਲੀ ਹੌਲੀ ਕਰਕੇ ਗੋਮੁਖ ਆਸਨ ਕੋਸ਼ਿਸ਼ ਕਰਨੀ ਚਾਹੀਦੀ, ਹੌਲੀ ਹੌਲੀ, ਉਹ ਇਕਦਮ ਨਹੀਂ ਹੋਏਗਾ, ਪਰ ਜੇ ਹੋਣ ਲੱਗ ਜਾਏਗਾ ਤਾਂ ਪੂਰਾ ਹੀ ਫਰੋਜ਼ਨ ਸ਼ੋਲਡਰ ਠੀਕ ਹੋ ਜਾਏਗਾ। ਜੇ ਅਸੀਂ ਬੈਕ ਦੀ ਗੱਲ ਕਰੀਏ, ਇੱਕ ਤਾਂ ਇਹਦੇ ਵਾਸਤੇ ਸ਼ਲਭ ਆਸਨ, ਇੱਕ ਕੰਬੀਨੇਸ਼ਨ, ਸ਼ਲਭ ਆਸਨ, ਭੁਜੰਗ ਆਸਨ, ਧਨੁਰ ਆਸਨ, ਇਹ ਤਿੰਨੋਂ ਬਹੁਤ ਹੀ ਮੈਜੀਕਲ ਆਸਨ ਹੈ ਬੈਕ ਵਾਸਤੇ।
1: ਕੱਲ 21 ਜੂਨ ਨੂੰ ਪੂਰਾ ਵਿਸ਼ਵ ਯੋਗ ਦਿਵਸ ਮਨਾ ਰਿਹਾ ਹੈ, ਕਿਉਂਕਿ ਪੂਰਾ ਵਿਸ਼ਵ ਇਹ ਮੰਨਦਾ ਹੈ, ਇਹ ਜਾਣਦਾ ਹੈ ਕਿ ਯੋਗ ਉਹਨਾਂ ਦੀ ਜ਼ਿੰਦਗੀ ਲਈ ਸਾਰਥਕ ਹੈ, ਯੋਗ ਉਹਨਾਂ ਦੇ ਜੀਵਨ ਵਿੱਚ ਖੁਸ਼ੀ ਤੇ ਊਰਜਾ ਲੈ ਕੇ ਆਉਂਦਾ ਹੈ, ਜੀਵਨ ਨੂੰ ਭਰਪੂਰ ਜਿਉਣ ਲਈ, ਜੀਵਨ ਨੂੰ ਤੰਦਰੁਸਤ ਰੱਖਣ ਲਈ, ਮਾਨਸਿਕ ਸ਼ਾਂਤੀ ਲਈ, ਆਓ ਸਾਰੇ ਯੋਗ ਕਰੀਏ, ਯੋਗ ਨੂੰ ਆਪਣਾ ਜੀਵਨ ਬਣਾਈਏ।

0: ਹੁਣੇ ਤੁਸੀਂ ਰੂਪਕ ਸੁਣ ਰਹੇ ਸੀ ਚੰਗੀ ਸਿਹਤ ਲਈ ਯੋਗ, ਪੇਸ਼ਕਸ਼ ਬਿਰੇਂਦਰ ਸਿੰਘ ਹੋਣਾ ਦੀ। ਇਸ ਪ੍ਰਸਾਰਣ ਨੂੰ ਆਕਾਸ਼ਵਾਣੀ ਬਠਿੰਡਾ ਅਤੇ ਪਟਿਆਲਾ ਨੇ ਵੀ ਨਾਲੋ ਨਾਲ ਰਿਲੇਅ ਕੀਤਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖ਼ਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਵਜੇ ਕੀਤਾ ਜਾ ਰਿਹਾ ਹੈ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਅਤੇ ਹੈਲੋ ਹੈਲੋ ਕਰਨ ਦੇ ਲਈ ਅਤੇ ਆਪਣੀ ਫਰਮਾਇਸ਼ ਸਾਨੂੰ ਦੱਸਣ ਦੇ ਲਈ 0181-143-73 ਨੰਬਰ ਮਿਲਾ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਨੇ ਸਾਡੇ ਅੱਜ ਦੀ ਇੱਕ ਕਾਲਰ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਜੀ ਰਾਮਨਾਥ ਪਤਾਪੁਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਤੋਂ ਬੋਲਦਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਹਾਂ ਭੈਣ ਜੀ, ਤੁਹਾਡਾ ਵੀ ਧੰਨਵਾਦ ਜੀ।
0: ਜੀ
1: ਫਿਲਮ ਹੈਗਾ ਜੀ ਆਪਣੇ 14ਵੇਂ ਕਾ ਚਾਂਦ ਜੀ,
0: ਜੀ
1: ਮੁਹੰਮਦ ਰਫੀ ਦੀ ਆਵਾਜ਼ ਹੈ ਜੀ। ਮੇਰਾ ਯਾਰ ਬੰਨਾ ਹੈ ਦੂਲਾ ਬੋਲ ਕੇ ਲਿਆ ਦਿਲ ਕੇ, ਇਹ ਗਾਣਾ ਜੀ।
0: ਠੀਕ ਹੈ ਜੀ, ਬਿਲਕੁਲ ਇਹੀ ਗਾਣਾ ਪਹੁੰਚਾ ਰਹੇ ਹਾਂ। ਫੋਨ ਕਰਨ ਦੇ ਲਈ ਸ਼ੁਕਰੀਆ।
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼। ਅਤੇ ਲਓ ਜੀ, ਵੇਲਾ ਹੋ ਗਿਆ ਇੱਕ ਛੋਟੇ ਜਿਹੇ ਅੰਤਰਾਲ ਦਾ।
1: ਇਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: किसी के,
1: क्या करना है दीदी?
0: अरे हो रहना किसी के,
1: अंदर है तो या...

0: प्रोग्राम चल रहा है जी। हैलो फरमाइश ते लो जी प्रोग्राम दे विच आओ जानते हैं कि अगली कौन पहुंचे ने। हैलो
1: बेटा जी,
0: जी
1: प्यार अते सत्कार भरी सत श्री अकाल भाई।
0: सत श्री अकाल जी।
1: मैं भाई पिंड मौड़ खुर्द जिला बठिंडा पंजाब तो जगजीत मट्टू बोलना भाई।
0: बहुत बहुत स्वागत है जी प्रोग्राम दे विच।
1: धन्यवाद भाई, धन्यवाद भाई। थोड़े हाउ ब्यूटीफुल प्रोग्राम भाई, क्या बात है। थोड़े प्रोग्रामा दी भाई तारीफ किन्नी कर गए जी।
0: ओए होए
1: हां जी, ते जी 3:56 ਤੇ ਸਨੇਚਰ ਟੂਰਨਾ ਹੋ ਜਾਂਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬੰਦੇ ਮਾਤਰਾ ਨਾਲ ਸ਼ੁਰੂ ਹੋ ਜਾਂਦੀ ਹੈ ਜੀ।
0: ਵਾਹ ਜੀ ਵਾਹ।
1: ਪਹਿਲਾਂ ਮੇਰੇ ਪਾਪਾ ਜੀ ਹੁੰਦੇ ਹੁੰਦੇ ਸੀਗੇ ਜੀ, ਉਹਨਾਂ ਦਾ ਨਾਂ ਸੀਗਾ ਜੀ ਸਰਦਾਰ ਜੱਗਰ ਸਿੰਘ ਮੱਟੂ ਜੀ। 1988 ਤੋਂ ਮੈਂ ਸੁਣਦਾ ਜੀ ਤੁਹਾਡੇ ਪ੍ਰੋਗਰਾਮ ਜੀ। ਪਹਿਲਾਂ ਸੁਖਜੀਤ ਭੈਣ ਹੁੰਦੀ ਜੀ, ਹੁਣ ਰਿਟਾਇਰ ਹੋ ਜੀ, ਮੇਰੀ ਸਤਿ ਸ਼੍ਰੀ ਅਕਾਲ ਬੁਲਾ ਦੀ ਵੀ ਭੁੱਲ ਗਿਆ ਜੀ ਮੈਂ।
0: ਜੀ ਜੀ ਬਿਲਕੁਲ ਜੀ, ਉਹ ਵੀ ਸੁਣ ਰਹੇ ਹੋਣਗੇ, ਜ਼ਰੂਰ ਕਹਿ ਰਹੇ ਹੋਣਗੇ ਸਤਿ ਸ਼੍ਰੀ
1: ਪਹਿਲਾਂ ਨਾ
0: ਅਕਾਲ ਜੀ।
1: ਬੇਟਾ ਤੁਹਾਡੇ ਪ੍ਰੋਗਰਾਮ ਦੇਸ਼ ਪੰਜਾਬ ਪ੍ਰੋਗਰਾਮ ਆਉਂਦਾ ਸੀ 87-88 ਦੇ ਵਿੱਚ, 15 ਪੈਸੇ ਦਾ ਲਿਫਾਫਾ ਜੀ ਪੋਸਟ ਆਫਿਸ ਦੇ ਵਿੱਚੋਂ ਲਿਆ ਕੇ ਸ਼ੇਰ ਵਾਲਾ ਪਾਉਂਦੇ ਹੁੰਦੇ ਸਾਡੇ, ਹਜੇ ਵੀ ਸਾਂਭੇ ਪਏ ਆ ਬੇਟਾ ਉਹਦੀਆਂ ਫੋਟੋਆਂ ਸਾਨੂੰ।
0: ਬਿਲਕੁਲ ਜੀ ਬਿਲਕੁਲ, ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ
1: ਸੁਖਵਿੰਦਰ
0: ਸਰੋਤੇ
1: ਸੁੱਖੀ ਜੀ ਪੇਸ਼ ਕਰਦੇ ਹੁੰਦੇ ਜੀ ਭਾਈ, ਫਰਮਾਇਸ਼ ਬੁੱਧਵਾਰ ਨੂੰ ਆਉਂਦਾ ਸੀ।
0: ਬਿਲਕੁਲ ਜੀ।
1: ਤੇ ਬੇਟਾ ਅੱਜ ਨਾ ਮੇਰੇ ਦੋਹਤੇ ਦਾ ਜਨਮ ਦਿਨ ਹੈ ਬੇਟਾ, ਕੀਰਤ ਸਿੰਘ ਸੰਧੂ ਦਾ ਜੀ। ਉਦੋਂ ਭਾਈ ਪਿੰਡ ਹੈਗਾ ਉਹਨਾਂ ਦਾ ਕਲਿਆਣ ਸੁੱਖਾ, ਤੇ ਬੇਟਾ ਉਹਨਾਂ ਦੇ ਜਨਮ ਦਿਨ ਪਹਿਲਾਂ ਤੁਹਾਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਮੱਟੂ ਫੈਮਿਲੀ ਮੌੜ ਵੱਲ ਭਾਈ, ਸਾਰੇ ਪਰਿਵਾਰ ਨੂੰ ਤੁਹਾਨੂੰ।
0: ਬਿਲਕੁਲ ਜੀ, ਸਾਰਿਆਂ ਨੂੰ ਮੁਬਾਰਕਾਂ ਬਹੁਤ ਬਹੁਤ। ਤੇ ਦੱਸੋ ਜੀ ਗੀਤ ਕਿਹੜਾ ਸੁਣੋਗੇ?
1: ਗੀਤ ਭਾਈ ਉਹਨਾਂ ਦੇ ਜਨਮ ਦਿਨ ਤੇ ਭਾਈ ਸੁਣਾ ਦਿਓ ਤੁਸੀਂ, ਹਮ ਤੋ ਅਗਰ ਬੱਚੇ ਹੋ ਤੇ ਇਹ ਸੁਣਾ ਦਿਓ ਬੇਟਾ।
0: ਬਿਲਕੁਲ ਜੀ ਬਿਲਕੁਲ, ਪਹੁੰਚ ਰਿਹਾ ਜੀ ਗੀਤ, ਫੋਨ ਕਰਨ ਦੇ ਲਈ ਸ਼ੁਕਰੀਆ।
2: हम भी अगर बच्चे होते, हम भी अगर बच्चे होते, नाम हमारा होता गबलू बबलू, खाने को मिलते लड्डू और दुनिया कहती हैप्पी बर्थडे टू यू। कोई लाता गुड़िया मोटर रेस, तो कोई लाता फिरकी लट्टू, कोई चाबी का टट्टू।

0: ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਫਰਮਾਇਸ਼ ਤੇ ਸਾਡੇ ਨਾਲ ਜੁੜਨ ਜਾ ਰਹੇ ਨੇ ਸਾਡੇ ਅੱਜ ਦੇ ਆਖਰੀ ਕਾਲਰ। ਹੈਲੋ
1: ਹੈਲੋ
0: ਹੈਲੋ ਜੀ, ਨਮਸਕਾਰ
1: ਜੀ। ਨਮਸਤੇ ਮੈਡਮ ਜੀ।
0: ਜੀ ਕਿਹੜੇ ਦੋਸਤ ਪਹੁੰਚੇ ਨੇ?
1: ਮੈਡਮ ਜੀ, ਮੈਂ ਸੀਤਾਰਾਮ ਬੋਲ ਰਿਹਾ, ਜਲੰਧਰ ਮਾਡਲ ਟਾਊਨ ਬਲੈਂਡ ਸਕੂਲ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
1: ਜੀ ਮੈਡਮ ਜੀ।
0: ਹਾਂਜੀ,
1: ਅੱਜ ਮੈਡਮ ਜੀ ਮੈਨੂੰ ਬੜੀ ਖੁਸ਼ੀ ਹੋਈ, ਕਾਫੀ ਟਾਈਮ ਬਾਅਦ ਮੇਰੀ ਕਾਲ ਲੱਗੀ ਹੈ।
0: ਵਾਹ ਜੀ ਵਾਹ।
1: ਹਾਂਜੀ, ਪਤਾ ਕੋਈ ਜ਼ਿਆਦਾ ਦਿਨ ਹੋਏ, ਮਤਲਬ ਹੋ ਗਏ ਮੇਰੇ 4-5 ਦਿਨ ਹੋ ਗਏ।
0: ਜੀ
1: ਮੈਨੂੰ ਗਾਣਾ ਸੁਣਨਾ ਮੈਡਮ ਜੀ, ਰਾਮ ਤੇਰੀ ਗੰਗਾ ਮੈਲੀ ਦਾ ਜੀ ਸੌਂਗ ਚਾਹੀਦਾ ਸੀ।
0: ਬਿਲਕੁਲ ਜੀ, ਕਾਲ ਕਰਨ ਦੇ ਲਈ ਸ਼ੁਕਰੀਆ, ਇਹੀ ਗੀਤ ਸੁਣਵਾ ਰਹੇ ਹਾਂ।
1: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਮੈਡਮ
0: ਜੀ।

0: मौसम विभाग ने आज पश्चिम बंगाल के तराई क्षेत्र और सिक्किम में तेज बारिश की संभावना व्यक्त की है। अरुणाचल प्रदेश, नागालैंड, मणिपुर, मिजोरम, त्रिपुरा, तमिलनाडु, पुदुचेरी, कराईकाल, केरल और माहे में भी तेज वर्षा की संभावना है। विश्वभर में कल 12वां अंतर्राष्ट्रीय योग दिवस मनाया जाएगा। इस वर्ष के अंतर्राष्ट्रीय योग दिवस का विषय है स्वस्थ आयु के लिए योग। संस्कृति मंत्रालय भारत की समृद्ध सांस्कृतिक विरासत और योग परंपराओं को दर्शाते हुए देश भर में 100 स्थानों पर विशेष अंतर्राष्ट्रीय योग दिवस कार्यक्रम का आयोजन करेगी। अंतर्राष्ट्रीय योग दिवस का मुख्य समारोह प्रधानमंत्री नरेंद्र मोदी के नेतृत्व में कोलकाता के ऐतिहासिक रेड रोड पर आयोजित किया जाएगा। इसके साथ ही ये समाचार बुलेटिन समाप्त हुआ।
1: मीडियम वेव 343.6 मीटर यानी 873 किलोहर्ट्ज़ ते असी आकाशवाणी दे जलंधर केंद्र तो बोल रहे हैं। दिन दे 11:05 बज रहे ने ते आ हुण तुहानू सुनाने आ तुहाडा मनपसंद प्रोग्राम ਤਮਕ ਜਲੰਧਰ ਪੈਂਦੀ। ਜੀ ਦੋਸਤੋ, ਇਸ ਪ੍ਰੋਗਰਾਮ ਨੂੰ ਰੋਜ਼ਾਨਾ ਇਸ ਵੇਲੇ ਤੁਸੀਂ ਸੁਣਦੇ ਹੋ ਅਤੇ ਮੈਂ ਅੱਜ ਤੁਹਾਡੀ ਦੋਸਤ ਵੀਨਸ ਹਾਜ਼ਰ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫਰਮਾਇਸ਼ ਕਰਦੇ ਹੋ ਆਪਣੇ ਮਨਪਸੰਦ ਗੀਤ ਸੁਣਨ ਦੀ, ਉਹ ਵੀ ਪੰਜਾਬੀ। ਅਤੇ ਪੰਜਾਬੀ ਗੀਤਾਂ ਨੂੰ ਸੁਣਨ ਵਾਸਤੇ ਤੁਸੀਂ ਕੀ ਕਰਨਾ ਹੈ, ਵਟਸਐਪ 'ਤੇ ਇੱਕ ਨੰਬਰ ਤੁਹਾਨੂੰ ਨੋਟ ਕਰਵਾਉਂਦੇ ਹਾਂ, ਉਸ ਨੰਬਰ ਨੂੰ ਨੋਟ ਕਰਕੇ ਤੁਸੀਂ ਸਾਡੇ ਨਾਲ ਜੁੜ ਜਾਓ ਅਤੇ ਟਾਈਪ ਕਰੋ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਅਤੇ ਨਾਲ ਦੇ ਨਾਲ ਉਸ ਗੀਤ ਦੇ ਬੋਲ ਟਾਈਪ ਕਰੋ ਜਿਸ ਦਾ ਤੁਸੀਂ ਸਾਨੂੰ ਫਰਮਾਇਸ਼ ਕਰਕੇ ਸੁਣਨਾ ਚਾਹੁੰਦੇ ਹੋ। ਸੋ ਫੋਨ ਨੰਬਰ ਨੋਟ ਕਰੋ 9465536077, ਯਾਨੀ ਕਿ 9465536077। ਸੋ ਫਟਾਫਟ ਫੋਨ ਚੁੱਕੋ, ਵਟਸਐਪ 'ਤੇ ਜਾ ਕੇ ਸਾਰੀ ਡਿਟੇਲ ਟਾਈਪ ਕਰੋ ਅਤੇ ਨੰਬਰ 'ਤੇ ਸਾਨੂੰ ਭੇਜ ਦਿਓ। ਅਸੀਂ ਤੁਹਾਡਾ ਨਾਮ ਲੈ ਕੇ, ਤੁਹਾਡੇ ਸ਼ਹਿਰ ਦਾ ਨਾਮ ਲੈ ਕੇ, ਤੁਹਾਡੇ ਦੱਸੇ ਹੋਏ ਗੀਤ ਨੂੰ ਤੁਹਾਨੂੰ ਸੁਣਾਵਾਂਗੇ, ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ। ਸੋ ਪ੍ਰੋਗਰਾਮ ਦਾ ਸ਼ੁਰੂਆਤੀ ਗੀਤ ਸੁਣਾਉਣ ਜਾ ਰਹੇ ਹਾਂ ਤੁਹਾਨੂੰ, ਅਤੇ ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਪ੍ਰੋਗਰਾਮ ਸ਼ੁਰੂ ਹੋ ਚੁੱਕਿਆ, ਤਮਕ ਜਲੰਧਰ ਪੈਂਦੀ।

ਜੀ, ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਸੀਂ ਹੰਸ ਰਾਜ ਹੰਸ ਦੇ ਗਾਏ ਹੋਏ ਇਸ ਗੀਤ ਦੇ ਨਾਲ, ਅਤੇ ਇਸ ਦਰਮਿਆਨ ਸਾਡੇ ਕੋਲ ਬਹੁਤ ਸਾਰੀਆਂ ਫਰਮਾਇਸ਼ਾਂ ਪਹੁੰਚ ਚੁੱਕੀਆਂ ਨੇ ਅਤੇ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਦਾ। ਅਤੇ ਪਹਿਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਡਿੰਪਲ ਅਦਿੱਤੀ ਪੁਨੀਤ ਪਰਵੀਨ, ਇਹਨਾਂ ਨੇ ਮੋਹਾਲੀ ਤੋਂ ਫਰਮਾਇਸ਼ ਭੇਜੀ ਹੈ। ਅਤੇ ਫਰਮਾਇਸ਼ ਸਾਨੂੰ ਇਹ ਭੇਜੀ ਹੈ ਕਿ ਬਲਕਾਰ ਸਿੱਧੂ ਦਾ ਗਾਇਆ ਹੋਇਆ ਗੀਤ ਸਾਡੇ ਕੋਲ ਇਹ ਸੁਣਨਾ ਚਾਹੁੰਦੇ ਨੇ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਉਹ ਆਈ ਹੈ ਜੀ ਨਗਰ ਨਿਗਮ ਵਾਰਡ ਨੰਬਰ 28 ਨਾਜ਼ ਮੰਜ਼ਿਲ ਮਹਿਸੌਲ ਸੀਤਾਗੜੀ ਤੋਂ। ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਅਕਰਮ ਹੁਸੈਨ, ਬੇਗਮ ਇਸ਼ਰਤ ਅਕਰਮ, ਵਸੀਮ ਰੁਬੀਨਾ ਆਜ਼ਿਮ, ਨਦੀਮ ਸ਼ਮੀ, ਮਮਤਾ ਅਕਰਮ ਹੁਰਾਨੀ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਮੂੰਗੀ ਪਠਾਣਾ ਮਹਾਰਾਸ਼ਟਰ ਤੋਂ। ਅਤੇ ਭੇਜਣ ਵਾਲੇ ਨੇ ਬਾਬਾ ਸਾਹਿਬ ਗੰਗਾਕਰਨ, ਪਰਮੇਸ਼ਵਰੀ ਰੋਹਿਣੀ, ਸ਼੍ਰਾਵਣੀ ਈਸ਼ਵਰੀ, ਗੰਗਾਕਰਨ ਪਰਿਵਾਰ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ ਇਹ ਆਈ ਹੈਗੀ ਹੈ ਗੰਜੁੜਵਾਲਾ ਤੋਂ। ਅਤੇ ਫਰਮਾਇਸ਼ ਭੇਜਣ ਵਾਲੇ ਨੇ ਸ਼ਮਸੁਲ ਕੁਮਾਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਲ ਖਾਨ, ਅਨੂ ਖਾਨ, ਉਸਮਾਨ ਅਸਾਨ ਅਤੇ ਕਲੀਮ ਅੰਸਾਰੀ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਬਲਕਾਰ ਸਿੱਧੂ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਪਿੰਡ ਬੁਰਜ ਮਾਨਸਾ ਤੋਂ, ਨੇੜੇ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਰਾਮ ਸਿੰਘ ਧੱਗੜ, ਪਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਸੁਰਿੰਦਰ ਜੌੜਾ, ਨੇੜੇ

ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਮਲਕੀਤ ਮਾਨਸਾ ਕਲਾਂ ਤੋਂ ਫਰਮਾਇਸ਼ ਭੇਜ ਰਹੇ ਨੇ, ਗੁਰਤੇਜ ਕੈਂਥ ਪਿੰਡ ਜਲੂਰ ਤੋਂ ਫਰਮਾਇਸ਼ ਭੇਜ ਰਹੇ ਨੇ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਅਤੇ ਤੱਗੜ ਸਾਰੀ ਫੈਮਿਲੀ ਫਰਮਾਇਸ਼ ਭੇਜ ਰਹੀ ਹੈ ਬਲਕਾਰ ਸਿੱਧੂ ਦਾ ਗਾਣਾ ਸੁਣਨ ਵਾਸਤੇ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ, ਅਜੀਤ ਨਗਰ ਮਲੋਟ ਤੋਂ ਹੀ ਆਈ ਹੈ, ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਛਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਪ੍ਰੀਤ ਕੌਰ ਅਤੇ ਉਹਨਾਂ ਦੀ ਲਾਡਲੀ ਪੋਤੀ ਰੌਣਕਦੀਪ ਵੱਲੋਂ। ਸੋ ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਪਾਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ।

ਜੀ, ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ ਹੋਰਾਂ ਨੇ ਫਰਮਾਇਸ਼ ਭੇਜੀ ਹੈ ਜੀ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣੇ ਤੋਂ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ, ਇਹਨਾਂ ਨੂੰ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ ਅਤੇ ਸਤਿੰਦਰ ਸਰਤਾਜ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਅਜੀਤ ਨਗਰ ਮਲੋੜ ਪੰਜਾਬ ਤੋਂ ਛਿੰਦਰ, ਸਤਨਾਮ, ਦਿਲਪ੍ਰੀਤ ਸਿੰਘ, ਗਗਨਦੀਪ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਇਹ ਆਈ ਹੈ ਜੀ ਸਾਨੂੰ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋ ਕਲਾਂ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ ਕਿ ਇਹਨਾਂ ਨੂੰ ਵੀ ਸਤਿੰਦਰ ਸਰਤਾਜ ਦਾ ਗਾਇਆ ਗੀਤ ਸੁਣਾਇਆ ਜਾਵੇ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀਆ, ਮਨੀਸ਼ ਬਜਾਜ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਸ਼ੇਰਪੁਰਾ ਥਾਣਾ, ਜ਼ਿਲ੍ਹਾ ਸੰਗਰੂਰ ਤੋਂ ਫਰਮਾਇਸ਼ ਭੇਜੀ ਹੈ ਜੀ, ਮਿੱਟੂ ਸੱਪਲ, ਅਮਨਜੋਤ ਸੱਪਲ, ਬਿੰਦਰ ਖੇੜੀ, ਪਰਮਜੀਤ ਅਤੇ ਉਹਨਾਂ ਦਾ ਪੂਰਾ ਪਰਿਵਾਰ ਫਰਮਾਇਸ਼ ਕਰ ਰਿਹਾ ਜੀ ਸਤਿੰਦਰ ਸਰਤਾਜ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਫਰੈਂਡਸ ਕਲੋਨੀ ਤੋਂ ਫਰਮਾਇਸ਼ ਕਰ ਰਹੇ ਨੇ, ਫਰੈਂਡਸ ਕਲੋਨੀ ਕਰਨਾਲ ਤੋਂ ਫਰਮਾਇਸ਼ ਕਰ ਰਹੇ ਨੇ ਇੰਦਰਜੀਤ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਵੀਤ, ਮਨਵਿੰਦਰ ਸਿੰਘ ਪਾਂਧਾ ਅਤੇ JS ਰਾਮਗੜੀਆ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਅਤੇ ਹਿਨਾਂਸ਼ਾ ਹੋਰਾਂ ਵੱਲੋਂ ਵੀ ਇਹੀ ਫਰਮਾਇਸ਼ ਆਈ ਹੈ ਜੀ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਇਹ ਉਹ ਸਾਨੂੰ ਆਈ ਹੈ ਜੀ ਫਾਜ਼ਿਲਕਾ ਤੋਂ, ਅਤੇ ਭੇਜਣ ਡੇਰਾ ਕਲੋਨੀ ਫਾਜ਼ਿਲਕਾ ਭੇਜਣ ਵਾਲੇ ਨੇ ਫਰਮਾਇਸ਼ ਧਰਮ ਸਾਗਰ, ਹੈਪੀ ਸਾਗਰ ਅਤੇ ਲੱਕੀ ਸਾਗਰ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਾਉਂਦੇ ਹਾਂ ਇਹਨਾਂ ਨੂੰ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ।

0: ਤੁਸੀਂ ਸੁਣ ਰਹੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਾਕੀ ਦੇ ਗੀਤ, ਬਾਕੀ ਦੀਆਂ ਫਰਮਾਇਸ਼ਾਂ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਧਮਕ ਜਲੰਧਰ ਪੈਂਦੀ।
1: फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ ਤੁਸੀਂ ਹੁਣੇ ਸੁਣਿਆ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਹ ਗੀਤ। ਅਤੇ ਹੁਣ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ, ਤਪਾ ਮੰਡੀ ਤੋਂ ਭੇਜਣ ਵਾਲੇ ਨੇ ਫਰਮਾਇਸ਼, ਸ਼ਮਸ਼ੇਰ ਸਿੰਘ, ਸਤਪਾਲ ਮਾਨ। ਇਹ ਚਾਹੁੰਦੇ ਨੇ ਕਿ ਇਹਨਾਂ ਨੂੰ ਹਰਜੀਤ ਹਰਮਨ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਰਾਮਨਾਥ ਅਤਾਪੁਰੀ ਹੋਰਾਂ ਨੇ, ਅਤੇ ਉਹਨਾਂ ਨੇ ਵੀ ਇਹੀ ਫਰਮਾਇਸ਼ ਕੀਤੀ ਹੈ। ਅਗਲੀ ਫਰਮਾਇਸ਼ ਇਹ ਹੈ ਜੀ ਸਾਨੂੰ, ਨਿਸ਼ੂ ਕੰਬੋਜ ਗੋਰਾ ਜੂਸ ਵਾਲਾ ਪਿੰਡ ਪੰਚਨ ਵਾਲੇ ਡਿਸਟ੍ਰਿਕਟ ਫਾਜ਼ਿਲਕਾ ਤੋਂ, ਇਹ ਵੀ ਇਹੀ ਫਰਮਾਇਸ਼ ਕਰ ਰਹੇ ਨੇ ਜੀ। ਇਹਨਾਂ ਨੂੰ ਹਰਜੀਤ ਹਰਮਨ ਦਾ ਗਾਇਆ ਗੀਤ ਸੁਣਨਾ ਬਹੁਤ ਪਸੰਦ ਹੈ। ਅਤੇ ਅਗਲੀ ਜਿਹੜੀ ਫਰਮਾਇਸ਼ ਹੈ ਜੀ ਸਾਨੂੰ, ਸੂਬੇਦਾਰ ਸੰਧੂ ਸਿੰਘ ਬੱਟੀ ਪਿੰਡ ਬਸੌਲੀ ਵਾਲਾ ਅਰਵ ਪੱਟੀ, ਸ਼ਕੀਲਾ ਪੱਟੀ, ਕੁਲਵੰਤ ਟੀਨੂ ਪੱਟੀ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਕਿ ਇਹਨਾਂ ਨੂੰ ਵੀ ਹਰਜੀਤ ਹਰਮਨ ਦਾ ਗਾਇਤ ਸੁਣਾਇਆ ਜਾਵੇ। ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪ੍ਰੀਤਮ ਦਾਸ ਅੰਗੂਰਾਨਾ ਹੋਰਾਂ ਨੇ, ਸੱਤਿਆ ਦੇਵੀ ਅੰਗੂਰਾਨਾ ਹੋਰਾਂ ਨੇ, ਪੋਤਰੀ ਵੈਨਾ ਪੋਤਰੇ ਅਰਮਾਨ ਵੱਲੋਂ, ਅਵਿਰਾਜ ਕਨੇਡਾ ਅਤੇ ਕਾਕਾ ਦੈਵਿਕ ਅਨੁਰੰਗਨਾ ਹੋਰਾਂ ਵੱਲੋਂ, ਅਤੇ ਅਨੁਰੰਗਨਾ ਪੂਰੀ ਫੈਮਲੀ ਫਰਮਾਇਸ਼ ਕਰ ਰਹੀ ਹੈ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਗੁਰਪ੍ਰੀਤ ਸਿੰਘ ਸੋਢੀ ਹੋਰਾਂ ਵੱਲੋਂ ਆਈ ਹੈ, ਗਾਂਧੀ ਨਗਰ ਰੋਪੜ ਤੋਂ। ਅਤੇ ਇਹਨਾਂ ਨੇ ਵੀ ਇਹੀ ਸੇਮ ਫਰਮਾਇਸ਼ ਕੀਤੀ ਹੈ। ਅਤੇ ਅਗਲੀ ਫਰਮਾਇਸ਼ ਸਾਨੂੰ ਬੜੀ ਦੂਰੋਂ ਆਈ ਹੈ ਜੀ, ਇਹ ਫਰਮਾਇਸ਼ ਆਈ ਹੈ ਜੀ ਸਾਨੂੰ ਮੇਰਠ ਕੈਂਟ ਤੋਂ, ਅਤੇ ਫਰਮਾਇਸ਼ ਭੇਜੀ ਹੈ ਜੀ ਦਿੱਗ ਦਰਸ਼ਨ ਅਤੇ ਕਵਿਤਾ ਗੌੜ ਹੋਰਾਂ ਨੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਮਨਪ੍ਰੀਤ ਕੌਰ, ਛਾਂਜਲੀ ਜ਼ਿਲ੍ਹਾ ਸੰਗਰੂਰ ਤੋਂ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਆਪਾਂ ਪੂਰੀ ਕਰਦੇ ਹਾਂ ਅਤੇ ਤੁਹਾਨੂੰ ਸੁਣਾਉਂਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ।

जी, एक छोटी जी गल तुहाडे नाल सांझी करनी चाहूंगी कि गर्मियां दा कहर चारे पासे वसरिया है, पसरिया है, वसरिया है, सारा कुछ हो रहा। गर्मी अपने रंग पूरी तरह दिखा रही है। हुण वेला ऐसा है कि असी बेजबान पंछियों का थोड़ा जिहा ध्यान करिए, ते बेजबान जानवरों का भी थोड़ा जिहा ध्यान करिए, जिहड़े आवारा गलियां च फिरते ने। करना कुछ नहीं है, छोटा जिहा भांडा लैणा, एक धूर कोठे रख लैणा, यानी कि अपने घर की छत ते रख लैणा पानी दा, भर के, तां कि वह जिहड़े बेजबान छोटे छोटे प्यारे प्यारे पंछी ने उन्हां नूं प्यास लगे ते वह आ के तुहाडे कोठे ते छत ते पानी पी लैण। करना कुछ नहीं, छोटा जिहा एक एफर्ट है कि गर्मी च तुहानूं कोठे जाणा पैणा, पर उन्हां बेजबान पंछियों बारे सोचो कि जिहड़े इन्हां गर्म हवावां विच उड़दे ने, ते जिहड़े छोटे जिहे पंछियों ते इलावा जिहड़े जानवर आवारा फिरदे ने गलियां दे विच, स्ट्रीट डॉग्स हुंदे ने, ਅਤੇ ਉਹਨਾਂ ਵਾਸਤੇ ਵੀ ਥੋੜ੍ਹਾ ਜਿਹਾ ਭਾਂਡਾ ਲੈ ਲਓ ਇੱਕ, ਤੁਸੀਂ ਪਾਣੀ ਜਾਂ ਥੋੜ੍ਹੇ ਵਿੱਚ ਪਾਣੀ ਦੇ ਦੁੱਧ ਮਿਲਾ ਦਿਉ ਅਤੇ ਕੱਚੀ ਲੱਸੀ ਜੀ ਉਹ ਪੀ ਲੈਣਗੇ, ਅਤੇ ਕਹਿੰਦੇ ਨੇ ਕਿ ਬੇਜ਼ਬਾਨ ਨੂੰ ਖਵਾਇਆ ਪਿਆ ਰੱਬ ਵੀ ਦੇਖਦਾ। ਸੋ ਇਹਨਾਂ ਚੀਜ਼ਾਂ ਛੋਟੀਆਂ ਛੋਟੀਆਂ ਦਾ ਧਿਆਨ ਰੱਖੋ, ਆਪਣੇ ਨਾਲ ਨਾਲ ਆਪਣੇ ਘਰ ਦੇ ਬਜ਼ੁਰਗਾਂ ਦਾ ਧਿਆਨ ਰੱਖੋ, ਅਤੇ ਸਭ ਤੋਂ ਜ਼ਰੂਰੀ ਆਪਣਾ ਧਿਆਨ ਰੱਖੋ, ਕਿਉਂਕਿ ਤੁਸੀਂ ਸਾਰਿਆਂ ਦਾ ਧਿਆਨ ਰੱਖਣਾ। ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਗੀਤ ਤੁਹਾਡੀ ਪਸੰਦ ਦੇ ਅਸੀਂ ਤੁਹਾਨੂੰ ਚਲਾ ਕੇ ਸੁਣਾ ਰਹੇ ਹਾਂ, ਅਤੇ ਹੁਣ ਅਗਲੀ ਫਰਮਾਇਸ਼ ਤੁਹਾਡੇ ਤੱਕ ਪਹੁੰਚਾਉਣ ਦਾ ਵੇਲਾ ਆ ਗਿਆ, ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਜਗਦੀਸ਼ ਧਾਕੜ ਨਾਇਮਾ, ਸ਼੍ਰੀਮਤੀ ਰੰਜੂ ਬਾਈ ਧਾਕੜ, ਯੁਵਰਾਜ ਸਿੰਘ ਧਾਕੜ, ਸ਼ਿਵਾਂਗੀ ਧਾਕੜ ਹੋਰਾਂ ਨੇ ਇਹ ਫਰਮਾਇਸ਼ ਭੇਜੀ ਹੈ ਜੀ। ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਹਿੰਗਾੜੀ ਅਲੋਟ ਜ਼ਿਲ੍ਹਾ ਰਾਮ ਲਾਲ MP ਤੋਂ।

ਰਤਲਾਮ ਤੋਂ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਮੁਰਾਦਾਬਾਦ ਯੂਪੀ ਤੋਂ, ਇਹ ਫਰਮਾਇਸ਼ ਸਾਨੂੰ ਭੇਜੀ ਹੈ ਰਣਵੀਰ ਸਿੰਘ ਗੀਤਾ ਰਾਣੀ, ਯਸ਼ਪਾਲ ਸਿੰਘ ਕਸ਼ਪ ਹੋਰਾਂ ਨੇ। ਇਹਨਾਂ ਸਭ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਸੁਰਿੰਦਰ ਕੌਰ ਅਤੇ ਰੰਗੀਲਾ ਜੱਟ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ। ਅਤੇ ਜਿਹੜਾ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਆਈ ਹੈ, ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਕ੍ਰਿਆਂਸ਼ ਬੰਗੜੀਆ, ਯੋਗੇਸ਼ ਬੰਗੜੀਆ, ਓਮ ਬੰਗੜੀਆ, ਬੇਬੀ ਗਰਮਾ ਬੰਗੜੀਆ ਤੋਂ ਇਲਾਵਾ ਰਜਤ ਅਤੇ ਮਨੀਸ਼ ਚੌਧਰੀ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਸੇਮ ਫਰਮਾਇਸ਼ ਭੇਜੀ ਹੈ ਪਿੰਡ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ, ਫਰਮਾਇਸ਼ ਭੇਜੀ ਹੈ ਪ੍ਰੇਮ ਸਹਾਰਨ, ਮੋਨਿਕਾ ਸਹਾਰਨ ਅਤੇ ਮਨੀਸ਼ ਸਰਾਹਨ ਹੋਰਾਂ ਨੇ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਮਿੱਦਾ ਤੋਂ ਆਈ ਹੈ, ਇਹਨਾਂ ਨੇ ਕਿਹਾ ਕਿ ਇਹਨਾਂ ਨੇ ਫਰਮਾਇਸ਼ ਭੇਜੀ ਪਰਮਜੀਤ ਕੌਰ ਅਤੇ ਪੋਤੀ ਸਿਮਰਨਜੀਤ ਕੌਰ ਹੋਰਾਂ ਨੇ। ਅਤੇ ਇਹਨਾਂ ਸਭ ਦੀ ਆਪਾਂ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਅਤੇ ਸੁਣਾਉਂਦੇ ਹਾਂ ਤੁਹਾਨੂੰ ਸੁਰਿੰਦਰ ਕੌਰ ਅਤੇ ਰੰਗੀਲਾ ਜੱਟ ਦੀ ਆਵਾਜ਼ ਵਿੱਚ ਇਹ ਗੀਤ।

ਸ਼ਾਹਕੋਟ ਫਲੌਰ ਬਠਿੰਡਾ ਮੇਰੇ ਕੰਮ ਦਾ ਪਾਣੀ ਭਰਦੇ ਅੰਮ੍ਰਿਤਸਰ ਜਲੰਧਰ ਅੜੀਏ ਮੇਰੀਆਂ ਸਿਫਤਾਂ ਕਰਦੇ ਮੈਂ ਤੋਂ ਗੋਰੇ ਕਲੀ ਕਰਾਉਂਦੇ ਮੇ ਮਾਂ ਦੇ ਸੱਦੇ ਆਉਂਦੇ ਲੈ ਪਾਸਪੋਰਟ ਦਖਲਾ।

ਇਸ ਗੀਤ ਤੋਂ ਬਾਅਦ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਮੁੱਲਾਪੁਰ ਦਾਖਾ ਮੰਡੀ ਤੋਂ, ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਅਭਿਸ਼ੇਕ ਜੈਨ, ਜਸਪਿੰਦਰ ਸੰਧੂ, ਮਨਜਿੰਦਰ ਸੰਧੂ ਅਤੇ ਬੇਬੀ ਸੰਧੂ ਹੋਰਾਂ ਨੇ। ਅਤੇ ਅੱਗੋਂ ਫਰਮਾਇਸ਼ ਆਈ ਹੈ ਮੋਤਾ ਸਿੰਘ ਨਗਰ ਜਲੰਧਰ ਤੋਂ, ਅਤੇ ਇਹ ਫਰਮਾਇਸ਼ ਭੇਜੀ ਹੈ ਮਨੋਜ ਜੈਨ, ਸਾਮੰਤਾ ਜੈਨ, ਆਰਿਅਨ ਜੈਨ, ਵਿਸ਼ਾਲ ਜੈਨ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਹਦੀਕਾ ਕਿਆਨੀ ਦੀ ਆਵਾਜ਼ ਵਿੱਚ ਗੀਤ ਸੁਣਿਆ ਜਾਵੇ ਬੂਹੇ ਬਾਰੀਆਂ। ਸੋ ਅਗਲੀ ਫਰਮਾਇਸ਼ ਸਾਨੂੰ ਜਿਹੜੀ ਆਈ ਹੈ ਜੀ ਉਹ ਫਰਮਾਇਸ਼ ਆਈ ਹੈ ਜੀ ਪੰਚਕੁਲਾ ਸੈਕਟਰ 9 ਤੋਂ ਆਈ ਹੈ, ਅਤੇ ਇਹ ਜਿਹੜੀ ਫਰਮਾਇਸ਼ ਆਈ ਹੈ ਜੀ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ ਅਤੇ ਲਵ ਦੀਵਾਨ ਹੋਰਾਂ ਵੱਲੋਂ ਆਈ ਹੈ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਕਿ ਇਹਨਾਂ ਨੂੰ ਇਹੀ ਗੀਤ ਸੁਣਾਇਆ ਜਾਵੇ ਕਿ ਹਦੀਕਾ ਕਿਆਨੀ ਦਾ ਗੀਤ ਸੁਣਨਾ ਚਾਹੁੰਦੇ ਨੇ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਉਹ ਫਰਮਾਇਸ਼ ਆਈ ਹੈ ਜੀ ਡਾਕਟਰ ਪਰਵਾਲੀ ਲਾਜ, ਜੈਪਾਲ, ਬਿਮਲਾ, ਸੋਨੂ, ਮੋਨੂ, ਦੀਸ਼ਾ, ਮੋਕਸ਼, ਸੁਸ਼ਾਂਤ, ਵਿਜੇ, ਜੈਪਾਲ, ਪੂਨਮ, ਚਾਲੀਆ, ਅਤੇ ਇਹਨਾਂ ਸਭ ਨੇ ਫਰਮਾਇਸ਼ ਸਾਨੂੰ ਭੇਜੀ ਹੈ ਜੀ। ਕਿੱਥੋਂ ਭੇਜੀ ਇਹ ਸਾਨੂੰ ਉਹਨਾਂ ਨੇ ਬਿਲਕੁਲ ਵੀ ਨਹੀਂ ਲਿਖ ਕੇ ਭੇਜਿਆ।

ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ, ਪਿੰਜ ਜੰਗੂੜੀ ਜ਼ਿਲ੍ਹਾ ਯਮੁਨਾ ਨਗਰ ਤੋਂ ਆਈ ਹੈ। ਭੇਜਣ ਵਾਲੇ ਨੇ ਰਣਧੀਰ ਬਾਂਗੜ, ਗੁਰਮੇਜੋ ਗੌਰਵ, ਪ੍ਰਵੀਨ ਯੁਗਮ, ਵਿਰੇਨ ਮਨਕੀਰਤ ਅਤੇ ਮਨਰਾਜ ਬਾਂਗੜ ਹੋਰਾਂ ਨੇ। ਅਗਲੀ ਫਰਮਾਇਸ਼ ਆਈ ਹੈ ਜਸਵੰਤ ਸਿੰਘ, ਸਰਪੰਚ ਗੁਰਤੇਜ ਸਿੰਘ, ਬੌਬੀ ਮਲਕੀਤ ਸਿੰਘ, ਦਵਿੰਦਰ ਲਾਲ ਸਿੰਘ ਅਤੇ ਗੁਰਮੀਤ ਸਿੰਘ ਹੋਰਾਂ ਨੇ ਅਤੇ ਜੱਗਾ ਡਰਾਈਵਰ ਹੋਰਾਂ ਨੇ। ਇਹਨਾਂ ਨੇ ਭੇਜੀ ਹੈ ਫਰਮਾਇਸ਼ ਸਾਨੂੰ ਫਾਜ਼ਿਲਕਾ ਤੋਂ। ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੱਧੂ, ਪੂਰਾ ਸਿੱਧੂ, ਗਹਿਲੋਤ, ਰਾਜਾ ਵੜਿੰਗ ਅਤੇ ਪਿੰਡ ਬਜੀਤਪੁਰ ਤੋਂ ਆਈ ਹੈ ਫਰਮਾਇਸ਼। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ, ਇਹ ਫਰਮਾਇਸ਼ ਆਈ ਹੈ ਜੀ ਹਰਜਿੰਦਰ ਸਿੰਘ ਪਾਟੀਆ, ਏਂਜਲ ਪਾਟੀਆ, ਨਵਨੀਤ ਪਾਟੀਆ, ਪੱਪੀ ਪਾਟੀਆ ਅਤੇ ਸੋਨੂੰ ਪਾਟੀਆ ਹੋਰਾਂ ਵੱਲੋਂ। ਫਰਮਾਇਸ਼ ਬਹੁਤ ਦੂਰੋਂ ਆਈ ਹੈ, ਜਮਸ਼ੇਦਪੁਰ ਤੋਂ ਆਈ ਹੈ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਉਂ ਸੁਣਾਉਂਦੇ ਹਾਂ ਇਹਨਾਂ ਨੂੰ ਹਦੀਕਾ ਗਿਆਨੀ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ।

ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਚਕਲਾ ਬਾਜ਼ਾਰ ਸਮਾਣਾ ਤੋਂ, ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਪੂਰਾ ਹੀ ਖੁਸ਼ਦਿਲ ਪਰਿਵਾਰ। ਇਹਨਾਂ ਨੇ ਆਪਣੇ ਮੈਸੇਜ ਦੇ ਵਿੱਚ ਬਹੁਤ ਸਾਰੇ ਗੁਲਾਬ ਦੇ ਫੁੱਲ ਭੇਜੇ ਨੇ, ਅਤੇ ਨਾਲ ਹੀ ਸ਼ੁਕਰੀਆ ਵੀ ਅਦਾ ਕੀਤਾ ਕਿ ਇਹਨਾਂ ਦੀ ਅਸੀਂ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ। ਅਤੇ ਫਰਮਾਇਸ਼ ਇਹਨਾਂ ਨੇ ਸਾਨੂੰ ਕੀਤੀ ਹੈ ਜੀ ਮੰਨਣ ਨੂਰ ਅਤੇ ਐਮੀ ਵਿਰਕ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ, ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਮਿੱਡਾ ਪੰਜਾਬ ਤੋਂ, ਅਤੇ ਫਰਮਾਇਸ਼ ਭੇਜ ਰਹੇ ਨੇ ਦਵਿੰਦਰ ਸਿੰਘ, ਲਖਵਿੰਦਰ ਸਿੰਘ, ਬਲਕਾਰ ਸਿੰਘ, ਪ੍ਰੀਤਮ ਸਿੰਘ ਅਤੇ ਅਰਸ਼ਦੀਪ ਸਿੰਘ। ਸੇਮ ਫਰਮਾਇਸ਼ ਹੈ ਜੀ, ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਅਤੇ ਇਹ ਫਰਮਾਇਸ਼ ਭੇਜੀ ਹੈ ਜੀ ਲਾਲਗਿਰੀ ਗੋਸਵਾਮੀ, ਹੇਮਲਤਾ ਹਿਨਾ, ਹਰਸ਼ਿਤ ਖੁਸ਼ੀ ਗੋਸਵਾਮੀ ਹੋਰਾਂ ਨੇ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਫਤਿਹਾਬਾਦ ਹਰਿਆਣਾ ਤੋਂ, ਪੁਰਾਣੀ ਤਹਿਸੀਲ ਚੌਂਕ ਤੋਂ ਭੇਜਣ ਵਾਲੇ ਨੇ ਫਰਮਾਇਸ਼ ਇੰਦਰਪਾਲ ਬਿੱਟੂ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਜੀਵਨ ਸਿੰਘ ਬੂਕ ਅਤੇ ਪੂਰਾ ਬੂਕ ਪਰਿਵਾਰ ਫਰਮਾਇਸ਼ ਭੇਜ ਰਿਹਾ। ਐਮੀ ਵਿਰਕ ਅਤੇ ਮੰਨਤ ਨੂਰ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ, ਅਤੇ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼।

ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 12:05 ਵਜ ਰਹੇ ਨੇ। ਆਓ ਸੁਣਦੇ ਹਾਂ ਪਰਿਵਾਰਿਕ ਪ੍ਰੋਗਰਾਮ ਵਸਦੇ ਵੇੜੇ।

0: ਨਮਸਕਾਰ, ਪ੍ਰੋਗਰਾਮ ਵਸਦੇ ਵੇਲੇ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਆਪਣੀ ਦੋਸਤ ਅਨੁਰਾਧਾ,
1: ਔਰ ਅਨੁਰਾਧਾ ਦੇ ਨਾਲ ਨਾਲ ਜੋਤੀ ਵੀ ਹਾਜ਼ਰ ਹੈ ਜੀ। ਅਨੁਰਾਧਾ, ਤੁਹਾਡੇ ਚਿਹਰੇ 'ਤੇ ਵੀ ਬਹੁਤ ਹੀ ਪਿਆਰੀ ਮੁਸਕਾਨ ਹੈ, ਮਤਲਬ ਅਸੀਂ ਤਾਂ ਇਸ ਵਿਹੜੇ ਦੇ ਵਿੱਚ ਆ ਕੇ ਖੁਸ਼ ਹੋ ਹੀ ਜਾਂਦੇ ਹਾਂ, ਪਰ ਸਾਡੇ ਸਰੋਤਿਆਂ ਦੇ ਚਿਹਰੇ 'ਤੇ ਜਦੋਂ ਮੁਸਕਾਨ ਆਉਂਦੀ ਜਦੋਂ ਵਸਦੇ ਵੇਲੇ ਪ੍ਰੋਗਰਾਮ ਸ਼ੁਰੂ ਹੁੰਦਾ, ਉਹ ਬਹੁਤ ਹੀ ਅਣਮੁੱਲੀ ਹੁੰਦੀ ਹੈ।
0: ਬਿਲਕੁਲ ਜੋਤੀ, ਮੁਸਕਾਨ ਹੈ ਜਿਹੜੀ ਚਿਹਰਿਆਂ ਦੇ ਉੱਤੇ ਆਉਣੀ ਅਣਮੁੱਲੀ ਚੀਜ਼ ਹੈ। ਜਦੋਂ ਵੀ ਅਸੀਂ ਕਿਸੇ ਵੱਲ ਦੇਖ ਕੇ ਵੀ ਜਦੋਂ ਮੁਸਕਰਾਉਂਦੇ ਹਾਂ ਨਾ, ਅਤੇ ਉਹ ਵੀ ਕਹਿੰਦੇ ਕਿ ਜਦੋਂ ਇੱਕ ਤਾਲਮੇਲ ਬਣਦਾ ਨਾ ਇਸ ਸਭ ਦੇ ਨਾਲ, ਉਹ ਰਿਸ਼ਤਾ ਜਿਹੜਾ ਬਣਦਾ ਉਹ ਵੀ ਬੜਾ ਮਜ਼ਬੂਤ ਹੁੰਦਾ ਹੈ। ਪਰ ਗੱਲ ਇਹ ਹੈ ਨਾ, ਇਹ ਜਿਹੜੀ ਮੁਸਕਾਨ ਹੈ ਨਾ ਜੋਤੀ, ਇਹ ਵੈਸੇ ਹੀ ਨਹੀਂ ਮੁਸਕਾਨ ਆਈ ਹੈਗੀ। ਗੱਲ ਇਹ ਹੈ ਕਿ ਸਵੇਰੇ ਸਵੇਰੇ ਮੈਂ ਯੋਗਾ ਵੀ ਕਰਕੇ ਆਈ ਹਾਂ।
1: ਬਿਲਕੁਲ ਜੀ, ਔਰ ਯੋਗਾ, ਜਿਹੜਾ ਤੁਸੀਂ ਯੋਗਾ ਦੀ ਗੱਲ ਕੀਤੀ ਹੈ, ਇਹ ਦੇਖੋ ਇੱਕ ਇਹੋ ਜਿਹਾ ਮਾਧਿਅਮ ਹੈ ਜੋ ਸਾਨੂੰ ਦਿਲੋਂ ਖੁਸ਼ ਹੋਣਾ ਸਿਖਾਉਂਦਾ ਹੈ। ਦਿਲੋਂ, ਰੂਹ ਤੋਂ ਅਸੀਂ ਖੁਸ਼ ਹੁੰਦੇ ਹਾਂ, ਅਸੀਂ ਅਨੁਸ਼ਾਸਿਤ ਹੁੰਦੇ ਹਾਂ, ਔਰ ਚੁਸਤੀ ਫੁਰਤੀ ਸਾਡੇ ਅੰਦਰ ਆਉਂਦੀ ਹੈ।
0: ਬਿਲਕੁਲ, ਔਰ ਜੋਤੀ ਜੀ, ਜਿਸ ਤਰ੍ਹਾਂ ਕੱਲ੍ਹ 21 ਜੂਨ ਨੂੰ ਯੋਗਾ ਦਿਵਸ ਹੈ ਜਿਹੜਾ ਬੜੇ ਜੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈ, ਕੌਮਾਂਤਰੀ ਯੋਗਾ ਦਿਵਸ ਹੈ ਇਸ ਸਾਲ ਦਾ, ਅਤੇ 2026 ਦਾ ਜਿਹੜਾ ਜੋਤੀ ਥੀਮ ਹੈ ਨਾ, ਉਹ ਵੀ ਬਹੁਤ ਹੀ ਹੈ ਨਾ ਧਿਆਨ ਨਾਲ ਸੋਚਣ ਵਾਲਾ ਥੀਮ ਹੈ ਕਿ ਇਹ ਜਿਹੜਾ ਥੀਮ ਕਿਉਂ ਰੱਖਿਆ ਗਿਆ ਹੈ। ਯੋਗਾ ਫੋਰ ਹੈਲਥੀ ਏਜਿੰਗ, ਯਾਨੀ ਕਿ ਤੰਦਰੁਸਤ ਬੁਢਾਪੇ ਲਈ ਯੋਗਾ।
1: ਬਿਲਕੁਲ, ਦੇਖੋ ਜਿਹੜੇ ਲੋਕ ਅਨੁਰਾਧਾ ਅਸਮਰਥ ਨੇ ਜਾਂ ਜਿਹੜੇ ਬਜ਼ੁਰਗ ਨੇ, ਜਿਹੜੇ ਥੱਲੇ ਬੈਠ ਕੇ ਜ਼ਮੀਨ 'ਤੇ ਬੈਠ ਕੇ ਆਸਨ ਨਹੀਂ ਕਰ ਸਕਦੇ, ਉਹਨਾਂ ਲਈ ਖਾਸ ਤੌਰ 'ਤੇ ਇਹ ਜਿਹੜੀ ਪੱਧਤੀ ਹੈ ਪਾਰੰਪਰਿਕ ਸਾਡੀ, ਉਹ ਜਿਹੜੇ ਯੋਗਾ ਆਚਾਰਿਆ ਨੇ ਉਹ ਕਹਿੰਦੇ ਨੇ ਕਿ ਉਹ ਕਰ ਸਕਦੇ ਨੇ ਕੁਰਸੀ 'ਤੇ ਬੈਠ ਕੇ, ਔਰ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ, ਔਰ ਉਹ ਕੁਰਸੀ 'ਤੇ ਬੈਠ ਕੇ ਜਾਂ ਕਿਸੇ ਅਨੁਕੂਲ ਸਿਟਿੰਗ ਜਿਹੜੀ ਵੀ ਉਹਨਾਂ ਨੂੰ ਠੀਕ ਇੱਕ ਆਸਨ ਲੱਗਦਾ ਹੈ, ਬੈਠਕ ਲੱਗਦੀ ਹੈ, ਉਹਦੇ ਵਿੱਚ ਬੈਠ ਕੇ ਕਰ ਸਕਦੇ ਆ। ਔਰ ਇਹ ਤਰੀਕਾ ਬਹੁਤ ਹੀ ਮਦਦਗਾਰ ਇਸ ਲਈ ਹੋ ਸਕਦਾ ਹੈ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਨੇ, ਔਰ ਇੱਕ ਡਿੱਗਣ ਦਾ ਡਰ ਵੀ ਕਹਿ ਲਓ, ਕਿਸੇ ਕੋਈ ਖਾਸ ਆਸਨ ਖੜ੍ਹੇ ਹੋ ਕੇ ਕਰਦੇ ਆ, ਇੱਕ ਡਿੱਗਣ ਦਾ ਡਰ ਹੁੰਦਾ ਹੈ, ਅਤੇ ਉਹ ਅਗਰ ਥੱਲੇ ਬੈਠ ਕੇ ਨਹੀਂ ਬੈਠ ਸਕਦੇ, ਕੁਰਸੀ 'ਤੇ ਬੈਠ ਕੇ ਵੀ ਯੋਗ ਕਰ ਸਕਦੇ ਨੇ।
0: ਬਿਲਕੁਲ, ਔਰ ਜਿੱਥੇ ਕਈ ਵਾਰੀ ਨਾ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀ ਇਹ ਗੱਲ ਤਾਂ ਬਜ਼ੁਰਗਾਂ ਦੀ ਹੈ, ਬੜੀ ਵਾਰੀ ਥੋੜ੍ਹੀ ਜਦੋਂ ਜ਼ਿਆਦਾ ਉਮਰ ਦੀਆਂ ਔਰਤਾਂ ਨੂੰ ਵੀ ਮਿਲਦੇ ਆ ਨਾ, ਉਹ ਵੀ ਇਹੀ ਸ਼ਿਕਾਇਤ ਕਰਦੀਆਂ ਕਿ ਸਾਡੇ ਤਾਂ ਗੋਡੇ ਦੁਖਦੇ ਆ, ਸਾਡੇ ਕੋਲ ਤਾਂ ਥੱਲੇ ਬੈਠਿਆ ਨਹੀਂ ਜਾਣਾ, ਅਸੀਂ ਤਾਂ ਇਹ ਕਰ ਨਹੀਂ ਸਕਦੇ, ਜਾਂ ਕੋਈ ਵੀ ਜਿਹੜੇ ਬਹੁਤ ਸਾਰੇ ਆਸਣ ਹੈ ਕਿ ਅਸੀਂ ਆਪਣੇ ਸਰੀਰ ਨੂੰ ਇਸ ਤਰ੍ਹਾਂ ਹੈ ਨਾ ਉਹਦੀ ਮੂਵਮੈਂਟ ਨਹੀਂ ਕਰ ਸਕਦੇ। ਪਰ ਹੁਣ ਯੋਗਾ ਹੈ ਜਿਹੜਾ ਜਿਸ ਤਰ੍ਹਾਂ ਇਸ ਵਾਰ ਦਾ ਥੀਮ ਰੱਖਿਆ ਗਿਆ ਹੈ, ਇਹਦਾ ਮਕਸਦ ਹੀ ਇਹ ਹੈ ਕਿ ਯੋਗਾ ਹਰ ਉਮਰ ਦੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਹੈ ਨਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਲੰਮੀ ਉਮਰ ਦੇ ਹੈ ਨਾ, ਅਤੇ ਉਹਨਾਂ ਦੀ ਮਾਨਸਿਕ ਤੰਦਰੁਸਤੀ, ਸਰੀਰਕ ਗਤੀਸ਼ੀਲਤਾ ਨੂੰ ਬਣਾਈ ਰੱਖਣ ਦੇ ਵਿੱਚ ਇਹ ਮਦਦ ਕਰਦਾ ਹੈ।
1: ਔਰ ਉਮਰ ਦੇ ਹਿਸਾਬ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗਤੀਸ਼ੀਲਤਾ ਜਿਹੜੀ ਹੈ ਉਹ ਘੱਟ ਜਾਂਦੀ ਹੈ ਸਰੀਰ ਦੀ, ਤਾਂ ਬਹੁਤ ਜ਼ਰੂਰੀ ਹੈ ਕਿ ਯੋਗ ਥੋੜ੍ਹਾ ਥੋੜ੍ਹਾ ਕਰ ਲਿਆ ਜਾਵੇ, ਦਿਨ 'ਚ 10 ਮਿੰਟ ਤੋਂ ਸ਼ੁਰੂ ਕਰਕੇ ਹੌਲੀ ਹੌਲੀ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਲੇਕਿਨ ਗੱਲ ਇਹ ਹੈ ਕਿ ਕਰਨਾ ਬਹੁਤ ਜ਼ਰੂਰੀ ਹੈ, ਯਾਨੀ ਕਰੋ ਯੋਗ ਅਤੇ ਰਹੋ ਨਿਰੋਗ।
0: ਬਿਲਕੁਲ, ਔਰ ਜੋਤੀ ਇਹ ਇੱਕ ਜਿਹੜਾ ਗੱਲ ਹੈ ਕਿ 21 ਜੂਨ ਦਾ ਦਿਨ ਹੀ ਕਿਉਂ ਰੱਖਿਆ ਗਿਆ, ਅਤੇ 21 ਜੂਨ ਦਾ ਦਿਨ ਹੈ ਜਿਹੜਾ ਇਸ ਕਰਕੇ ਰੱਖਿਆ ਜਾਂਦਾ ਕਿ ਇਹ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ, ਜਿਸ ਨੂੰ ਯੋਗੀ ਪਰੰਪਰਾ ਵਿੱਚ ਬਹੁਤ ਖਾਸ ਅਤੇ ਊਰਜਾ ਨਾਲ ਭਰਪੂਰ ਮੰਨਿਆ ਜਾਂਦਾ ਹੈ, ਅਤੇ ਜੇਕਰ ਅਸੀਂ ਇਸ ਦੇ ਨਾਲ ਨਾਲ ਯੋਗਾ ਨੂੰ ਵੀ ਅਪਣਾ ਲੈਂਦੇ ਹਾਂ ਤਾਂ ਸਾਡਾ ਪੂਰਾ ਦਿਨ ਹੈ ਜਿਹੜਾ ਹੈ ਨਾ, ਪੂਰਾ ਦਿਨ ਕੀ ਹਰ ਰੋਜ਼ ਇਸ ਰੂਟੀਨ ਨੂੰ ਅਪਣਾ ਲੈਂਦੇ, ਸਾਡਾ ਪੂਰਾ ਸਾਲ, ਪੂਰੀ ਜ਼ਿੰਦਗੀ ਹੈ ਜਿਹੜੀ ਊਰਜਾ ਭਰਪੂਰ ਰਹੇਗੀ।
1: ਬਿਲਕੁਲ ਜੀ, ਕੱਲ੍ਹ ਦਾ ਦਿਨ ਯਾਨੀ 21 ਜੂਨ ਦਾ ਦਿਨ ਅੰਤਰਰਾਸ਼ਟਰੀ ਯੋਗ ਦਿਹਾੜਾ ਹੈ, ਔਰ ਅਨੁਰਾਧਾ ਹੁਣ ਤਾਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਨੂੰ ਅਪਣਾਇਆ ਜਾ ਰਿਹਾ ਹੈ, ਔਰ ਸਾਨੂੰ ਵੀ ਸਾਡੀ ਇਹ ਪੁਰਾਤਨ ਪੱਧਤੀ ਹੈ ਇਸ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ, ਔਰ ਆਪਣੀ ਦਿਨ ਚਰਿਆ ਦੇ ਵਿੱਚ ਯੋਗ ਨੂੰ ਜ਼ਰੂਰ ਅਸੀਂ ਸ਼ਾਮਿਲ ਕਰੀਏ, ਤਾਂ ਹੀ ਅਸੀਂ ਇਸ ਦਿਹਾੜੇ ਨੂੰ ਸਾਰਥਕ ਬਣਾ ਸਕਦੇ ਹਾਂ।
0: ਬਿਲਕੁਲ, ਅਤੇ ਇਸੇ ਦਿਨ 'ਤੇ ਵਿਸ਼ੇਸ਼ ਅਸੀਂ ਆਪਣੇ ਸਰੋਤਿਆਂ ਲਈ ਇੱਕ ਇੰਟਰਵਿਊ ਲੈ ਕੇ ਆਏ ਹਾਂ, ਜਿਸ ਦਾ ਵਿਸ਼ਾ ਹੈ ਜੀ, ਯੋਗਾ ਰਾਹੀਂ ਲਾਈਫ ਸਟਾਈਲ ਨਾਲ ਜੁੜੀਆਂ ਦਿੱਕਤਾਂ ਤੋਂ ਨਿਜਾਤ, ਅਤੇ ਇਹ ਲੈ ਕੇ ਆਏ ਨੇ ਡਾਕਟਰ ਯੋਗੇਸ਼ ਸਹਿਗਲ, ਅਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਪੂਨਮ ਨੇ, ਅਤੇ ਆਓ ਸੁਣਦੇ ਹਾਂ ਇਹ ਗੱਲਬਾਤ।
2: ਅੱਜ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਡਾਕਟਰ ਯੋਗੇਸ਼ ਸਹਿਗਲ ਜੀ, ਅਤੇ ਇਹਨਾਂ ਦੇ ਨਾਲ ਅਸੀਂ ਅੱਜ ਗੱਲ ਕਰਾਂਗੇ ਯੋਗਾ ਦੇ ਜ਼ਰੀਏ ਲਾਈਫ ਸਟਾਈਲ ਦੇ ਨਾਲ ਜੁੜੀਆਂ ਦਿੱਕਤਾਂ

0: ਪਿਤਾ ਨੇ ਉਹਨਾਂ ਦੇ ਬਾਰੇ। ਡਾਕਟਰ ਯੋਗੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਨਮਸਕਾਰ ਜੀ।
0: ਡਾਕਟਰ ਯੋਗੇਸ਼ ਜੀ, ਅਸੀਂ ਨਾ ਅਕਸਰ ਇਹ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਜੋ ਲਾਈਫ ਸਟਾਈਲ ਨਾਲ ਜੁੜੀਆਂ ਹੋਈਆਂ ਦਿੱਕਤਾਂ ਨੇ ਬਹੁਤ ਹੋ ਗਈਆਂ ਨੇ। ਸਾਡੇ ਸੁਣਨ ਵਾਲੇ ਨੂੰ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਕਿ ਲਾਈਫ ਸਟਾਈਲ ਦੀਆਂ ਦਿੱਕਤਾਂ ਹੁੰਦੀਆਂ ਕਿਹੜੀਆਂ ਨੇ ਅਕਸਰ?
1: ਲਾਈਫ ਸਟਾਈਲ ਦੇਖੋ ਜੀ, ਅੱਜ ਕੱਲ੍ਹ ਦੇਖੋ ਸਾਡੀ ਜਿਹੜੀ ਜੀਵਨ ਸ਼ੈਲੀ ਹੈ, ਸਾਰਾ ਜਿਹੜਾ ਸਾਡਾ ਖਾਣ ਪਾਣ ਹੈ
0: ਜੀ,
1: ਅਡਲਟਰੇਸ਼ਨ ਇੰਨੀ ਜ਼ਿਆਦਾ ਸਾਡੇ ਖਾਣ ਪਾਣ 'ਚ ਹੋ ਗਈ ਹੈ, ਪਲੱਸ ਜਿਹੜਾ ਸਾਡਾ ਰਹਿਣ ਸਹਿਣ ਦਾ ਤਰੀਕਾ, ਹੁਣ ਤੁਸੀਂ ਦੇਖ ਲਓਗੇ ਅੱਜ ਕੱਲ੍ਹ ਜਿੰਨੇ ਵੀ ਬੱਚੇ, ਜਿੰਨੀ ਜਨਰੇਸ਼ਨ ਜੈਨ ਜ਼ੀ ਜਿਹਨੂੰ ਅਸੀਂ ਕਹਿੰਦੇ ਹਾਂ,
0: ਜੀ
1: 12-1 ਵਜੇ ਤੋਂ ਪਹਿਲਾਂ ਤਾਂ ਇਹ ਸੌਂਦੇ ਨਹੀਂ ਹੈਗੇ
0: ਜੀ।
1: ਅਤੇ ਠੀਕ ਹੈ, ਉੱਠਣਗੇ ਵੀ ਹੈ ਜਿਹੜਾ ਇਹ 10-11 ਵਜੇ ਜਿਹੜਾ ਉੱਠਦੇ ਨੇ, ਅਤੇ ਉਹਦੇ ਨਾਲ ਹੀ ਜਿਹੜਾ ਸਾਡਾ ਸਾਰਾ ਸਿਸਟਮ ਹੈ। ਦੇਖੋ ਜੀ, ਮੈਂ ਇੱਕ ਡਾਕਟਰ ਐਂਡ ਆਯੁਰਵੈਦਿਕ ਮੈਡੀਕਲ ਔਫਿਸਰ ਹਾਂ ਸਿਵਲ ਹੋਸਪਿਟਲ 'ਚ ਕਪੂਰਥਲਾ 'ਚ, ਅਤੇ ਐਜ਼ ਐਨ ਆਯੁਰਵੈਦਿਕ ਮੈਡੀਕਲ ਔਫਿਸਰ ਯੋਗਾ ਅਤੇ ਆਯੁਰਵੇਦ ਦੋਨੋਂ ਆਪਸ 'ਚ ਕਨੈਕਟਡ ਨੇ, ਅਤੇ ਆਯੁਰਵੇਦ ਦੇ ਵਿੱਚ ਤਾਂ ਜਾਂ ਯੋਗਾ ਦੇ ਵਿੱਚ ਅਸੀਂ ਕਹੀਏ ਕਿ ਜਿੰਨੀ ਵੀ ਜੋ ਵੀ ਸਾਰਾ ਕੁਛ ਹੈ ਉਹ ਸਾਰਾ ਕੁਛ ਲਾਈਫ ਸਟਾਈਲ 'ਤੇ ਹੀ ਹੈ। ਅਗਰ ਤੁਹਾਡਾ ਲਾਈਫ ਸਟਾਈਲ ਜਿਹੜਾ ਹੈ ਸਹੀ ਹੈ, ਤੁਸੀਂ ਆਪਣੇ ਲਾਈਫ ਸਟਾਈਲ ਨਾਲ ਸਹੀ, ਸਾਡੀ ਜਿਹੜੀ ਬਾਇਓਲੋਜੀਕਲ ਕਲੋਕ ਜਿਹੜੀ ਬਣੀ ਹੋਈ ਹੈ, ਜਿਹੜੀ ਪਰਮਾਤਮਾ ਨੇ ਦਿੱਤੀ ਹੋਈ ਹੈ, ਉਹ ਬਿਲਕੁਲ ਨੇਚਰ ਦੇ ਅਕੋਰਡਿੰਗਲੀ ਹੀ ਚੱਲਦੀ ਹੈ। ਜੇ ਸੂਰਜ ਚੜ੍ਹਦਾ ਹੈ ਤਾਂ ਸਾਨੂੰ ਉੱਠਣਾ ਚਾਹੀਦਾ, ਅਤੇ ਸੂਰਜ ਢਲਦਾ ਹੈ ਤਾਂ ਸਾਨੂੰ ਜਿਹੜੀਆਂ ਆਪਣੀਆਂ ਐਕਟੀਵਿਟੀਜ਼ ਜਿਹੜੀਆਂ ਬੰਦ ਕਰਨੀਆਂ ਚਾਹੀਦਾ, ਸਾਨੂੰ ਨੇਚਰ ਦੇ ਨਾਲ ਜੁੜਨਾ ਚਾਹੀਦਾ। ਅਤੇ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਮਾਹੌਲ ਹੈ, ਅਸੀਂ ਬਿਲਕੁਲ ਉਸ ਤਰ੍ਹਾਂ ਪੈਟਰਨ ਨੂੰ ਅਪਣਾ ਨਹੀਂ ਪਾ ਰਹੇ, ਬੱਚੇ ਨਹੀਂ ਅਪਣਾ ਪਾ ਰਹੇ, ਈਵਨ ਕਿ ਅਸੀਂ ਵੀ ਨਹੀਂ ਅਪਣਾ ਪਾਉਂਦੇ, ਕਿਉਂਕਿ ਅਸੀਂ ਇੰਨੀ ਵਰਕਿੰਗ ਕਰਦੇ ਹਾਂ, ਅਤੇ ਉਸੇ ਕਰਕੇ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ, ਜਿਸ ਤਰ੍ਹਾਂ ਕਿ ਅਸੀਂ ਕਹਿ ਸਕਦੇ ਹਾਂ ਮੈਂਟਲ ਟੈਨਸ਼ਨ ਹੈ, ਸਟ੍ਰੈਸ ਹੈ, ਜਾਂ ਓਬੈਸਿਟੀ ਹੈ, ਜਾਂ ਡਾਇਬਟੀਜ਼ ਹੈ, ਜਾਂ ਹਾਈਪਰਟੈਨਸ਼ਨ ਹੈ, ਜਿੰਨੀਆਂ ਵੀ ਇਹ ਡਿਜ਼ੀਜ਼ ਹੈਗੀਆਂ, ਇਹ ਜਿਹੜੀਆਂ ਹੈ ਆ ਰਹੀਆਂ, ਔਰ ਅਸੀਂ ਇਹਨਾਂ ਨੂੰ ਜਿਹੜਾ ਹੈ ਸੋਲਵ ਕਰ ਸਕਦੇ ਹਾਂ, ਯੋਗਾ ਦੇ ਥਰੂ ਕਰ ਸਕਦੇ ਹਾਂ, ਆਪਣੀ ਲਾਈਫ ਦੇ ਵਿੱਚ ਜਿਹੜਾ ਹੈ ਜਿਹੜੀ ਓਲਡ ਜਿਹੜੀ ਏਨਸ਼ੀਅੰਟ ਨੌਲੇਜ ਸੀਗੀ
0: ਜੀ,
1: ਉਹਨੂੰ ਅਪਣਾ ਕੇ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ। ਦੇਖੋ, ਇੱਕ ਆਯੁਰਵੇਦ 'ਚ ਇੱਕ ਬੜਾ ਅੱਛਾ ਸ਼ਲੋਕ ਹੈਗਾ, ਸਮ ਦੋਸ਼ਾ ਸਮ ਅਗਨਿਸ਼ਚ ਸਮ ਧਾਤੂ ਮਲਕ੍ਰਿਆ ਪ੍ਰਸੰਨ ਆਤਮਾ ਇੰਦਰੀਏ ਮਨ ਸਵਸਥ ਇਤਿਭੀ ਦੇਤੇ। ਤੋ ਇਹ ਜਿਹੜੀ ਇੱਕ ਡੈਫੀਨੇਸ਼ਨ ਹੈ, ਇਹ ਹੈਲਥ ਦੀ ਡੈਫੀਨੇਸ਼ਨ ਹੈ। ਤੋ ਜਿਹੜਾ ਪਹਿਲਾ ਪੋਰਸ਼ਨ ਹੈ ਉਹਦਾ ਹੈ ਤਾਂ ਸਮ ਦੋਸ਼ਾ ਸਮ, ਮਤਲਬ ਤੁਹਾਡੀ ਬੋਡੀ 'ਚ ਹਰ ਚੀਜ਼ ਬੈਲੈਂਸ ਹੋਣੀ ਚਾਹੀਦੀ ਹੈ, ਦੋਸ਼ ਬੈਲੈਂਸ ਹੋਣੇ ਚਾਹੀਦੇ ਹੈ, ਸਮ ਧਾਤੂ ਯਾਨੀ ਕਿ ਤੁਹਾਡੇ ਟਿਸ਼ੂ ਲੈਵਲ ਸਭ ਬੈਲੈਂਸ ਹੋਣੇ ਚਾਹੀਦੇ ਹੈ। ਪ੍ਰਸੰਨ ਆਤਮਾ ਇੰਦਰੀਏ ਮਨ, ਕਿੰਨੀ ਅੱਛੀ ਗੱਲ ਹੈ, ਇਹ ਵੀ ਦੱਸੀ ਹੋਈ ਹੈ ਕਿ ਤੁਹਾਡੀ ਜਿਹੜੇ ਤੁਸੀਂ ਖੁਸ਼ ਹੋਣੇ ਚਾਹੀਦੇ, ਤੁਸੀਂ ਹੈਪੀ ਹੋਣੇ ਚਾਹੀਦੇ ਹੋ, ਅਤੇ ਉਹ ਉਸ ਟਾਈਮ 'ਤੇ ਇਹ ਚੀਜ਼ਾਂ ਅਪਣਾਉਂਦੇ ਸੀ ਲੋਕ
0: ਜੀ,
1: ਲੋਕ ਯੋਗਾ ਕਰਦੇ ਸੀ, ਇੱਦਾਂ ਦੀ ਯੋਗਾ ਵਾਲੀਆਂ ਐਕਸਰਸਾਈਜ਼ ਕਰਦੇ ਸੀ, ਪਲੱਸ ਜਿਹੜੀ ਆਯੁਰਵੇਦ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਉਸ ਤਰ੍ਹਾਂ ਚੱਲਦੇ ਸੀਗੇ, ਆਪਣੀ ਦਿਨ ਚਰਿਆ ਜਾਂ ਰਿਤੂ ਚਰਿਆ ਜਿਹੜੀ ਹੁੰਦੀ ਸੀ ਉਹਨੂੰ ਯੂਜ਼ ਕਰਦੇ ਸੀ, ਅਤੇ ਤਾਂ ਹੀ ਠੀਕ ਰਹਿੰਦੇ ਸੀ। ਅਤੇ ਸਾਨੂੰ ਚਾਹੀਦਾ ਕਿ ਸਾਨੂੰ ਦੁਬਾਰਾ ਦੀ ਆਪਣੇ ਉਸ ਦੇ ਵਿੱਚ ਪੁਰਾਣੀ ਜਿਹੜੀ ਨੈਚੁਰਲ ਜਿਹੜੀ ਥੈਰੇਪੀ ਹੈ ਉਹਨਾਂ ਵਿੱਚ ਆਉਣਾ ਚਾਹੀਦਾ।
0: ਬਿਲਕੁਲ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਦੋਂ ਸੂਰਜ ਚੜ੍ਹਦਾ ਹੈ ਤਾਂ ਸਾਨੂੰ ਉੱਠ ਜਾਣਾ ਚਾਹੀਦਾ ਹੈ, ਸੂਰਜ ਢਲਦਾ ਹੈ ਤਾਂ ਸਾਨੂੰ ਆਪਣੀਆਂ ਗਤੀਵਿਧੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਪੁਰਾਣੇ ਜੋ ਲੋਕ ਹੁੰਦੇ ਸਨ ਉਹ ਕਦੇ ਵੀ ਘੜੀ ਦਾ ਸਹਾਰਾ ਨਹੀਂ ਲੈਂਦੇ ਸਨ, ਘੜੀਆਂ ਜਦੋਂ ਨਹੀਂ ਵੀ ਹੋਂਦ ਵਿੱਚ ਆਉਂਦੀਆਂ ਸਨ ਤਾਂ ਉਸ ਵੇਲੇ ਉਹ ਪਰਛਾਵਿਆਂ ਦੇ ਨਾਲ ਹੀ ਮਾਪ ਲੈਂਦੇ ਸੀ ਕਿ ਕਿੰਨਾ ਸਮਾਂ ਹੋਇਆ ਹੋਏਗਾ, ਤੇ ਜਦੋਂ ਪੰਛੀ ਸਵੇਰੇ ਜਾਗਦੇ ਨੇ ਕਿਸੇ ਅਲਾਰਮ ਦੇ ਨਾਲ ਨਹੀਂ ਜਾਗਦੇ,
1: ਵੈਰੀ ਨਾਈਸ, ਬਹੁਤ ਅੱਛੀ ਗੱਲ ਕਹਿ,
0: ਬਿਲਕੁਲ ਉਹ ਸ਼ਾਮੀ ਵੀ ਸੂਰਜ ਢਲਦੇ ਸਾਰ ਚਹਿਚਹਾਉਂਦੇ ਨੇ, ਖੁਸ਼ੀ ਖੁਸ਼ੀ ਆਪਣੇ ਆਲਣਿਆਂ 'ਚ ਜਾਂਦੇ ਨੇ, ਅਤੇ ਸਵੇਰੇ ਉੱਠਦਿਆਂ ਵੀ ਜਿਵੇਂ ਇੱਕ ਸੰਗੀਤ ਪੈਦਾ ਹੁੰਦਾ, ਇਸ ਤਰ੍ਹਾਂ ਦਾ ਕੋਈ ਬਹੁਤ ਹੀ ਖੂਬਸੂਰਤ ਮਿਊਜ਼ਿਕ ਪੈਦਾ ਕਰਦੇ ਨੇ, ਅਤੇ ਇਹਨਾਂ ਨੂੰ ਕੋਈ ਵੀ ਦਵਾਈ ਖਾਣ ਦੀ ਲੋੜ ਨਹੀਂ ਹੁੰਦੀ।
1: ਬਿਲਕੁਲ ਸਹੀ ਕਹਿ ਰਹੇ ਹੋ ਮੈਮ, ਬਿਲਕੁਲ ਠੀਕ ਕਹਿ ਰਹੇ ਹੋ।
0: ਅਤੇ ਤੁਸੀਂ ਦੱਸਿਆ ਕਿ ਇਸੇ ਤਰ੍ਹਾਂ ਹੀ ਪੰਛੀਆਂ ਵਾਂਗ ਕੁਦਰਤ ਦੇ ਹਰ ਨਿਯਮ ਦੇ ਵਾਂਗ ਸਾਡਾ ਸਰੀਰ ਵੀ ਹੈ, ਅਸੀਂ ਵੀ ਉਸ ਕੁਦਰਤ ਦਾ ਹਿੱਸਾ ਹਾਂ, ਅਤੇ ਜੇਕਰ ਅਸੀਂ ਇਸੇ ਤਰ੍ਹਾਂ ਅਨੁਸ਼ਾਸਨ ਦਾ ਪਾਲਣ ਨਹੀਂ ਕਰਾਂਗੇ ਤਾਂ ਅਸੀਂ ਬਿਮਾਰ ਤਾਂ ਹੋਵਾਂਗੇ। ਸੋ ਹੁਣ ਇਨਸਾਨ ਇਹ ਸੋਚਦਾ ਹੈ ਕਿ ਸਾਨੂੰ ਤਾਂ ਕੰਮ ਹੀ ਬਹੁਤ ਨੇ, ਅਸੀਂ ਸਵੇਰੇ ਕਿੱਦਾਂ ਜਾਗ ਜਾਈਏ, ਕੁਝ ਨਾਈਟ ਸ਼ਿਫਟ ਵੀ ਕਰਦੇ ਨੇ ਕਿ ਸਾਡਾ ਕੋਈ ਸਿਸਟਮ ਹੀ ਨਹੀਂ ਹੈ, ਸਾਡਾ ਕੋਈ ਲਾਈਫ ਸਟਾਈਲ ਰੂਟੀਨ ਹੀ ਨਹੀਂ ਹੈ, ਅਤੇ ਉਹ ਫਿਰ ਕੀ ਕਰਨ?
1: ਹਾਂ, ਬਹੁਤ ਅੱਛੀ ਕੁਐਸਚਨ ਹੈ ਮੈਮ। ਮੈਂ ਹੁਣ ਤੁਹਾਨੂੰ ਇਹੀ ਐਗਜ਼ਾਮਪਲ ਦਿਆਂਗਾ, ਮੇਰੀ ਆਪਣੀ ਬੇਟੀ ਹੈ
0: ਜੀ,
1: ਸ਼ੀ ਇਜ਼ ਡੂਇੰਗ ਫਿਜ਼ੀਓਥੈਰੇਪੀ ਕਰ ਰਹੀ ਹੈ, ਉਹ ਮੇਰਾ ਬੱਚਾ ਇਸ ਤਰ੍ਹਾਂ ਹੈ, ਉਹਨਾਂ ਨੂੰ ਮੈਂ ਕਿ ਜੈਨ ਜ਼ੀ ਜਿਹੜੀ ਸਾਰੀ ਦੀ ਸਾਰੀ ਹੈ ਉਹ ਅੱਜ ਕੱਲ੍ਹ ਉਹਨਾਂ ਨੂੰ ਇੱਕ ਬੜਾ ਅੱਛਾ ਲੱਗਦਾ ਕਿ ਰਾਤ ਨੂੰ ਅਸੀਂ ਜਾਗੀਏ, ਠੀਕ ਹੈ, ਅਸੀਂ ਪੜ੍ਹੀਏ ਵੀ ਰਾਤੀ, ਸਾਰਾ ਕੰਮ ਜਿਹੜਾ ਅਸੀਂ ਰਾਤੀ ਕਰੀਏ। ਅਤੇ ਮੈਂ ਉਹਨਾਂ ਨੇ ਇੱਕ ਟ੍ਰਿਕ ਦੱਸਿਆ ਕਿ ਮੈਂ ਕਿਹਾ ਬੇਟੇ ਤੂੰ ਜਦੋਂ ਕਾਲਜ ਤੋਂ ਤੁਸੀਂ ਆਉਂਦੇ ਹੋ, ਆ ਕੇ ਤੁਸੀਂ ਆਪਣਾ 7 ਵਜੇ ਤੱਕ ਨਾ ਸੌ, 7-8 ਵਜੇ ਤੋਂ ਸੌ ਕੇ ਅਤੇ 12 ਵਜੇ ਉੱਠ ਕੇ ਅਤੇ ਤੁਸੀਂ 1-2 ਘੰਟਾ ਆਪਣਾ ਪੜ੍ਹੋ, ਫਿਰ ਸੌ ਜਾਓ, ਸੌ ਕੇ ਫਿਰ ਮੁੜ ਕੇ ਜਿਹੜਾ 3, 3:30, 4 ਵਜੇ, ਕਿਉਂਕਿ ਉਹ ਤਾਂ ਸਾਰੀ ਸਾਰੀ ਰਾਤ ਹੀ ਜਾਗਦੇ ਰਹਿੰਦੇ ਆ ਬੱਚੇ, ਉਹਨਾਂ ਨੂੰ ਫਿਰ ਮੈਂ ਕਿਹਾ ਕਿ ਤੁਸੀਂ ਨਾ ਡਿਵਾਈਡ ਕਰਕੇ ਸੌਂ, ਜਿੱਦਾਂ ਆ ਕੇ 2-3 ਘੰਟੇ ਸੋਏ, ਫਿਰ ਆਪਣਾ 2 ਘੰਟੇ ਕੰਮ ਕੀਤਾ, ਫਿਰ 3:30 ਤੱਕ ਤੁਸੀਂ ਸੌਂ ਜਾਓ, 4 ਕੁ ਵਜੇ ਉੱਠੋ, ਉੱਠ ਕੇ 4 ਵਜੇ ਤੋਂ ਲੈ ਕੇ ਅਤੇ ਤੁਸੀਂ 7 ਵਜੇ ਤੱਕ ਆਪਣਾ

0: ਫਿਰ ਪੜ੍ਹੋ ਜੋ ਵੀ ਤੁਸੀਂ ਕੰਮ ਕਰਨਾ 7 ਵਜੇ ਤੋਂ ਲੈ ਕੇ ਜਦੋਂ ਕਾਲਜ ਤੁਸੀਂ ਜਾਣਾ ਘੰਟਾ ਡੇਢ ਉਸ ਤੋਂ ਪਹਿਲਾਂ ਵੀ ਸੌਂ ਕੇ ਕਾਲਜ ਚਲੇ ਜਾਓ ਆਓਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਜੇ ਨੀਂਦ ਆਉਂਦੀ ਹੈ ਤਾਂ ਫਿਰ ਵੀ ਤੁਸੀਂ ਇਸ ਤਰ੍ਹਾਂ ਮਤਲਬ ਉਹਨਾਂ ਨੂੰ ਇੱਕ ਸਿਸਟਮ ਦੱਸੇ ਕਿਉਂਕਿ ਉਹ ਬੱਚੇ ਜਿਹੜੇ ਸਾਰੀ ਸਾਰੀ ਰਾਤ ਹੀ ਜਾਗਣ ਲੱਗ ਪਏ ਆ 3-3, 4-4 ਵਜੇ ਤੱਕ ਜਾਗਦੇ 4 ਵਜੇ ਤੱਕ ਜਾ ਕੇ ਉਹ ਸੌਂਦੇ ਆ ਮੈਮ
1: ਬਿੰਗ ਡਾਕਟਰ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਇਹ ਗੱਲ ਵੀ ਦੱਸੋ ਕਿ ਜਦੋਂ ਅਸੀਂ ਰਾਤ ਨੂੰ ਨੀਂਦ ਪੂਰੀ ਕਰਦੇ ਹਾਂ ਅਤੇ ਤੜਕੇ ਉੱਠ ਕੇ ਪੜ੍ਹਦੇ ਹਾਂ ਉਸ ਦੇ ਨਾਲ ਇਕਾਗਰਤਾ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਹੈ?
0: ਐਗਜੈਕਟਲੀ ਦੇਖੋ 3:30 ਵਜੇ ਦੀ ਮੈਂ ਹੁਣੇ ਤੁਹਾਨੂੰ ਗੱਲ ਦੱਸੀ, 3:30 ਵਜੇ ਇੱਕ ਬ੍ਰਹਮ ਮਹੂਰਤ ਹੈ, ਸਾਡੇ ਪੁਰਾਣੇ ਸ਼ਾਸਤਰਾਂ ਦੇ ਵਿੱਚ ਵੀ ਲਿਖਿਆ ਹੋਇਆ
1: ਜੀ।
0: ਉਸ ਟਾਈਮ 'ਤੇ ਜਿੰਨੇ ਵੀ ਸਾਡੇ ਹਾਰਮੋਨਸ ਹੈ, ਖਾਸ ਕਰਕੇ ਕਹਿੰਦੇ ਇੱਕ ਕੋਰਟੀਸੋਲ ਹਾਰਮੋਨ ਹੈ, ਦੇਖੋ ਉਸ ਟਾਈਮ ਤਾਂ ਪਤਾ ਨਹੀਂ ਸੀ ਕਿਸੇ ਨੂੰ ਕੀ ਹਾਰਮੋਨ ਕੋਰਟੀਸੋਲ ਹਾਰਮੋਨ ਹੈ, ਲੇਕਿਨ ਕਿਉਂਕਿ ਪ੍ਰੈਕਟੀਕਲੀ ਦੇਖਿਆ ਸੀਗਾ ਜਿਹੜੇ ਬੱਚੇ ਸੀਗੇ, ਸਟੂਡੈਂਟ ਸੀ ਉਸ ਟਾਈਮ ਦੇ, ਵਿਦਿਆਰਥੀ ਹੁੰਦੇ ਸੀਗੇ, ਸਵੇਰੇ ਉਹ ਉੱਠ ਕੇ ਜਦੋਂ ਲਰਨ ਕਰਦੇ ਸੀ, ਲਰਨਿੰਗ ਪਾਵਰ ਬੜੀ ਅੱਛੀ ਹੁੰਦੀ ਸੀ, ਚਾਹੇ ਤੁਸੀਂ ਕੋਈ ਵੀ ਕੰਮ ਕਰੋ ਉਹ ਵੀ ਬਹੁਤ ਵਧੀਆ ਹੁੰਦਾ ਸੀਗਾ। ਲੋਕ ਉਸ ਟਾਈਮ 'ਤੇ ਵੀ ਤੁਸੀਂ ਦੇਖੋ ਬ੍ਰਹਮ ਮੁਹੂਰਤ 'ਚ ਉੱਠ ਕੇ 4 ਵਜੇ ਜਿਹੜੇ ਕੰਮਾਂ ਨੂੰ ਆਪਣੇ ਚਲੇ ਜਾਂਦੇ ਹੁੰਦੇ ਸੀਗੇ, ਜਿਹੜੇ ਮਜ਼ਦੂਰੀ ਵੀ ਕਰਦੇ ਸੀ ਜਾਂ ਜਿਹੜੇ ਆਪਣੇ ਖੇਤਾਂ 'ਚ ਕੰਮ ਕਰਦੇ ਸੀ, 4 ਵਜੇ ਤੋਂ ਲੈ ਕੇ 11 ਵਜੇ ਤੱਕ ਉਹ ਆਪਣਾ ਪ੍ਰੋਪਰ ਕੰਮ ਕਰਦੇ ਸੀ, 11-12 ਵਜੇ ਆਉਂਦੇ ਸੀ, ਔਰ ਬਹੁਤ ਅੱਛਾ ਟਾਈਮ, ਦੇਖੋ ਪੂਰਾ ਇੱਕ ਬਾਇਓਲੋਜੀਕਲ ਕਲੋਕ ਸੀਗੀ ਕਿ ਦੇਖੋ 4 ਵਜੇ ਤੋਂ ਲੈ ਕੇ 11 ਵਜੇ ਤੱਕ ਉਹ ਕੰਮ ਕਰਦੇ ਸੀ, ਆ ਕੇ ਆਪਣਾ 12 ਵਜੇ ਜਦੋਂ ਉਹਨਾਂ ਨੂੰ ਭੁੱਖ ਬਹੁਤ ਵਧੀਆ ਤਰੀਕੇ ਨਾਲ ਲੱਗਦੀ ਸੀ, ਖਾਣਾ ਖਾਂਦੇ ਸੀਗੇ, ਫਿਰ ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਮਿਨੀਮਮ ਭੋਜਨ ਆਪਣਾ ਖਾਣਾ ਖਾਂਦੇ ਸੀਗੇ 5-6 ਵਜੇ ਤੱਕ ਖਾ ਕੇ, ਪਿੰਡਾਂ 'ਚ ਇੱਦਾਂ ਹੀ ਸੀ, ਪੁਰਾਣਾ ਸੀ, ਹਜੇ ਵੀ ਇਹ ਟ੍ਰੈਂਡ ਚੱਲਦਾ, ਔਰ ਜਿਸ ਤਰ੍ਹਾਂ ਹੀ ਸੂਰਜ ਡੁੱਬਦਾ ਸੀ ਉਹ ਫਿਰ ਸੌਂ ਜਾਂਦਾ ਸੀ, ਉਹੀ ਵਾਲਾ ਪੁਆਇੰਟ ਸੀਗਾ ਕਿ 7-8 ਵਜੇ ਸੁੱਤੇ ਸੌਂ ਜਾਂਦੇ ਸੀ, 12 ਵਜੇ ਤੱਕ ਤਾਂ ਉਹਨਾਂ ਦਾ ਉਹ ਤਾਂ ਉੱਠਦੇ ਸੀ ਜਾ ਕੇ 3:30 ਵਜੇ ਪੂਰੇ, ਜੇ ਉਹ 8 ਵਜੇ ਸੁੱਤੇ ਹੈ ਤਾਂ ਸਿੱਧਾ ਡਾਇਰੈਕਟ 3 ਵਜੇ ਉੱਠਦੇ ਸੀ, 3:30 ਵਜੇ ਉਸ ਵੇਲੇ ਉਹਨਾਂ ਦੀ ਨੀਂਦ ਹੀ ਪੂਰੀ ਹੋ ਜਾਂਦੀ ਸੀ। ਤਾਂ ਮੈਂ ਇੱਕ ਛੋਟਾ ਜਿਹਾ ਟ੍ਰਿਕ ਆਪਣੇ ਬੱਚੇ ਨੂੰ ਵੀ ਦੱਸਿਆ ਸੀ ਕਿ ਵੀ ਹੈ, ਔਰ ਮੈਂ ਸਾਰੀ ਜੈਨਜ਼ੀ ਲਈ ਇਹ ਕਹਾਂਗਾ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਹੈਗਾ ਤੁਹਾਨੂੰ।
1: ਹੁਣ ਗੱਲ ਕਰਦੇ ਹਾਂ ਲਾਈਫ ਸਟਾਈਲ ਨਾਲ ਜੋ ਜੁੜੀਆਂ ਸਾਡੀਆਂ ਸਰੀਰਕ ਸਮੱਸਿਆਵਾਂ ਨੇ, ਜੇਕਰ ਸਾਡਾ ਲਾਈਫ ਸਟਾਈਲ ਬਹੁਤ ਖਰਾਬ ਹੈ ਤਾਂ ਸਾਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ?
0: ਦੇਖੋ 3-4 ਜਿਹੜੀਆਂ ਡਿਜ਼ੀਜ਼ ਹੈ ਉਹ ਤਾਂ ਬਹੁਤ ਪ੍ਰੀਵੈਲੈਂਟ ਹੈ। ਇੱਕ ਤਾਂ ਹੈ ਬਲੱਡ ਪ੍ਰੈਸ਼ਰ, ਜਿਹੜਾ ਹੈ ਅਗਰ ਸਾਡੀ ਨੀਂਦ ਨਹੀਂ ਪੂਰੀ ਹੋਏਗੀ, ਸਾਡਾ ਖਾਣ ਪਾਣ ਨਹੀਂ ਸਹੀ ਹੋਏਗਾ
1: ਜੀ,
0: ਜੋ ਅਸੀਂ ਹੁਣ ਅੱਜ ਕੱਲ੍ਹ ਫਾਸਟ ਫੂਡ ਬੱਚੇ ਬਹੁਤ ਖਾਂਦੇ ਨੇ, ਫਾਸਟ ਫੂਡ ਵੱਡੇ ਵੀ ਖਾਂਦੇ ਸਾਰੇ, ਅਸੀਂ ਸਾਡਾ ਇੱਕ ਟ੍ਰੈਂਡਿੰਗ ਹੋ ਗਿਆ, ਠੀਕ ਹੈ, ਉਸ ਨੂੰ ਸਾਨੂੰ ਕਰਟੇਲ ਕਰਨਾ ਚਾਹੀਏ। ਹਾਈਪਰਟੈਂਸ਼ਨ ਹੈ, ਡਾਇਬਟੀਜ਼ ਹੈ, ਉਹ ਵੀ ਇਹੀ ਕਾਰਨ ਹੈ, ਸਾਡਾ ਸੀਡੈਂਟਰੀ ਲਾਈਫ ਸਟਾਈਲ ਹੈ, ਸਾਡਾ ਵਰਕਿੰਗ ਜਿਹੜੀ ਹੈ ਬਹੁਤ ਘੱਟ ਗਈ ਹੈ, ਮਤਲਬ ਜਿਹੜੀ ਐਕਸਰਸਾਈਜ਼ ਜਿਹਨੂੰ ਅਸੀਂ ਕਹਾਂਗੇ, ਠੀਕ ਹੈ, ਇੱਕ ਤਾਂ ਵਰਕਿੰਗ ਸਾਡੀ ਜਿਹੜੀ ਹੈ ਮੈਂਟਲ ਵਰਕ ਔਰ ਬੈਠੇ ਬੈਠੇ ਸੀਡੈਂਟਰੀ ਵਰਕ ਜਿਹੜਾ ਹੈਗਾ ਬਹੁਤ ਹੈ, ਇਹਨੂੰ ਹੀ ਅਸੀਂ ਸੀਡੈਂਟਰੀ ਲਾਈਫ ਸਟਾਈਲ, ਅਗਰ ਆਪਾਂ ਇੱਕ ਜਗ੍ਹਾ ਬੈਠੇ ਹਾਂ ਤਾਂ 4-4, 5-5 ਘੰਟੇ ਅਸੀਂ ਬੈਠਦੇ ਹਾਂ, ਠੀਕ ਹੈ, ਤਾਂ ਡਾਇਬਟੀਜ਼ ਹੈ, ਹਾਈਪਰਟੈਂਸ਼ਨ ਹੈ, ਥਾਇਰਾਇਡ ਹੈ, ਫਿਰ ਤੁਸੀਂ ਦੇਖ ਲਓ ਮੈਂਟਲ ਟੈਨਸ਼ਨਸ ਬਹੁਤ ਹੈ, ਸਟ੍ਰੈਸ ਬਹੁਤ ਹੋ ਗਿਆ, ਠੀਕ ਹੈ, ਸਟ੍ਰੈਸ ਹੋਣ ਦੇ ਨਾਲ ਨੀਂਦ ਨਹੀਂ ਆ ਰਹੀ, ਇਨਸੋਮਨੀਆ ਦੀ ਪ੍ਰੋਬਲਮ ਹੈ, ਤਾਂ ਇੱਕ ਬਿਮਾਰੀ ਨਹੀਂ, ਇੱਕ ਦੇ ਨਾਲ ਦੂਸਰੀ ਆਫਟਰ ਇੰਟਰਰਿਲੇਟਿਡ ਹੈ, ਅਤੇ ਜੇ ਡਾਇਬਟਿਕ ਹੈ, ਹਾਈਪਰਟੈਂਸਿਵ ਹੈ ਪੇਸ਼ੈਂਟ, ਅਤੇ ਉਹਦੇ ਕਿਡਨੀਆਂ 'ਤੇ ਵੀ ਅਸਰ ਹੋਣਾ ਸ਼ੁਰੂ ਹੋ ਜਾਂਦਾ, ਹਾਰਟ 'ਤੇ ਵੀ ਅਸਰ ਹੋਣਾ ਸ਼ੁਰੂ ਹੋ ਜਾਂਦਾ, ਅਲਟੀਮੇਟਲੀ ਉਹ ਅਸੀਂ ਮਲਟੀ ਸਿਸਟਮ ਪ੍ਰੋਬਲਮਸ ਜਿਹੜੀਆਂ ਹੈਗੀਆਂ, ਮਲਟੀ ਸਿਸਟਮ ਜਿਹੜੇ ਸਾਡੀ ਬੋਡੀ 'ਚ ਹੈ, ਸਰਕੂਲੇਟ, ਉਹ ਸਾਰੀਆਂ ਉਹਨਾਂ ਦੀਆਂ ਪ੍ਰੋਬਲਮਸ ਵਧਣੀਆਂ ਸ਼ੁਰੂ ਹੋ ਜਾਂਦੀਆਂ, ਅਤੇ ਇੱਕ ਹੀ ਛੋਟੀਆਂ ਛੋਟੀਆਂ ਤਕਲੀਫਾਂ ਜਿਹੜੀਆਂ ਵੱਡੀਆਂ ਬਿਮਾਰੀਆਂ ਨੂੰ ਵੱਲ ਤੁਰਨ ਲੱਗ ਪੈਂਦੇ ਹਾਂ
1: ਜੀ, ਜਿਸ ਨੂੰ ਅਸੀਂ ਅਕਸਰ ਇਗਨੋਰ ਵੀ ਕਰ ਦਿੰਦੇ ਹਾਂ,
0: ਇਗਨੋਰ ਕਰਦੇ ਹਾਂ।
1: ਡਾਕਟਰ ਯੋਗੇਸ਼ ਜੀ, ਬਹੁਤ ਸਾਰੇ ਇਹੋ ਜਿਹੇ ਏਰੀਆਜ਼ ਵੀ ਨੇ, ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿੱਚ, ਜਿੱਥੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਸਰੀਰ ਦੇ ਵਿੱਚ ਚੱਲ ਰਹੀ ਹੈ, ਅਤੇ ਉਹ ਮੈਡੀਸਨ ਵੀ ਪ੍ਰੋਪਰ ਨਹੀਂ ਲੈ ਪਾਉਂਦੇ, ਅਤੇ ਯੋਗਾ ਦੇ ਲਈ ਵੀ ਉਹ ਬਹੁਤ ਅਵੇਅਰ ਨਹੀਂ ਹਨ, ਅਤੇ ਉਹਨਾਂ ਨੂੰ ਤੁਸੀਂ ਮੋਟੀਵੇਟ ਕਰਨ ਦੇ ਲਈ, ਯੋਗਾ ਦੇ ਨਾਲ ਜੁੜਨ ਦੇ ਲਈ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਜੁੜ ਸਕਦੇ ਨੇ ਉਹ?
0: ਦੇਖੋ ਹੁਣ ਤਾਂ ਮੀਡੀਆ ਹੀ ਮੈਮ ਇੰਨਾ ਅੱਛਾ ਆ ਗਿਆ ਹੈ, ਯੂਟਿਊਬ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਯੋਗਾ ਜਿਹੜਾ ਹੈ, ਪ੍ਰਾਣਾਯਾਮ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਕਿੰਨੇ ਸਾਰੇ ਆਸਨਸ ਹੈ, ਉਹ ਤੁਸੀਂ ਜਿਹੜਾ ਯੂਟਿਊਬ 'ਤੇ ਹੀ ਅਸੀਂ ਦੇਖ ਸਕਦੇ ਹਾਂ, ਮਲਟੀਮੀਡੀਆ ਇੰਨਾ ਮੀਡੀਆ, ਇਲੈਕਟ੍ਰੋਨਿਕ ਮੀਡੀਆ ਉਹਦੇ 'ਤੇ, ਔਰ ਅਵੇਅਰਨੈਸ ਚਾਹੀਦੀ ਹੈ ਮੇਰੇ ਖਿਆਲ ਨਾਲ, ਤਾਂ ਚਾਹੀਦਾ ਕਿ ਗੌਰਮੈਂਟ ਵੱਲੋਂ ਵੀ ਜਿਹੜੇ ਹੈ ਥੋੜ੍ਹੇ ਜਿਹੇ ਹੋਏ ਕਿ ਵੀ ਆਪਣਾ ਜਿਹੜੇ ਚੈਨਲਸ ਹੈਗੇ ਗੌਰਮੈਂਟ ਦੇ, ਉਹਨਾਂ ਦੇ ਉੱਤੇ ਵੀ ਜਿਸ ਤਰ੍ਹਾਂ ਹੁਣ ਯੋਗਸ਼ਾਲਾ ਹੈ, CM ਦੀ ਯੋਗਸ਼ਾਲਾ ਹੈ, ਇੱਦਾਂ ਦੇ ਜਿਹੜੇ ਹੈ, ਸਰਕਾਰਾਂ ਨੇ ਵੀ ਬਹੁਤ ਅੱਛਾ
1: ਚੱਕਿਆ,
0: ਉਪਰਾਲਾ ਕੀਤਾ ਹੋਇਆ, ਤਾਂ ਉਹ ਕਰਨਾ ਚਾਹੀਦਾ, ਔਰ ਸਾਨੂੰ ਧਿਆਨ ਦੇਣਾ ਚਾਹੀਦਾ ਜਿੰਨੇ ਵੀ ਆਪਣਾ ਪਿੰਡੂ ਏਰੀਆ ਦੇ ਲੋਕ ਨੇ, ਹੁਣ ਤਾਂ TV ਆਮ ਹੈਗੇ ਸਾਰਿਆਂ ਕੋਲੋਂ, ਅਤੇ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਔਰ ਕਰਨਾ ਚਾਹੀਦਾ, ਡੇਲੀ ਯੋਗਾ ਕਰਨਾ ਚਾਹੀਦਾ, ਯੋਗਾ 'ਚ ਪ੍ਰਾਣਾਯਾਮ ਹੈ, ਆਸਨ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਅਨੁਲੋਮ ਵਿਲੋਮ ਹੈ, ਕਪਾਲ ਭਾਤੀ ਹੈ, ਔਰ ਇਸ ਤਰ੍ਹਾਂ ਦੀਆਂ ਕਿੰਨੀਆਂ ਐਕਸਰਸਾਈਜ਼, ਕਿੰਨੇ ਆਸਨ ਨੇ, ਉਹ ਜ਼ਰੂਰ ਕਰਨੇ ਚਾਹੀਦੇ ਹੈ, ਉਹ ਕਰਾਂਗੇ ਤਾਂ ਅਸੀਂ ਮੈਂਟਲੀ ਔਰ ਫਿਜ਼ੀਕਲੀ ਦੋਨਾਂ ਦੇ ਵਿੱਚ ਅਸੀਂ ਸਹੀ ਰਹਾਂਗੇ
1: ਜੀ।

0: ਹੁਣ ਕੁਝ ਕੁ ਲੋਕ ਇਹ ਵੀ ਸੋਚਦੇ ਨੇ ਕਿ ਅਸੀਂ ਐਕਸਰਸਾਈਜ਼ ਕਰਦੇ ਹਾਂ, ਸੈਰ ਦੇ ਲਈ ਜਾਂਦੇ ਹਾਂ ਜਾਂ ਜਿਮ ਜੁਆਇਨ ਕੀਤਾ ਹੋਇਆ ਹੈ, ਆਲਰੇਡੀ ਵਰਕਆਊਟ ਕਰ ਰਹੇ ਹਾਂ ਤਾਂ ਯੋਗਾ ਦੀ ਕੀ ਲੋੜ ਹੈ?
1: ਬਹੁਤ ਅੱਛਾ ਕੁਸ਼ਚਨ ਹੈ ਮੈਮ। ਮੈਂ ਹੁਣੇ ਤੁਹਾਨੂੰ ਪਹਿਲਾਂ ਇੱਕ ਸ਼ਲੋਕ ਦੱਸਿਆ ਸੀ, ਸਮ ਅਗਨਿਸ਼ ਸਮ ਧਾਤੁ ਮਲ ਕ੍ਰਿਆ।
0: ਜੀ
1: ਦੇਖੋ ਇਕੱਲੀ ਐਕਸਰਸਾਈਜ਼ ਜਦੋਂ ਅਸੀਂ, ਹੁਣ ਤੁਸੀਂ ਇਹ ਵੀ ਦੇਖਦੇ ਹੋ ਕਿ ਕਈ ਲੋਕ ਜਿਹੜੇ ਆ ਜਿਮਿੰਗ ਕਰ ਰਹੇ ਨੇ, ਜਿਮਿੰਗ ਕਰਨ ਦੇ ਨਾਲ ਹੀ ਹਾਰਟ ਅਟੈਕ ਹੋ ਰਿਹਾ
0: ਜੀ
1: ਹੈ ਨਾ। ਅਸੀਂ ਸਟ੍ਰੈਸਫੁਲ ਵਰਕ ਬਹੁਤ ਕਰ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ, ਅਸੀਂ ਇੰਜੋਏ ਨਹੀਂ ਕਰ ਰਹੇ।
0: ਜੀ
1: ਜੇ ਅਸੀਂ ਕੋਈ ਐਕਸਰਸਾਈਜ਼ ਕਰ ਰਹੇ ਹਾਂ, ਸਾਡਾ ਉਹਦੇ ਵਿੱਚ ਪੂਰਾ ਮਨ ਹੋਣਾ ਚਾਹੀਦਾ ਹੈਗਾ। ਅਤੇ ਇੱਕ ਅਸੀਂ ਐਬਰਪਟਲੀ ਹਰ ਚੀਜ਼ ਕਰ ਰਹੇ ਹੈਗੇ ਹਾਂ,
0: ਜੀ
1: ਠੀਕ ਹੈ। ਜੇ ਜਿਮਿੰਗ ਕਰ ਰਹੇ ਤਾਂ ਇੱਕਦਮ ਹੀ ਸ਼ੁਰੂ ਕਰਨਗੇ, ਵਾਰਮ ਅਪ ਨਹੀਂ ਆਪਣੇ ਆਪ ਨੂੰ ਕਰਨਗੇ। ਯੋਗਾ ਜਿਹੜੀ ਇੱਕ ਥੈਰੇਪੀ ਐਸੀ ਹੈ ਜਿਹਦੇ ਵਿੱਚ ਜਦੋਂ ਤੁਸੀਂ ਸ਼ੁਰੂ ਹੁੰਦੇ ਹੋ, ਬਿਲਕੁਲ ਰਿਲੈਕਸਲੀ ਸ਼ੁਰੂ ਹੁੰਦੇ ਹੋ। ਸਭ ਤੋਂ ਪਹਿਲਾਂ ਸਭ ਤੋਂ ਸਿੰਪਲ ਐਕਸਰਸਾਈਜ਼ ਜਿਹੜੀ ਹੈ, ਅਨੁਲੋਮ ਵਿਲੋਮ ਹੈ, ਕਪਾਲ ਭਾਤੀ ਹੈ, ਉਹ ਸਾਡਾ ਜਿੱਦਾਂ ਅਸੀਂ ਸਾਹ ਲੈਂਦੇ ਹਾਂ,
0: ਜੀ
1: ਸਾਹ ਦੀ ਇੱਕ ਪ੍ਰੋਪਰ ਟੈਕਨੀਕ ਹੈ ਯੋਗਾ,
0: ਬਿਲਕੁਲ
1: ਠੀਕ ਹੈ ਨਾ।
0: ਬਿਲਕੁਲ
1: ਭਸਤ੍ਰਿਕਾ ਜਿਹਨੂੰ ਅਸੀਂ ਕਹਿੰਦੇ ਹਾਂ, ਸਾਹ ਅੰਦਰ ਇੰਸਪੀਰੇਸ਼ਨ ਕਰਨੀ, ਐਕਸਪੀਰੇਸ਼ਨ ਆਪਾਂ ਸ਼ੁਰੂ ਹੀ ਇੱਥੋਂ ਹੁੰਦੇ ਹਾਂ,
0: ਜੀ
1: ਬਿਲਕੁਲ ਹੀ ਇੱਕ ਸਿੰਪਲ ਸਟੈਪ ਹੈ। ਫਿਰ ਅਨੁਲੋਮ ਵਿਲੋਮ ਹੈ, ਸੈਕਿੰਡ ਸਟੈਪ ਹੈ ਜਿਹੜਾ ਕਿ ਬਹੁਤ ਈਜ਼ੀ ਹੈ, ਅਸੀਂ
0: ਜੀ
1: ਈਜ਼ੀ ਟੂ ਥੋੜ੍ਹਾ ਜਿਹਾ ਸਟਰਨਸ। ਔਰ ਯੋਗਾ ਦੇ ਵਿੱਚ ਤਾਂ ਐਵੇਂ ਕਿ ਜੇ ਜਿਹੜਾ ਵੀ ਆਸਨ ਜਾਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਤੁਹਾਨੂੰ ਡਿਫੀਕਲਟ ਲੱਗਦੀ ਹੈ, ਅਸੀਂ ਇਹਨੂੰ ਮਨਾ ਕਰ ਦਿੰਦੇ ਹਾਂ ਕਿ ਤੂੰ ਇਹ ਹਜੇ ਨਹੀਂ ਕਰਨਾ ਹੈਗਾ,
0: ਜੀ
1: ਠੀਕ ਹੈ।
0: ਜੀ
1: ਤੋ ਈਜ਼ੀ ਟੂ ਸਟਰਨਸ ਵਾਲੇ ਪਾਸੇ ਅਸੀਂ ਜਾਂਦੇ ਹਾਂ ਬਹੁਤ ਈਜ਼ੀਲੀ। ਔਰ ਜ਼ਰੂਰੀ ਨਹੀਂ ਹੈ ਕਿ ਆਪਾਂ ਯੋਗਾ ਜਿਹੜਾ ਮੋਰਨਿੰਗ ਉੱਠ ਕੇ ਕਰਨਾ, ਬਹੁਤ ਅੱਛੀ ਗੱਲ ਹੈ,
0: ਬੈਸਟ
1: ਕਰਨਾ
0: ਹੈ।
1: ਚਾਹੀਦਾ, ਬੈਸਟ ਹੈ ਟਾਈਮ। ਅਗਰ ਬਾਈ ਚਾਂਸ ਸਾਡੇ ਕੋਲ ਨਹੀਂ ਟਾਈਮ ਹੈਗਾ,
0: ਜੀ
1: ਜਦੋਂ ਅਸੀਂ ਖਾਣਾ ਖਾਇਆ, ਖਾਣਾ ਖਾਣ ਤੋਂ 2-3 ਘੰਟੇ ਬਾਅਦ ਅਸੀਂ ਘਰ ਬੈਠੇ ਵੀ ਕਰ ਸਕਦੇ ਹੈਗੇ ਹਾਂ, ਉਹ ਇਹਦੇ 'ਚ ਕੋਈ ਬੰਦਿਸ਼ ਨਹੀਂ ਹੈਗੀ, ਠੀਕ ਹੈ। ਔਰ ਈਜ਼ੀਲੀ ਅਸੀਂ ਕਰ ਸਕਦੇ ਹਾਂ, ਜਿੱਥੇ ਸਾਨੂੰ ਲੱਗੇ ਕਿ ਵੀ ਥੋੜ੍ਹਾ ਜਿਹਾ ਟਫ ਲੱਗ ਰਿਹਾ, ਉਸੇ ਛੱਡ ਵੀ ਸਕਦੇ ਹਾਂ। ਔਰ ਬਹੁਤ ਗ੍ਰੈਜੂਅਲੀ ਅਸੀਂ ਜਿਹੜਾ ਹੈ ਈਜ਼ੀ ਟੂ ਟਫ ਐਕਸਰਸਾਈਜ਼ ਦੇ ਵਿੱਚ, ਉਹਨਾਂ ਵਿੱਚ ਅਸੀਂ ਜਾ ਸਕਦੇ ਹਾਂ। ਇਹ ਹੀ ਇਹਦੀ ਇੰਪੋਰਟੈਂਸ ਹੈਗੀ ਹੈ
0: ਜੀ, ਮਤਲਬ ਕਿ ਜਿੱਥੇ ਸਾਨੂੰ ਬਾਕੀ ਵਰਕਆਊਟ ਜਿਹੜੇ ਨੇ ਉਹ ਐਨਰਜੀ ਦਿੰਦੇ ਨੇ, ਉੱਥੇ ਯੋਗਾ ਸਾਨੂੰ ਮਾਨਸਿਕ ਤੌਰ 'ਤੇ ਰਿਲੈਕਸ ਵੀ ਕਰਦਾ ਹੈ।
1: ਐਗਜੈਕਟਲੀ, ਦੋਨੋਂ ਪੋਰਸ਼ਨ ਹੈ ਇਹਦੇ ਵਿੱਚ ਕਿ ਸਾਨੂੰ ਫਿਜ਼ੀਕਲੀ ਵੀ ਇਹ ਬਹੁਤ ਸਟਰੋਂਗ ਕਰਦਾ, ਸਾਡਾ ਮਾਇੰਡ ਜਿਹੜਾ ਹੈਗਾ ਉਹ ਵੀ ਰਿਲੈਕਸ ਕਰਦਾ ਹੈ
0: ਜੀ। ਅਤੇ ਹੁਣ ਗੱਲ ਇੱਕ ਵਾਰ ਫਿਰ ਲਾਈਫ ਸਟਾਈਲ ਦਿੱਕਤਾਂ ਦੀ ਕਰਦੇ ਹਾਂ, ਜਿਹੜੀਆਂ ਵੀ ਤੁਸੀਂ ਸਰੀਰਕ ਸਮੱਸਿਆਵਾਂ ਦੱਸੀਆਂ ਨੇ, ਜਿਸ ਦੇ ਵਿੱਚ ਤੁਸੀਂ ਬੀਪੀ ਦੀ ਗੱਲ ਵੀ ਕੀਤੀ, ਡਾਇਬਿਟੀਜ਼ ਦੀ, ਥਾਇਰਾਇਡ ਦੀ, ਇਹੋ ਜਿਹੀਆਂ ਕਈ ਪ੍ਰੋਬਲਮਸ ਦੀ ਗੱਲ ਕੀਤੀ, ਕੀ ਲਾਈਫ ਸਟਾਈਲ ਜੋ ਚੈਲੰਜਸ ਨੇ, ਪ੍ਰੋਬਲਮਸ ਨੇ, ਇਹ ਯੋਗਾ ਦੇ ਜ਼ਰੀਏ ਸੋਲਵ ਕੀਤੇ ਜਾ ਸਕਦੇ ਨੇ?
1: ਬਿਲਕੁਲ ਕੀਤੇ ਜਾ ਸਕਦੇ ਹੈ। ਕਈ ਇਸ ਤਰ੍ਹਾਂ ਦੇ ਜਿਹੜੇ ਯੋਗਾ ਦੇ ਉਹ ਹੈ ਨਾ, ਜਿੱਦਾਂ ਹੁਣ ਡਾਇਬਟੀਜ਼ ਹੈ, ਡਾਇਬਟੀਜ਼ 'ਚ ਅਸੀਂ ਇੱਕ ਆਸਨ ਹੈਗਾ ਮੰਡੂਕ ਆਸਨ ਆ,
0: ਜੀ
1: ਉਹ ਕਰਾਂਗੇ ਤਾਂ ਠੀਕ ਹੈ। ਇੱਕ ਭਸਤ੍ਰਿਕਾ ਹੈ ਜਿਹੜੀ ਕਿ ਕਿਸੇ ਨੂੰ ਨੀਂਦ ਨਹੀਂ ਆਉਂਦੀ, ਭਸਤ੍ਰਿਕਾ ਵੀ ਅਸੀਂ ਕਰ ਸਕਦੇ ਹਾਂ ਅਤੇ ਪ੍ਰਾਣਾਯਾਮ ਕਰ ਸਕਦੇ ਹਾਂ, ਠੀਕ ਹੈ। ਇਹਨਾਂ ਦੇ ਨਾਲ ਸਾਨੂੰ ਬੜੀ ਅੱਛੀ ਨੀਂਦ ਆਉਂਦੀ ਹੈਗੀ ਹੈ। ਇੱਕ ਭ੍ਰਾਮਰੀ ਹੈ, ਬਹੁਤ ਅੱਛੀ ਐਕਸਰਸਾਈਜ਼ ਹੈ ਜਿਹੜੀ ਅਸੀਂ ਰਾਤ ਨੂੰ ਵੀ ਕਰ ਸਕਦੇ ਹਾਂ, ਦਿਨੇ ਵੀ, ਜਿਹਦੇ ਵਿੱਚ ਅਸੀਂ ਆਪਣੇ ਤਿੰਨ ਜਿਹੜੇ ਉਂਗਲੀਆਂ ਦੇ 3 ਹੱਥ ਹੈ ਅਤੇ ਇੱਕ ਇੰਡੈਕਸ ਫਿੰਗਰ ਅਸੀਂ ਜਿਹੜੀ ਫੋਰਹੈਡ 'ਤੇ ਰੱਖ ਕੇ ਲੰਬਾ ਸਾਹ ਲੈ ਕੇ ਉਹਦੇ 'ਚ ਅਸੀਂ ਹਮਿੰਗ ਸਾਊਂਡ ਕਰਨੀ ਹੈ
0: ਜੀ,
1: ਅਤੇ ਉਹਨੂੰ ਐਕਸਪੀਰੇਸ਼ਨ ਆ ਹਮਿੰਗ ਸਾਊਂਡ ਕਰਕੇ ਬਹੁਤ ਅੱਛਾ ਇਨਸਾਨ ਰਿਲੈਕਸ ਹੋ ਜਾਂਦਾ ਉਹਦੇ ਵਿੱਚ, ਠੀਕ ਹੈ। ਉਹ ਹੈ ਡਾਇਬਟੀਜ਼ ਲਈ ਮੈਂ ਤੁਹਾਨੂੰ ਦੱਸਿਆ ਹੀ ਹੈ। ਹੋਰ ਵੀ ਐਕਸਰਸਾਈਜ਼ ਦੇਖੋ, ਕਪਾਲ ਭਾਤੀ ਤਾਂ ਅਸੀਂ ਕਰ ਹੀ ਸਕਦੇ ਹਾਂ, ਕੋਈ ਵੀ ਕਿਸੇ ਤਰ੍ਹਾਂ ਦੀ ਡਿਜ਼ੀਜ਼ ਹੈ ਕਪਾਲ ਭਾਤੀ ਕਰ ਸਕਦੇ ਹਾਂ। ਹਾਈਪਰਟੈਂਸ਼ਨ ਹੈ, ਹਾਈਪਰਟੈਂਸ਼ਨ ਜਿਸ ਨੂੰ ਕਿ ਬਲੱਡ ਪ੍ਰੈਸ਼ਰ ਵਧਿਆ, ਉਹਦੇ ਵਿੱਚ ਵੀ ਅਸੀਂ ਭਸਤ੍ਰਿਕਾ ਹੋ ਗਿਆ ਔਰ ਭ੍ਰਾਮਰੀ ਹੋ ਗਿਆ, ਇਹ ਕਰ ਸਕਦੇ ਹਾਂ, ਠੀਕ ਹੈ।
0: ਜੀ
1: ਇੱਦਾਂ ਦੀਆਂ ਐਕਸਰਸਾਈਜ਼ ਨਾਲ ਅਸੀਂ ਆਪਣੀ ਡਿਜ਼ੀਜ਼ ਜਿਹੜੀਆਂ ਉਹ ਠੀਕ ਕਰ ਸਕਦੇ ਹਾਂ, ਬਹੁਤ ਹੱਦ ਤੱਕ ਠੀਕ ਹੋ ਜਾਂਦੀਆਂ, ਸਾਨੂੰ ਕਈ ਵਾਰੀ ਦਵਾਈਆਂ ਦੀ ਲੋੜ ਵੀ ਨਹੀਂ ਪੈਂਦੀ।
0: ਅਤੇ ਜਦੋਂ ਅਸੀਂ ਆਯੁਰਵੇਦ ਦੇ ਵਿੱਚ ਮੈਡੀਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਸਾਨੂੰ ਜ਼ਰੂਰ ਦੱਸੋ ਕਿ ਇਹਨਾਂ ਪ੍ਰੋਬਲਮਸ ਨੂੰ ਕਿਵੇਂ ਡੀਲ ਕਰਦਾ ਆਯੁਰਵੇਦ।
1: ਹਾਂ, ਆਯੁਰਵੇਦ ਦਾ ਵੀ ਦੇਖੋ ਬੇਸਿਕ ਕੋਨਸੈਪਟਸ ਇਹੀ ਹੈ। ਆਯੁਰਵੇਦ ਦਾ ਜਿਹੜਾ ਪ੍ਰਯੋਜਨ ਹੈ ਉਹ 2 ਨੇ, ਸਵਸਥਸੇ ਸਵਸਥ ਰਕਸ਼ਣਮ,
0: ਜੀ,
1: ਆਤੁਰਸੇ ਵਿਕਾਰ ਪ੍ਰਸ਼ਮਣਮ ਚ। ਮਤਲਬ ਕਿ ਜਿਹੜਾ ਬੰਦਾ ਹੈਲਦੀ ਬੰਦਾ ਹੈ ਉਹਦੀ ਹੈਲਥ ਨੂੰ ਮੇਨਟੇਨ ਕਰਨਾ ਅਤੇ ਜਿਹੜਾ ਡਿਜ਼ੀਜ਼ਡ ਹੈ ਉਹਦੀ ਡਿਜ਼ੀਜ਼ ਨੂੰ ਮੈਨੇਜ ਕਰਨਾ ਔਰ ਉਹਨੂੰ ਕਿਓਰ ਕਰਨਾ, ਠੀਕ ਹੈ। ਇਹ ਜਿਹੜਾ ਸਾਡਾ ਪ੍ਰਯੋਜਨ ਹੈ ਆਯੁਰਵੇਦ ਦਾ, ਤੋ ਸਭ ਤੋਂ ਪਹਿਲਾਂ ਆਯੁਰਵੇਦ 'ਚ ਵੀ ਆਹਾਰ ਵਿਹਾਰ ਔਰ ਔਸ਼ਧੀ ਹੈ, 3 ਸਟੈਪ ਹੁੰਦੇ ਹੈਗੇ ਆ। ਸਾਡਾ ਆਹਾਰ ਕਿਸ ਤਰ੍ਹਾਂ ਦਾ, ਯਾਨੀ ਅਸੀਂ ਸਾਡੀ ਡਾਇਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ, ਵਿਹਾਰ ਹੈ ਸਾਨੂੰ ਕਿਸ ਤਰ੍ਹਾਂ ਆਪਣੇ ਆਪ ਦਾ ਜਿਹੜਾ ਸੋਸ਼ਲੀ ਕਿੱਦਾਂ, ਜਾਂ ਵਿਹਾਰ ਮੀਨਸ ਕਿੱਦਾਂ ਆਪਾਂ ਨੂੰ ਰਹਿਣਾ ਸਹਿਣਾ, ਉਹ ਹੋ ਗਿਆ। ਅਤੇ 3rd ਸਟੈਪ 'ਤੇ ਸਾਡੇ ਔਸ਼ਧੀ ਆਉਂਦੀ, ਟ੍ਰੀਟਮੈਂਟ ਸਭ ਤੋਂ ਲਾਸਟ 'ਚ ਆਉਂਦੀ ਹੈ। ਤੋ ਆਯੁਰਵੇਦ ਇਸੇ ਤਰ੍ਹਾਂ ਹੀ ਚੱਲਦਾ ਕਿ ਪਹਿਲਾਂ ਸਾਨੂੰ ਕਿੱਦਾਂ ਡਾਇਟ ਸਾਡੀ ਖਾਣੀ ਚਾਹੀਦੀ, ਡਾਇਟ ਅੱਛੀ ਹੋਣੀ ਚਾਹੀਦੀ ਹੈ, ਵਿਹਾਰ ਯਾਨੀ ਸਾਡੀ ਐਕਸਰਸਾਈਜ਼ ਪ੍ਰੋਪਰ ਹੋਣੀ ਚਾਹੀਦੀ ਹੈ, ਔਰ ਉਸ ਤੋਂ ਬਾਅਦ ਜਿਹੜਾ ਹੈ ਟ੍ਰੀਟਮੈਂਟ ਪੋਰਸ਼ਨ ਜਿਹੜਾ ਹੈ। ਜਿੱਦਾਂ ਸਪੋਜ਼ ਕਰੋ ਆਪਾਂ ਸਿੰਪਲੀ ਆਪਾਂ ਡਾਇਬਟੀਜ਼ ਨੂੰ ਹੀ ਲੈ ਕੇ ਚੱਲਦੇ ਹਾਂ, ਪ੍ਰਮੇਹ ਰੋਗ ਲੈ ਕੇ ਚੱਲਦੇ ਹਾਂ। ਪ੍ਰਮੇਹ ਰੋਗ ਦੇ ਵਿੱਚ ਉਹਦੀ ਜਿਹੜੀ ਸ਼ੁਰੂ ਕਿੱਦਾਂ ਹੁੰਦਾ ਉਹਦਾ ਵੀ ਬੜਾ ਅੱਛਾ ਦੱਸਿਆ ਆਸਿਸ

0: सुखम स्वप्न सुखम ददीनी ग्राम उदिकम, मतलब एक गल है कि भी जिहड़े आराम नाल बैठे रहिंदे है, मिठा खांदे रहिंदे है, ठीक है, उन्हां नूं ए डिजीज़ हुण जिस तरह की डिजीज़ है उहदे बिल्कुल ऑपोजिट आपां करना, प्रॉपर एक्सरसाइज करनी है, मिठा आपां नहीं खाना है, ये तो सारे डॉक्टर्स कहिंदे है,
1: बिल्कुल
0: ये अज दे नहीं कह रहे है, बड़े सालों तो कहिंदे आ रहे हैं, ठीक है। और उस तो बाद ਜਦੋਂ ਵਿਹਾਰ ਕੀ ਹੈ, ਐਕਸਰਸਾਈਜ਼ ਕਰੋ ਆਪਣਾ, ਜਿੰਨਾ ਚੱਲ ਸਕਦੇ ਹੋ ਯੋਗਾ ਕਰ ਸਕਦੇ ਹੋ ਕਰੋ, ਕੋਸ਼ਿਸ਼ ਕਰੋ ਹਰ ਇੱਕ ਦੋ ਘੰਟੇ ਬਾਅਦ ਚੱਲੋ ਜ਼ਰੂਰ, ਠੀਕ ਹੈ। ਔਰ ਥਰਡ ਸਟੈਪ 'ਤੇ ਆਉਂਦੀ ਹੈ ਜਿਹੜੀ ਆਪਣੀ ਟ੍ਰੀਟਮੈਂਟ, ਟ੍ਰੀਟਮੈਂਟ ਸਾਡੇ ਹੈਗੀ ਹੈ ਆਯੁਰਵੇਦ 'ਚ ਵੀ, ਕਈ ਇਸ ਤਰ੍ਹਾਂ ਦੀਆਂ ਮੈਡੀਸਨਸ ਹੈ, ਕਈ ਹਰਬਸ ਹੈ ਜਿੱਦਾਂ ਗੁੜਮਾਰ ਬੂਟੀ ਹੈ, ਨਿੰਮ ਹੈ, ਕਰੇਲਾ ਹੈ, ਜਾਮੁਨ ਹੈ, ਜਿਹੜੇ ਕਿ ਇਮੀਜੀਏਟਲੀ ਹਾਈਪੋਗਲਾਈਸੀਮਿਕ ਇਫੈਕਟ ਲੈ ਕੇ ਆਉਂਦੇ, ਇਮੀਜੀਏਟਲੀ ਸ਼ੂਗਰ ਨੂੰ ਡਾਊਨ ਕਰਦੇ ਹੈ। ਅਤੇ ਲੋਕ ਤਾਂ ਬਣਾ ਲੈਂਦੇ ਘਰ ਪਾਊਡਰ ਬਣਾ ਲੈਂਦੇ, ਨਿੰਮ ਕਰੇਲਾ ਜਾਮੁਨ ਇਹ ਸਾਰਾ ਮਿਕਸ ਕਰਕੇ। ਸੋ ਅਗਰ ਅਸੀਂ ਉਹ ਡਾਇਟਰੀ ਵੀ ਆ ਗਿਆ, ਜੇ ਅਸੀਂ ਉਸਨੂੰ ਆਪਣੀ ਡਾਇਟ ਦੇ ਵਿੱਚ ਵੀ ਉਸ ਤਰ੍ਹਾਂ ਦੀਆਂ ਚੀਜ਼ਾਂ ਖਾਈਏ, ਤਾਂ ਹੋ ਸਕਦਾ ਬੜੀਆਂ, ਦੇਖੋ ਆਯੁਰਵੇਦ ਤਾਂ ਚੱਲਦਾ ਹੀ ਇਸ ਤਰ੍ਹਾਂ।

0: ਪ੍ਰਕਿਰਤੀ ਕਫ ਹੈ ਜਾਂ ਕਿਸੇ ਦੀ ਪਿੱਤ ਹੈ ਜਾਂ ਕਿਸੇ
1: ਜੀ
0: ਦੀ ਵਾਤ ਹੈ ਜਾਂ ਅਤੇ ਬੋਡੀ ਸਾਡੀ ਆਪੇ ਦੱਸ ਦਿੰਦੀ ਕਿ ਸਾਡੇ ਲਈ ਕਿਹੜਾ ਫੂਡ ਸੂਟੇਬਲ ਹੈ ਅਤੇ ਕਿਹੜਾ ਨਹੀਂ ਹੈ। ਅਤੇ ਸਾਨੂੰ ਸਭ ਕੁਛ ਖਾ ਕੇ ਜ਼ਰੂਰ ਖਾਣਾ ਚਾਹੀਦਾ, ਦੇਖਣਾ ਚਾਹੀਦਾ, ਟ੍ਰਾਇਲ ਕਰਨੀ ਚਾਹੀਦੀ ਹੈ, ਔਰ ਇਹ ਤਾਂ ਨੌਲੇਜ ਵੀ ਰੱਖਣੀ ਚਾਹੀਦੀ ਕਿ ਮੇਰੀ ਬੋਡੀ ਕਿਸ ਤਰ੍ਹਾਂ ਦੀ ਹੈ, ਪਿੱਤ ਜਾਏ ਕਫ ਜਾਏ, ਉਸ ਹਿਸਾਬ ਨਾਲ ਸਾਨੂੰ ਉਹ ਫੂਡ ਖਾਣਾ ਚਾਹੀਦਾ, ਐਡਵਾਈਸ ਲੈਣੀ ਚਾਹੀਦੀ ਇੱਕ ਕੁਆਲੀਫਾਈਡ ਡਾਕਟਰ ਦੀ।
1: ਬਿਲਕੁਲ, ਤੁਸੀਂ ਸਹੀ ਕਿਹਾ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਯੋਗਾ ਦੇ ਨਾਲ ਵੀ ਜੁੜੀਏ ਅਤੇ ਸਾਡਾ ਲਾਈਫ ਸਟਾਈਲ ਵੀ ਸਹੀ ਹੋਵੇ ਅਤੇ ਸਾਡਾ ਆਹਾਰ ਵੀ ਸਹੀ ਹੋਵੇ।
0: ਐਗਜੈਕਟਲੀ ਮੈਮ,
1: ਇਹਨਾਂ ਦਾ ਜੇਕਰ ਸਹੀ ਅਸੀਂ ਕੰਬੀਨੇਸ਼ਨ ਬਣਾਵਾਂਗੇ ਤਾਂ ਹੀ ਅਸੀਂ ਪੂਰੀ ਤਰ੍ਹਾਂ ਤੰਦਰੁਸਤ ਰਹਿ ਸਕਦੇ ਹਾਂ। ਕਈ ਵਾਰ ਅਸੀਂ ਗਲਤ ਹੀ ਕਰਦੇ ਹਾਂ ਕਿ ਸਾਡਾ ਆਹਾਰ ਚੰਗਾ ਨਹੀਂ ਹੈ ਪਰ ਅਸੀਂ ਐਕਸਰਸਾਈਜ਼ ਕਰ ਰਹੇ ਹਾਂ, ਅਤੇ ਜੇਕਰ ਸਾਡਾ ਆਹਾਰ ਚੰਗਾ ਅਤੇ ਨਾਲ ਕੋਈ ਵਰਕਆਊਟ ਨਹੀਂ ਕਰ ਰਹੇ। ਇਹ ਸਭ ਕੁਝ ਸਾਡੀਆਂ ਜੋ ਲਾਈਫ ਸਟਾਈਲ ਦਿੱਕਤਾਂ ਨੇ ਇਹਨਾਂ ਦੇ ਬਾਰੇ ਹੀ ਅੱਜ ਅਸੀਂ ਗੱਲ ਕੀਤੀ ਡਾਕਟਰ ਯੋਗੇਸ਼ ਉਹਨਾਂ ਦੇ ਨਾਲ। ਅਤੇ ਡਾਕਟਰ ਯੋਗੇਸ਼ ਸਹਿਗਲ ਜੀ, ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ ਮੈਮ,
1: ਤੁਸੀਂ ਪ੍ਰੋਗਰਾਮ 'ਚ ਆਏ, ਇੰਨੀਆਂ ਖੂਬਸੂਰਤ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਮੈਮ, ਥੈਂਕ ਯੂ ਮੈਮ
1: ਜੀ। ਵਾਕਈ ਯੋਗਾ ਰਾਹੀਂ ਲਾਈਫ ਸਟਾਈਲ ਨਾਲ ਜੁੜੀਆਂ ਜਿਹੜੀਆਂ ਦਿੱਕਤਾਂ ਨੇ ਉਹਨਾਂ ਤੋਂ ਨਿਜਾਤ ਪਾਉਣ ਸੰਬੰਧੀ ਜਿਹੜੀ ਗੱਲਬਾਤ ਡਾਕਟਰ ਯੋਗੇਸ਼ ਸਹਿਗਲ ਜੀ ਨੇ ਕੀਤੀ ਹੈ, ਉਹਨਾਂ ਦੇ ਨਾਲ ਗੱਲਬਾਤ ਕੀਤੀ ਪੂਨਮ ਹੋਰਾਂ ਨੇ, ਵਾਕਈ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਉਹਨਾਂ ਨੂੰ ਅਸੀਂ ਕਈ ਵਾਰੀ ਜ਼ਿੰਦਗੀ ਦੇ ਵਿੱਚ ਨਹੀਂ ਲੈਂਦੇ, ਨਹੀਂ ਸੋਚਦੇ ਕਿ ਹਾਂ ਇਹਨਾਂ ਨੂੰ ਦੂਰ ਕੀਤਾ ਜਾ ਸਕਦਾ ਦਿੱਕਤਾਂ ਨੂੰ, ਪਰ ਯੋਗ ਇੱਕ ਅਜਿਹਾ ਮਾਧਿਅਮ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ।
2: ਬਿਲਕੁਲ ਜੀ, ਔਰ ਜੋ ਲੋਕ ਅਨੁਰਾਧਾ ਇਹ ਵੀ ਸਮਝਦੇ ਨੇ ਕਿ ਯੋਗ ਇੱਕ ਬੰਦਿਸ਼ ਹੈ, ਔਰ ਡਾਕਟਰ ਸਾਹਿਬ ਨੇ ਕਿਹਾ ਕਿ ਬਲਕਿ ਬੰਦਿਸ਼ ਨਹੀਂ ਹੈ, ਯੋਗ ਦੇ ਨਾਲ ਜੁੜ ਕੇ ਅਸੀਂ ਆਪਣੇ ਮਨ ਅਤੇ ਤਨ ਨੂੰ ਸੰਤੁਲਿਤ ਕਰ ਸਕਦੇ ਹਾਂ।
1: ਜੀ ਬਿਲਕੁਲ, ਯੋਗ ਹੈ ਜਿਹੜਾ ਇੱਕ ਅਜਿਹਾ ਵਰਦਾਨ ਹੈ ਜਿਸ ਦੇ ਨਾਲ ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ।
2: ਸੋ ਜੀ, ਜ਼ਰੂਰ ਯੋਗਾਸਨ ਚਾਹੇ ਹੋਵੇ, ਮੈਡੀਟੇਸ਼ਨ ਹੈ ਜਾਂ ਫਿਰ ਪ੍ਰਾਣਾਯਾਮ ਹੈ, ਇਸ ਨੂੰ ਅਪਣਾਓ ਅਤੇ ਤੰਦਰੁਸਤ ਰਹੋ ਸਾਰੇ ਜਣੇ। ਔਰ ਇੱਕ ਹੋਰ ਅਨੁਰਾਧਾ ਤਰੀਕਾ ਹੈ ਖੁਸ਼ ਰਹਿਣ ਦਾ ਅਤੇ ਤੰਦਰੁਸਤ ਰਹਿਣ ਦਾ।
1: ਜੀ ਬਿਲਕੁਲ, ਉਹ ਵੀ ਮੈਂ ਤੁਹਾਡਾ ਇਸ਼ਾਰਾ ਸਮਝ ਗਈ ਹਾਂ, ਕਿਉਂਕਿ ਜਿਹੜਾ ਫਰਮਾਇਸ਼ਾਂ ਵਾਲਾ ਸਾਡਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ, ਝਾਂਜਰਾਂ ਦੇ ਬੋਰ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ, ਅਤੇ ਸਾਡੇ ਕੋਲ ਫਰਮਾਇਸ਼ਾਂ ਪਹੁੰਚ ਚੁੱਕੀਆਂ ਨੇ। ਪਹਿਲੀ ਫਰਮਾਇਸ਼ ਸ਼ਾਮਿਲ ਕਰਾਂਗੇ, ਆਈ ਹੈ ਸਾਨੂੰ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ ਤੋਂ। ਭੇਜਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦੁਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ ਅਤੇ ਇਹਨਾਂ ਦਾ ਪੂਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਨੇ ਜੀ ਫਰਮਾਇਸ਼ ਕੀਤੀ ਹੈ ਨਛੱਤਰ ਗਿੱਲ, ਜਸਵਿੰਦਰ ਨਰੂਲਾ ਦੇ ਗੀਤ ਦੀ।
2: ਜੀ,
1: ਇਸੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਅਪਰਾ ਸਿਟੀ ਤੋਂ। ਭੇਜਣ ਵਾਲੇ ਨੇ ਰੂਪ ਲਾਲ ਪੰਚ, ਡਾਕਟਰ ਸੋਮਨਾਥ, ਸੁਭਾਸ਼ ਅਤੇ ਮਾਸਟਰ ਮੋਹਨ ਲਾਲ ਜੀਤਾ ਅਤੇ ਇਹਨਾਂ ਦਾ ਪੂਰਾ ਪਰਿਵਾਰ।
2: ਔਰ ਬਹੁਤ ਸਾਰੀਆਂ ਫਰਮਾਇਸ਼ਾਂ ਆਈਆਂ ਨੇ ਜੀ ਮੇਰੇ ਕੋਲ ਪਹੁੰਚੇ ਨੇ ਜੀ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ, ਔਰ ਪਿੰਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਪੂਰਾ ਵਰਮਾ ਪਰਿਵਾਰ। ਔਰ ਸੁਣਦੇ ਹਾਂ ਜੀ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ
1: ਨਛੱਤਰ ਗਿੱਲ ਅਤੇ ਜਸਵਿੰਦਰ ਨਰੂਲਾ ਦਾ ਗਾਇਆ ਇਹ ਗੀਤ।

0: ਜੀ ਝਾਂਜਰਾਂ ਦੇ ਬੋਰ ਦੀ ਅਗਲੀ ਫਰਮਾਇਸ਼ ਜਿਹੜੀ ਆਈ ਹੈ, ਕਹਿੰਦੇ ਜੀ ਜੋਤਿਕਾ ਟਾਂਗਰੀ ਦੀ ਆਵਾਜ਼ 'ਚ ਗੀਤ ਸੁਣਾ ਦਿਓ। ਇਹ ਕਹਿਣਾ ਹੈ ਜੀ ਗਿੱਦੜ ਬਾਹਾਂ ਵਾਲਿਆਂ ਦਾ। ਇਹਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਹਿਨਾਸ਼ਾ ਅਤੇ ਬੇਬੀ ਕੈਰ ਵੀ ਉਹਨਾਂ ਨੇ ਫਰਮਾਇਸ਼ ਲਿਖ ਕੇ ਭੇਜੀ ਹੈ। ਚਾਲ ਕਲਾ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ, ਅਤੇ ਨਾਲ ਨੇ ਜੀ ਜਗਜੀਤ ਸਿੰਘ ਸ਼ੇਰਗਿੱਲ ਅਤੇ ਰਾਜਵਿੰਦਰ ਕੌਰ
1: ਜੀ। ਅਤੇ ਇਸੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਰਾਏਪੁਰ ਡੱਬਾ ਤੋਂ ਫੌਜੀ ਮੱਖਣ ਸਿੰਘ, ਬੂਟਾ, ਬੱਲੀ, ਸ਼ਨੀ, ਹਿਤੇਸ਼, ਜਸ਼ਨਪ੍ਰੀਤ, ਸੁਪ੍ਰੀਤ ਕੌਰ, ਨਨੂ, ਡੱਬੂ, ਦੱਬੂ, ਕੁਲਵਿੰਦਰ ਕੌਰ, ਨੀਲਮ, ਜੋਤੀ, ਪੂਰਾ ਲੱਦੜ ਪਰਿਵਾਰ। ਅਤੇ ਇਸੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਜੋਤਿਕਾ ਟਾਂਗੜੀ ਦਾ ਇਹ ਗੀਤ।

0: ਬਾਲਾ ਸਿੰਘ ਬਰਾੜ, ਡਾਕਟਰ ਪਰਮਵੀਰ ਤੇ ਦੀਪੂ, ਪਿੰਡ ਕਕਮੌਰ ਮਾਜਰਾ, ਜ਼ਿਲ੍ਹਾ ਕੈਥਲ, ਹਰਿਆਣਾ ਤੋਂ, ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਸ਼, ਅੰਕਿਤਾ ਅਤੇ ਪੂਰਾ ਪਰਿਵਾਰ ਇਹਨਾਂ ਦਾ, ਪਿੰਡ ਲੋਹਗੜ੍ਹ ਠਾਕਰਾਵਾਲਾ, ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਅਤੇ ਪੋਤਰਾ ਗੁਰਨੂਰ ਸਿੰਘ
1: ਜੀ। ਅਤੇ ਇਸੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਪਿੰਡ ਹੋਲਾਵਾਲੀ ਤੋਂ। ਫਰਮਾਇਸ਼ ਭੇਜਣ ਵਾਲੇ ਨੇ ਰੂਪ ਰਾਣੀ, ਮਾਨਵੀ, ਰੂਹਾਨੀ, ਕਿਰਨ ਰਾਣੀ। ਇਸੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਖਾਨੇ ਕੀ ਢਾਬ ਮਲੋੜ ਤੋਂ ਸ਼ਮਸ਼ੇਰ ਸਿੰਘ, ਕੌਲਧਾਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਨਵੀਰ ਅਤੇ ਮਨਰਾਜ। ਇਸੇ ਗੀਤ ਦੀ ਫਰਮਾਇਸ਼ ਹੈ ਜਿਹੜੀ ਬਾਗਾ ਪੁਰਾਣਾ ਤੋਂ ਕਰ ਰਹੇ ਨੇ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਪਰਮਜੀਤ। ਆਓ ਸੁਣਦੇ ਹਾਂ ਜਗਜੀਤ ਸਿੰਘ ਦਾ ਗਾਇਆ ਹੋਇਆ ਇਹ ਗੀਤ।

ਜਿਹੜੀ ਇਹ ਪਹੁੰਚੀ ਹੈ ਜੀ ਯੋਗਨਗਰ ਬੁਢਲਾਡਾ ਤੋਂ ਨਰਿੰਦਰ ਮਹਿਤਾ, ਵਰਿੰਦਰ ਮਹਿਤਾ, ਗਿਰੀਰਾਜ ਮਹਿਤਾ, ਸਿਮਰਨ ਮਹਿਤਾ, ਹਨੀ ਮਹਿਤਾ, ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਗੁਰਦਾਸ ਮਾਨ ਦਾ ਗਾਇਆ ਹੋਇਆ ਇਹ ਗੀਤ।

0: ਜੀ ਇਹ ਸੀ ਅੱਜ ਦੇ ਝਾਂਜਰਾਂ ਦੇ ਬੋਰ ਦੀ ਆਖਰੀ ਪੇਸ਼ਕਸ਼। ਸੋ ਜੋਤੀ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸੋ ਮੈਨੂੰ ਅਨੁਰਾਧਾ ਨੂੰ
1: ਅਤੇ ਮੈਨੂੰ ਜੋਤੀ ਨੂੰ ਪ੍ਰੋਗਰਾਮ ਵਾਸਤੇ ਬੜੇ ਖਤਮ ਕਰਨ ਦੀ ਦਿਓ ਜੀ ਇਜਾਜ਼ਤ।
0: ਨਮਸਕਾਰ।

ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਸ਼ਾਮ 5:30 ਵਜੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਆਪਣੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਆਵਾਂਗੇ ਸ਼ਾਮ 4 ਵਜੇ ਤੇ ਸਭਾ ਦੇ ਸ਼ੁਰੂ ਵਿੱਚ ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਪੂਰੇ ਹਫ਼ਤੇ ਦੀ ਖੇਡ ਗਤੀਵਿਧੀਆਂ ਤੇ ਜਾਣਕਾਰੀ

6:30 ਪ੍ਰੋਗਰਾਮ ਹੋਏਗਾ ਦਿਹਾਤੀ ਪ੍ਰੋਗਰਾਮ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਲੀਚੀ ਦੀ ਕਾਸ਼ਤਕਾਰੀ ਬਾਰੇ ਜਾਣਕਾਰੀ, ਇਸ ਵਿਸ਼ੇ ਤੇ ਗੱਲਬਾਤ ਕਰਨਗੇ ਸੁਖਜੀਤ ਕੌਰ। ਸੱਤ ਵੱਜ ਕੇ 10 ਮਿੰਟ ਤੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣਵਾਇਆ ਜਾਏਗਾ। ਸਾਹਿਤ ਤੇ ਸੁਧਾ ਪ੍ਰੋਗਰਾਮ ਦੇ ਵਿੱਚ ਸੰਸਕ੍ਰਿਤ ਵਿੱਚ ਯੁਵਾ ਅਵਸਥਾ ਦਾ ਵਰਣਨ, ਇਸ ਵਿਸ਼ੇ ਤੇ ਗੱਲਬਾਤ ਸੁਣੋਗੇ ਮੀਨੂ ਤਲਵਾਰ ਹੋਰਾਂ ਕੋਲੋਂ। ਪ੍ਰਾਯੋਜਿਤ ਪ੍ਰੋਗਰਾਮ ਸੁਣੋਗੇ ਲਮਹੇ, ਰਾਤ 7:55 ਤੇ ਤੇ ਰਾਤ 8:05 ਤੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 8:15 ਸੁਰ ਸਰਿਤਾ ਪ੍ਰੋਗਰਾਮ ਦੇ ਵਿੱਚ ਤੁਸੀਂ ਮੁਕੁਲ ਗਿੱਲ ਕੋਲੋਂ ਕੁਛ ਗਜ਼ਲਾਂ ਸੁਣੋਗੇ। ਤਬਲਾ ਤੇ ਰਜਨੀਸ਼ ਧੀਮਾਨ, ਸਾਰੰਗੀ ਤੇ ਸੁਖਵਿੰਦਰ ਸਿੰਘ ਤੇ ਗਿਟਾਰ ਤੇ ਚਰਨਜੀਤ ਢਿੱਲੋਂ ਹੋਣਗੇ ਤੇ ਬਾਂਸੁਰੀ ਤੇ ਸਾਥ ਦੇਣਗੇ ਗੁਰਦੀਪ ਸਿੰਘ। ਰਾਤ 9:15 ਸਪੋਟਲਾਈਟ ਤੇ ਰਾਤ 9:30 ਚਿੱਤਰ ਭਾਰਤੀ ਸਾਡੇ ਦਿੱਲੀ ਕੇਂਦਰ ਦੀ ਪੇਸ਼ਕਸ਼ ਹੋਣਗੇ। ਰਾਤ 10:00 ਸੰਗੀਤ ਦਾ ਅਖਿਲ ਭਾਰਤੀ ਪ੍ਰੋਗਰਾਮ ਹੋਏਗਾ। ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਵੇਕ ਕਮਹਾਰੇ ਉਪ ਸ਼ਾਸਤਰੀ ਠੁਮਰੀ ਦਾਦਰਾ ਗਾਇਨ ਪੇਸ਼ ਕਰਨਗੇ। ਪੂਰੇ ਦਿਨ ਵਿੱਚ ਸਮਾਚਾਰ ਤੇ ਮੁੱਖ ਸਮਾਚਾਰ ਆਪਣੇ ਮਿੱਠੇ ਸਮੇਂ ਤੇ ਵਾਰੋ ਵਾਰ ਪ੍ਰਸਾਰਿਤ ਕੀਤੇ ਜਾਣਗੇ। ਇਹ ਸਨ ਸਾਡੇ ਅੱਜ ਦੇ ਪੂਰੇ ਦਿਨ ਦੇ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਦੇ ਰਹਿੰਦੇ ਪ੍ਰੋਗਰਾਮਸ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ 1:10 ਤੇ ਸੁਣੋ ਪ੍ਰਦੇਸ਼ਿਕ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਕੱਲ੍ਹ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਰੱਖਿਆ ਗਿਆ। ਇਹ ਵਿਸ਼ਾ ਹਰ ਉਮਰ ਵਿੱਚ ਯੋਗ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਸੱਭਿਆਚਾਰਕ ਮੰਤਰਾਲਾ ਦੇਸ਼ ਭਰ ਵਿੱਚ 100 ਥਾਵਾਂ 'ਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ। ਇਹ ਸਮਾਗਮ ਭਾਰਤ ਦੀ ਅਮੀਰ ਵਿਰਾਸਤ ਅਤੇ ਯੋਗ ਰਿਵਾਇਤਾਂ ਦਾ ਵਿਖਾਲਾ ਕਰਨਗੇ। ਇਸੇ ਦੌਰਾਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ ਬੀਤੇ ਦਿਨੀ DAV ਕਾਲਜ ਜਲੰਧਰ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਯੋਗ ਸੈਸ਼ਨ ਵਿੱਚ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਯੋਗ ਸੈਸ਼ਨ ਦੀ ਅਗਵਾਈ ਯੋਗ ਇੰਸਟ੍ਰਕਟਰ ਸੈਲੇਸ਼ ਜੈਨ ਅਤੇ ਜੈ ਮਿੱਤਲ ਨੇ ਕੀਤੀ। ਉਨ੍ਹਾਂ ਆਯੁਸ਼ ਮੰਤਰਾਲੇ ਵੱਲੋਂ ਨਿਰਧਾਰਿਤ ਯੋਗ ਪ੍ਰੋਟੋਕਾਲ ਮੁਤਾਬਕ ਸਿਖਲਾਈ ਦਿੰਦਿਆਂ ਸੰਤੁਲਨ ਅਤੇ ਤਣਾਅ ਤੋਂ ਰਾਹਤ ਲਈ ਵੱਖ ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਕਰਵਾਏ। ਕਾਲਜ ਦੇ ਪ੍ਰਿੰਸੀਪਲ ਡਾਕਟਰ ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਜੀਵਨ 'ਚ ਯੋਗ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਲੰਮੇ ਸਮੇਂ ਦੀ ਸਿਹਤ ਅਤੇ ਤੰਦਰੁਸਤੀ ਵਾਸਤੇ ਯੋਗ ਨੂੰ ਆਪਣੀ ਰੋਜ਼ਮਰਾ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਪ੍ਰੋਗਰਾਮ ਦੇ ਆਯੋਜਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਉਪਰਾਲਿਆਂ

0: ਵੀ ਸ਼ਲਾਘਾ ਕੀਤੀ। ਕੇਂਦਰੀ ਸੰਚਾਰ ਬਿਊਰੋ ਦੀ ਨੁਮਾਇੰਦਗੀ ਕਰਦੇ ਹੋਏ ਗੁਰਕਮਲ ਸਿੰਘ ਨੇ ਦਸਿਆ ਕਿ ਕੇਂਦਰੀ ਸੰਚਾਰ ਬਿਊਰੋ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਪਹੁੰਚਾਉਣ ਲਈ ਇਕ ਨੋਡਲ ਏਜੰਸੀ ਵਜੋਂ ਕੰਮ ਕਰ ਰਿਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ਤੇ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਸਾਦਗੀ, ਨਿਮਰਤਾ ਅਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਨੇ ਦੇਸ਼ ਦੀ ਸ਼ਾਨਦਾਰ ਸੇਵਾ ਕੀਤੀ ਹੈ ਅਤੇ ਖਾਸ ਤੌਰ ਤੇ ਸਮਾਜ ਦੇ ਵਾਂਝੇ ਵਰਗਾਂ ਦੀ ਭਲਾਈ ਲਈ ਵਚਨਬੱਧ ਰਹੇ ਨੇ। ਉਨ੍ਹਾਂ ਨੇ ਰਾਸ਼ਟਰਪਤੀ ਮੁਰਮੂ ਦੀ ਲੰਬੀ ਉਮਰ ਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਰਾਸ਼ਟਰਪਤੀ ਮੁਰਮੂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਔਰਤਾਂ ਦੇ ਸਨਮਾਨ ਅਤੇ ਲੋਕ ਭਲਾਈ ਦੇ ਖੇਤਰ 'ਚ ਅਨੇਕ ਪ੍ਰਾਪਤੀਆਂ ਕੀਤੀਆਂ ਨੇ। ਉਨ੍ਹਾਂ ਕਿਹਾ ਕਿ ਸੰਘਰਸ਼, ਸਮਰਪਣ ਅਤੇ ਦੇਸ਼ ਭਗਤੀ ਨਾਲ ਭਰਪੂਰ ਰਾਸ਼ਟਰਪਤੀ ਮੁਰਮੂ ਦਾ ਜੀਵਨ ਨਾਰੀ ਸ਼ਕਤੀ ਨੌਜਵਾਨਾਂ ਅਤੇ ਦੇਸ਼ ਦੇ ਹਰ ਨਾਗਰਿਕ ਲਈ ਪ੍ਰੇਰਣਾ ਦਾ ਸਰੋਤ ਹੈ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੀਆਂ ਕੰਮਕਾਜੀ ਔਰਤਾਂ ਦੀ ਸੁਰੱਖਿਆ ਅਤੇ ਸਹੂਲਤ ਵਾਸਤੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿਖੇ 5 ਵਰਕਿੰਗ ਵੁਮੈਨ ਹੋਸਟਲ ਬਣਾਏ ਜਾ ਰਹੇ ਨੇ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੱਲ੍ਹ ਮੋਹਾਲੀ ਵਿਖੇ ਸੈਕਟਰ 66 ਵਿਖੇ 7 ਮੰਜ਼ਿਲਾਂ ਦੇ ਵਰਕਿੰਗ ਵਿਮੈਨ ਹੋਸਟਲ ਦੀ ਉਸਾਰੀ ਸ਼ੁਰੂ ਕਰਵਾਉਣ ਮੌਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ਦੇ ਕਰੀਬ 70 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਵਿੱਚ ਉਸਾਰੀ ਲੋਕ ਨਿਰਮਾਣ ਵਿਭਾਗ ਵੱਲੋਂ ਜੰਗੀ ਪੱਧਰ 'ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਮੋਹਾਲੀ ਵਿਖੇ ਬਣ ਰਿਹਾ 3ਜਾ ਵਰਕਿੰਗ ਵਿਮੈਨ ਹੋਸਟਲ ਹੈ। ਇਸ ਤੋਂ ਇਲਾਵਾ ਨਿਫਟ ਮੋਹਾਲੀ ਫੇਜ਼ 1 ਵਿਖੇ 25 ਕਰੋੜ ਤੋਂ ਵੱਧ ਦੀ ਲਾਗਤ ਨਾਲ 150 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ ਹੋਸਟਲ ਵੀ ਨਿਰਮਾਣ ਅਧੀਨ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਹੋਸਟਲਾਂ 'ਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਬਹੁਤ ਹੀ ਵਾਜਬ ਕਿਰਾਏ 'ਤੇ ਰਿਹਾਇਸ਼ ਉਪਲਬਧ ਕਰਵਾਈ ਜਾਵੇਗੀ। ਸੀਮਾ ਸੁਰੱਖਿਆ ਬਲ BSF ਨੇ ਬੀਤੇ ਕੱਲ੍ਹ ਪੰਜਾਬ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ 'ਚ ਇੱਕ ਵਿਅਕਤੀ ਨੂੰ ਅੰਮ੍ਰਿਤਸਰ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜਿਓਂ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ 147 ਰਾਈਫਲ, 25 ਪਿਸਤੌਲਾਂ, 368 ਅਣਚੱਲੇ ਕਾਰਤੂਸ ਤੇ 48 ਮੈਗਜ਼ੀਨ ਬਰਾਮਦ ਕੀਤੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ ਅਮਲ 'ਚ ਲਿਆਂਦੀ ਗਈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੀ ਰੂਪਨਗਰ ਕਲੋਨੀ ਵਾਸੀ ਰੋਹਨ ਖੌਸਲਾ ਵਜੋਂ ਹੋਈ ਹੈ। ਟੀਮ ਨੇ ਮੁਲਜ਼ਮ ਕੋਲੋਂ ਅਮਰੀਕਾ ਦੀ ਬਣੀ ਇੱਕ ਬੁਲੇਟ ਪਰੂਫ ਜੈਕਟ ਅਤੇ ਹਥਿਆਰ ਤਸਕਰੀ ਲਈ ਵਰਤੇ ਜਾਂਦੇ ਉਸ ਦੀ ਕਾਰ ਵੀ ਜ਼ਬਤ ਕੀਤੀ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਧਰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੀ ਵਿਦੇਸ਼ੀ ਆਧਾਰਿਤ ਹੈਂਡਲਾਂ ਨਾਲ ਜੁੜੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ 3 ਪਿਸਤੌਲਾਂ ਅਤੇ ਅਣਚੱਲੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਵਿਦੇਸ਼ੀ ਆਧਾਰਿਤ ਹੈਂਡਲਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ 'ਚ ਕਈ ਗੋਲੀਬਾਰੀ ਦੀਆਂ ਘਟਨਾਵਾਂ ਦੀ ਯੋਜਨਾ ਬਣਾਉਣ 'ਚ ਵੀ ਸ਼ਾਮਲ ਸਨ। ਜਲੰਧਰ ਕਮਿਸ਼ਨਰੇਟ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ ਅਤੇ ਜੰਮੂ ਕਸ਼ਮੀਰ 'ਚ ਤੇਜ਼ ਹਵਾਵਾਂ ਦੇ ਨਾਲ ਗਰਜ ਚਮਕ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ 3ਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਦੁਪਹਿਰ ਚੇਨਈ ਦੇ MA ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਬਾਅਦ ਦੁਪਹਿਰ 1:30 ਸ਼ੁਰੂ ਹੋਵੇਗਾ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਗੋਡੇ ਦੀ ਸੱਟ ਠੀਕ ਹੋਣ ਤੋਂ ਬਾਅਦ ਆਖਰੀ ਮੈਚ ਲਈ ਟੀਮ 'ਚ ਵਾਪਸ ਆ ਗਏ ਨੇ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNEWS ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:15 ਵਜ ਰਹੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਪਾਜੀ ਵੀਰੋ ਜੈ ਹਿੰਦ। ਹਾਜ਼ਰ ਹਾਂ ਤੁਹਾਡੇ ਮਨੋਰੰਜਨ ਵਾਸਤੇ ਕੁਝ ਹਿੰਦੀ ਫਿਲਮੀ ਗੀਤ ਲੈ ਕੇ ਤੁਹਾਡੇ ਮੂਡ ਨੂੰ ਅਤੇ ਬਾਕੀ ਦੇ ਰਹਿੰਦੇ ਦਿਨ ਨੂੰ ਚੰਗਾ ਅਤੇ ਖੁਸ਼ਗਵਾਰ ਬਣਾਉਣ ਵਾਸਤੇ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇਸ ਗੀਤ ਦੇ ਨਾਲ।

ਨਮਕ ਹਲਾਲ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਮਿਸਟਰ ਇੰਡੀਆ ਚੁਲਿਆ ਗਿਆ। ਆਵਾਜ਼ਾਂ ਕਵਿਤਾ ਕ੍ਰਿਸ਼ਨਮੂਰਤੀ ਅਤੇ ਕਿਸ਼ੋਰ ਕੁਮਾਰ ਦੀਆਂ।

0: ਤੁਸੀਂ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਾਕੀ ਦੇ ਗੀਤ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਤਿ ਸ੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
1: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
2: ਅਪਲਾਈ ਕਿਵੇਂ ਕਰੀਏ?
1: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-23-11-24-28 ਤੇ ਸੰਪਰਕ ਕਰੋ।
2: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
3: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਤੁਸੀਂ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ। ਸਮਾਂ ਹੋ ਰਿਹਾ ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ। ਉਸ ਤੋਂ ਫੌਰਨ ਬਾਅਦ 1:50 ਤੇ ਉਰਦੂ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। ਪਹਿਲਾਂ ਪੰਜਾਬੀ 'ਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਵਿੱਚ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਹੁੰਚੇ ਨੇ। ਉਹ ਅੱਜ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਹੈ। ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅਤੇ ਕ੍ਰਿਕਟ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ ਹੈ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਵਿੱਚ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਹੁੰਚ ਗਏ ਨੇ। ਓਡੀਸ਼ਾ ਦੇ ਰਾਜਪਾਲ ਡਾਕਟਰ ਹਰੀਬਾਬੂ ਕੰਬਮਪਤੀ ਅਤੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਆਪਣਾ 68ਵਾਂ ਜਨਮਦਿਨ ਮਨਾਉਣ ਲਈ ਆਪਣੇ ਪਿੰਡ ਪਹਾੜਪੁਰ ਪਹੁੰਚੇ ਸਨ। ਦੋਵੇਂ ਉੱਥੇ ਪਵਿੱਤਰ ਸੰਥਾਲੀ ਜਹੀਰਾ ਅਤੇ ਹੋ ਜਹੀਰਾ ਦੇ ਬਾਗਾਂ ਵਿੱਚ ਪੂਜਾ ਕਰਨਗੇ। ਉਹ ਹੁਨਰ ਵਿਕਾਸ ਕੇਂਦਰ ਅਤੇ ਪਹਾੜਪੁਰ ਸਕੂਲ ਦਾ ਵੀ ਦੌਰਾ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਓਡੀਸ਼ਾ ਸਰਕਾਰ ਦੇ 2 ਸਾਲ ਮੁਕੰਮਲ ਹੋਣ ਦੇ ਮੌਕੇ 'ਤੇ

0: ਰਾਏ ਰੰਗਪੁਰ 'ਚ ਇੱਕ ਵਿਸ਼ਾਲ ਜਨਸਭਾ 'ਚ ਸ਼ਾਮਲ ਹੋਣਗੇ। ਉਹ ਊਰਜਾ, ਬੁਨਿਆਦੀ ਢਾਂਚਾ, ਸਿਹਤ ਸੰਭਾਲ, ਸਿੱਖਿਆ ਅਤੇ ਸਿੰਚਾਈ ਸਮੇਤ ਵੱਖ ਵੱਖ ਖੇਤਰਾਂ 'ਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਮੁਰਮੂ ਦੀ ਸਾਦਗੀ, ਨਿਮਰਤਾ ਅਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਹਨਾਂ ਨੇ ਰਾਸ਼ਟਰਪਤੀ ਮੁਰਮੂ ਦੀ ਲੰਮੀ ਉਮਰ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਹਨਾਂ ਦੇ ਜਨਮ ਦਿਨ 'ਤੇ ਵਧਾਈਆਂ ਦਿੱਤੀਆਂ ਨੇ। ਸੋਸ਼ਲ ਮੀਡੀਆ ਉੱਤੇ ਆਪਣੇ ਸੰਦੇਸ਼ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਦੇ ਕਾਰਜਕਾਲ ਦੌਰਾਨ ਦੇਸ਼ ਨੇ ਔਰਤਾਂ ਦੇ ਸਨਮਾਨ ਅਤੇ ਲੋਕ ਭਲਾਈ ਦੇ ਖੇਤਰ 'ਚ ਅਨੇਕਾਂ ਪ੍ਰਾਪਤੀਆਂ ਕੀਤੀਆਂ ਨੇ। ਕੱਲ੍ਹ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਸਿਹਤਮੰਦ ਜ਼ਿੰਦਗੀ ਲਈ ਯੋਗ ਏ। ਇਹ ਵਿਸ਼ਾ ਹਰ ਉਮਰ 'ਚ ਯੋਗ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਸੱਭਿਆਚਾਰ ਮੰਤਰਾਲਾ ਦੇਸ਼ ਵਿੱਚ 100 ਥਾਵਾਂ 'ਤੇ ਖਾਸ ਪ੍ਰੋਗਰਾਮ ਕਰਵਾ ਰਿਹਾ ਹੈ। ਇਹਨਾਂ 'ਚ ਭਾਰਤ ਦੀ ਖੁਸ਼ਹਾਲ ਵਿਰਾਸਤ ਅਤੇ ਯੋਗ ਪਰੰਪਰਾਵਾਂ ਦਾ ਵਿਖਾਲਾ ਕੀਤਾ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਪ੍ਰੋਗਰਾਮ ਸਵੇਰੇ 7:30 ਵਜੇ ਤੋਂ ਸਗਰ ਇਲਾਕੇ ਦੇ ਗੈਰੀਸਨ ਗਰਾਊਂਡ 'ਚ ਸ਼ੁਰੂ ਹੋਵੇਗਾ। ਰਾਸ਼ਟਰਪਤੀ ਅੱਜ ਸ਼ਾਮ ਜਬਲਪੁਰ ਪਹੁੰਚਣਗੇ। ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਹਵਾਈ ਅੱਡੇ ਉੱਤੇ ਉਹਨਾਂ ਦਾ ਸਵਾਗਤ ਕਰਨਗੇ। ਯੋਗ ਪ੍ਰੋਗਰਾਮ ਤੋਂ ਬਾਅਦ ਸ਼੍ਰੀਮਤੀ ਮੁਰਮੂ ਰਾਣੀ ਦੁਰਗਾਵਤੀ ਵਿਸ਼ਵ ਵਿਦਿਆਲਿਆ ਦੇ 36ਵੇਂ ਕਨਵੋਕੇਸ਼ਨ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਏ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਸਾਰਾ ਦਿਨ ਜਾਰੀ ਰਹੇਗਾ। ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ 'ਚ ਕੀਤੇ ਜਾ ਰਹੇ ਇਸ ਅਭਿਆਸ ਵਿੱਚ 2.5 ਲੱਖ ਤੋਂ ਵੱਧ ਸੁਰੱਖਿਆ ਮੁਲਾਜ਼ਮ ਹਿੱਸਾ ਲੈ ਰਹੇ ਨੇ। ਇਸ ਦੌਰਾਨ NTA ਨੇ ਕਿਹਾ ਹੈ ਕਿ ਉਹ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਏ। ਇੱਕ ਬਿਆਨ ਵਿੱਚ NTA ਨੇ ਕਿਹਾ ਹੈ ਕਿ ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿੱਚ 2,79,000 ਤੋਂ ਵੱਧ ਉਮੀਦਵਾਰਾਂ ਲਈ ਕਰਵਾਈ ਜਾਏਗੀ। ਏਜੰਸੀ ਨੇ ਕਿਹਾ ਕਿ ਅਬਜ਼ਰਵਰ, ਕੋਆਰਡੀਨੇਟਰ, ਪੁਲਿਸ ਬਲ ਅਤੇ ਪ੍ਰਸ਼ਾਸਕਾਂ ਸਮੇਤ 2 ਲੱਖ ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦਿਵਸ ਦੇ ਮੌਕੇ 'ਤੇ ਇਸ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਏ। ਆਕਾਸ਼ਵਾਣੀ ਖਬਰਾਂ ਇਸ ਮੌਕੇ 12 ਸਾਲ ਵਿਸ਼ਵਾਸ ਕੇ, ਵਿਕਾਸ ਕੇ, ਜਨ ਕਲਿਆਣ ਕੇ ਪੇਸ਼ ਕਰ ਰਿਹਾ ਏ। ਅੱਜ ਅਸੀਂ ਸਰਕਾਰ ਦੀਆਂ ਪਰਿਵਰਤਨਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਕਿ ਸਮਰੱਥ ਭਾਰਤ ਦੇ ਸੰਕਲਪ ਨੂੰ ਸਾਕਾਰ ਕਰੇਗਾ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਭਾਰਤ ਦੇ ਹਾਈਟੈਕ ਖੇਤਰ 'ਚ ਇੱਕ ਵੱਡਾ ਬਦਲਾਅ ਲਿਆਂਦਾ। ਸਮਰੱਥ ਭਾਰਤ ਦੇ 2 ਮੁੱਖ ਥੰਮ ਨੇ ਸੈਮੀਕੰਡਕਟਰ ਇਕੋਸਿਸਟਮ ਦਾ ਵਿਕਾਸ ਅਤੇ ਸਪੇਸ ਸਟਾਰਟਅਪਸ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ। ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਨਾਲ ਸੈਮੀਕੰਡਕਟਰ ਸੈਕਟਰ 'ਚ ਸਿਰਫ ਯੋਜਨਾਵਾਂ ਹੀ ਨਹੀਂ ਬਣੀਆਂ, ਸਗੋਂ ਹੁਣ ਨਿਰਮਾਣ ਤੇ ਡਿਜ਼ਾਈਨ ਨਾਲ ਜੁੜੀਆਂ ਕਈ ਇਕਾਈਆਂ ਵੀ ਕੰਮ ਕਰ ਰਹੀਆਂ ਨੇ। ਦਸੰਬਰ 2021 ਵਿੱਚ ਇੰਡੀਆ ਸੈਮੀਕੰਡਕਟਰ ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਲਈ 76,000 ਕਰੋੜ ਰੁਪਏ ਦਾ ਵੱਡਾ ਬਜਟ ਰੱਖਿਆ ਗਿਆ। ਇਸ ਯੋਜਨਾ ਤਹਿਤ ਸਿਲੀਕੋਨ ਫੈਬ, ਕੰਪਾਊਂਡ ਸੈਮੀਕੰਡਕਟਰ ਯੂਨਿਟ, ਅਸੈਂਬਲੀ ਅਤੇ ਟੈਸਟਿੰਗ ਸਹੂਲਤਾਂ ਅਤੇ ਚਿਪ ਡਿਜ਼ਾਈਨ ਲਈ 50% ਤੱਕ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਸਾਲ 2026 ਵਿੱਚ ਸਰਕਾਰ ਨੇ ਸੈਮੀਕੰਡਕਟਰ ਮਿਸ਼ਨ 2 ਸ਼ੁਰੂ ਕੀਤਾ, ਜਿਸ ਲਈ 1,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਸਨਅਤਾਂ ਦੇ ਸਹਿਯੋਗ ਨਾਲ ਖੋਜ ਤੇ ਸਿਖਲਾਈ ਕੇਂਦਰ ਸਥਾਪਿਤ ਕਰਨਾ, ਨਵੀਆਂ ਤਕਨਾਲੋਜੀਆਂ ਵਿਕਸਿਤ ਕਰਨਾ ਤੇ ਭਵਿੱਖ ਲਈ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨਾ ਹੈ। ਇਸ ਦੇ ਨਾਲ ਹੀ ਭਾਰਤੀ ਪੁਲਾੜ ਨੀਤੀ 2023 ਨੇ ਵੀ ਨਿੱਜੀ ਕੰਪਨੀਆਂ ਨੂੰ ਪੁਲਾੜ ਖੇਤਰ ਵਿੱਚ ਪੂਰੀ ਤਰ੍ਹਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਹੁਣ ਨਿੱਜੀ

0: ਸਥਾਵਾਂ ਰਾਕੇਟ ਲਾਂਚ ਉਪਗ੍ਰਹਿ ਨਿਰਮਾਣ ਤੇ ਸੰਚਾਲਨ ਡੇਟਾ ਇਕੱਠਾ ਕਰਨ ਤੇ ਵੰਡ ਅਤੇ ਗਰਾਊਂਡ ਸਟੇਸ਼ਨਾਂ ਵਰਗੀਆਂ ਗਤੀਵਿਧੀਆਂ ਕਰ ਸਕਦੀਆਂ ਨੇ। ਇਸ ਨੀਤੀ ਦੇ ਬਾਅਦ ਭਾਰਤ ਵਿੱਚ ਸਪੇਸ ਸਟਾਰਟਅਪ ਦੀ ਗਿਣਤੀ 2014 'ਚ ਸਿਰਫ 1 ਤੋਂ ਵੱਧ ਕੇ ਅੱਜ 400 ਤੋਂ ਵੱਧ ਹੋ ਗਈ ਹੈ। ਇਸ ਨਾਲ ਦੇਸ਼ ਦੀ ਨਿੱਜੀ ਪੁਲਾੜ ਆਰਥਿਕਤਾ ਨੂੰ ਵੀ ਨਵੀਂ ਗਤੀ ਮਿਲੀ ਹੈ। ਸੈਮੀਕੰਡਕਟਰ ਮਿਸ਼ਨ ਦੀਆਂ ਪ੍ਰਾਪਤੀਆਂ ਅਤੇ ਤੇਜ਼ੀ ਨਾਲ ਵੱਧ ਰਹੇ ਨਿੱਜੀ ਪੁਲਾੜ ਖੇਤਰ ਰਾਹੀਂ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਲਗਾਤਾਰ ਅੱਗੇ ਵੱਧ ਰਿਹਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਚੰਚਲ ਸ਼ਰਮਾ।
1: ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਏ। ਕੱਲ੍ਹ ਮੁੰਬਈ ਵਿੱਚ ਸੇਬੀ ਦੀ 214ਵੀਂ ਮੀਟਿੰਗ 'ਚ ਸੇਬੀ ਨੇ ਮ੍ਰਿਤਕ ਨਿਵੇਸ਼ਕਾਂ ਦੇ ਸ਼ੇਅਰਾਂ ਦੀ ਆਸਾਨੀ ਨਾਲ ਤਬਾਦਲੇ ਦੀ ਸਹੂਲਤ ਨੂੰ ਆਸਾਨ ਬਣਾਇਆ ਏ। ਛੋਟੀ ਰਕਮ ਦੇ ਦਾਅਵਿਆਂ ਦੇ ਨਿਪਟਾਰੇ ਲਈ ਤੇਜ਼ ਟ੍ਰਾਂਸਫਰ ਪ੍ਰਕਿਰਿਆ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਏ। ਸੇਬੀ ਬੋਰਡ ਨੇ ਕੁਝ ਮਾਮਲਿਆਂ 'ਚ ਸਥਾਈ ਖਾਤਾ ਨੰਬਰ ਦੀ ਜ਼ਰੂਰਤ ਨੂੰ ਹਟਾਉਣ ਅਤੇ ਤਸਦੀਕ ਨੂੰ ਸੌਖਾ ਬਣਾਉਣ ਲਈ QR ਕੋਡ ਯੋਗ ਮੌਤ ਪ੍ਰਮਾਣ ਪੱਤਰ ਸਵੀਕਾਰ ਕਰਨ ਦਾ ਵੀ ਫੈਸਲਾ ਕੀਤਾ ਹੈ। ਬੋਰਡ ਨੇ ਇਸ ਸਾਲ 1 ਅਗਸਤ ਤੋਂ ਸੋਧੀਆਂ ਹੋਈਆਂ ਸਮਾਂ ਹੱਦਾਂ ਅਤੇ ਸਖ਼ਤ ਪਾਲਣਾ ਨਿਯਮਾਂ ਦੇ ਨਾਲ ਖੁੱਲ੍ਹੇ ਬਾਜ਼ਾਰ ਸ਼ੇਅਰ ਖਰੀਦ ਨੂੰ ਮੁੜ ਸ਼ੁਰੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਬੈਂਕਾਂ, ਸੰਪੱਤੀ ਪੁਨਰ ਨਿਰਮਾਣ ਕੰਪਨੀਆਂ ਅਤੇ ਕਰਜ਼ਦਾਰਾਂ ਦਰਮਿਆਨ ਮਿਲੀ ਭੁਗਤ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਸਰਵਉੱਚ ਅਦਾਲਤ ਨੇ ਮਾੜੇ ਕਰਜ਼ਿਆਂ ਦੇ ਹੱਲ ਦੀ ਪ੍ਰਕਿਰਿਆ ਉੱਤੇ ਵੀ ਸਵਾਲ ਕੀਤੇ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ ਮੋਹਨ ਦੇ ਬੈਂਚ ਨੇ ਕਿਹਾ ਕਿ ਬੈਂਕ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਉਧਾਰ ਦੇ ਰਹੇ ਨੇ ਪਰ ਅਸਰਦਾਰ ਰਿਕਵਰੀ ਉਪਾਅ ਲਾਗੂ ਨਹੀਂ ਕੀਤੇ ਗਏ। ਵਿਦੇਸ਼ ਮੰਤਰਾਲੇ ਦੀ ਤੱਥ ਜਾਂਚ ਇਕਾਈ ਨੇ ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਉਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਕੁਝ ਮੀਮਸ ਨੂੰ ਲੈ ਕੇ ਵਿਰੋਧ ਦਰਜ ਕਰਵਾਉਣ ਲਈ ਚੀਨ ਨੇ ਭਾਰਤ ਦੇ ਰਾਜਦੂਤ ਨੂੰ ਤਲਬ ਕੀਤਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ 1:30 ਵਜੇ ਸ਼ੁਰੂ ਹੋਇਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ 'ਚ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਹੁੰਚੇ। ਉਹ ਅੱਜ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਹੈ। ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਅਤੇ ਕ੍ਰਿਕਟ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
2: आदाब, ये आकाशवाणी है। खबरों के साथ मैं फैसल खान। वजीर आजम नरेंद्र मोदी सदर जमहूरिया द्रौपदी मुर्मू के हमराह उड़ीसा में 47,600 करोड़ रुपए से ज्यादा मालियत के प्रोजेक्टों का इफ्तिताह करेंगे। सरकार ने 16 फिक्स्ड डोज कम्बिनेशन FDC अद्वियात की तैयारी, फरोख्त और तकसीम पर पाबंदी आयद कर दी है। इम्तिहानात कराने वाली कौमी एजेंसी NTA ने कल मुनाकिद होने वाले नीट UG के दोबारा इम्तिहान से कबल मुलगीर मॉक ड्रिल का इनेकाद किया। भारतीय मौसमियात महकमे ने मगरबी बंगाल के जैली हिमालयाई खित्ते और सिक्किम में बाज मकामात पर कल तक शदीद बारिश के लिए रेड अलर्ट जारी किया है। और फीफा वर्ल्ड कप में ब्राजील ने हेती को 0 के मुकाबले 3 गोल से हराकर पहली जीत हासिल की। अब खबरें तफसील से। वजीर आजम नरेंद्र मोदी ने आज उड़ीसा के मयूरभंज जिले में सदर जमहूरिया द्रौपदी मुर्मू के आबाई गांव पहाड़पुर का दौरा किया और सदर जमहूरिया के साथ उनकी सालगिरह की तकरीब में भी हिस्सा लिया। वहां पहुंचने पर उड़ीसा के गवर्नर डॉक्टर हरिबाबू कंबमपति और वजीराला मोहन चरण मांझी ने वजीर आजम का इस्तकबाल किया। सदर जमहूरिया द्रौपदी मुर्मू के साथ वजीर आजम नरेंद्र मोदी ने संथाली जहेरा गोशानी पीठ और हो जहेरा जाकर प्रार्थना की और गांव के अहम इदारे

ਦਿਲ ਸੇ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਸਪਨਾ ਜੋਸ਼ੀ, ਸਪਨਾ ਅਵਸਥੀ ਅਤੇ ਸੁਖਵਿੰਦਰ ਸਿੰਘ ਦੀਆਂ ਆਵਾਜ਼ਾਂ ਵਿੱਚ। ਪ੍ਰੋਗਰਾਮ ਦਾ ਅਗਲਾ ਗੀਤ ਆਓ ਤੁਹਾਨੂੰ ਸੁਣਾਉਂਦੀ ਹਾਂ, ਹਮ ਫਿਲਮ 'ਚੋਂ ਲਿਆ ਗਿਆ, ਆਵਾਜ਼ਾਂ ਮੁਹੰਮਦ ਅਜ਼ੀਜ਼ ਅਤੇ ਸਾਥੀਆਂ ਦੀਆਂ।

0: ਮੁਹੰਮਦ ਅਜ਼ੀਜ਼ ਅਤੇ ਸੋਭਾ ਜੋਸ਼ੀ ਦੀ ਆਵਾਜ਼ ਵਿੱਚ ਤੁਸੀਂ ਫਿਲਮ ਹਮ ਚੁਲਿਆ ਗਿਆ ਗੀਤ ਸੁਣ ਰਹੇ ਸੀ, ਅਤੇ ਆਹੋ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਫਿਲਮ ਟਸ਼ਨ 'ਚੋਂ ਲਿਆ ਗਿਆ।
1: ਚੈਨਾ

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਇੰਦਰਜੀਤ ਮੁਕਤਸਰੀ ਦੇ ਗਾਏ ਕੁਝ ਲੋਕ ਗੀਤ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵਜ ਰਹੇ ਨੇ। ਸਾਡੀ ਇਹ ਸਭਾ ਹੁਣ ਇੱਥੇ ਹੀ ਸਮਾਪਤ ਹੁੰਦੀ ਹੈ। ਆਪਣੀ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮੀ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਨਮਸਕਾਰ।
1: DDH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਦੁਪਹਿਰ ਦੇ ਠੀਕ 3 ਵੱਜ ਚੁੱਕੇ ਨੇ। ਪੇਸ਼ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੜੀਸਾ ਅਤੇ ਮਯੂਰਭੰਜ ਜ਼ਿਲ੍ਹੇ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ।

ਨੈਸ਼ਨਲ ਟੈਸਟਿੰਗ ਏਜੰਸੀ ਕੱਲ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਇੱਕ ਦੇਸ਼ ਵਿਆਪੀ ਮੋਕ ਡਰਿੱਲ ਕਰ ਰਹੀ ਹੈ। SEBI ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ।

ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੀਆਂ ਕੰਮ ਕਾਜੀ ਔਰਤਾਂ ਦੀ ਸੁਰੱਖਿਆ ਅਤੇ ਸਹੂਲਤ ਲਈ ਸਮਾਜਿਕ ਸੁਰੱਖਿਆ ਮਹਿਲਾ ਦੇ ਬਾਲ ਵਿਕਾਸ ਵਿਭਾਗ ਵੱਲੋਂ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿਖੇ 5 ਵਰਕਿੰਗ ਵੂਮੈਨ ਹੋਸਟਲ ਬਣਾਏ ਜਾ ਰਹੇ ਨੇ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ ਜਲੰਧਰ ਦੇ DAV ਕਾਲਜ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਹੈ ਕਿ ਸੂਬਾ ਪੁਲਿਸ ਦੀ ਸਫਲਤਾ ਅਤੇ ਤਜਰਬੇਕਾਰ ਸੀਨੀਅਰ ਅਧਿਕਾਰੀਆਂ ਅਤੇ ਉਹਨਾਂ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ ਆਧਾਰਿਤ ਹੈਂਡਲਰਾਂ ਅਤੇ ਨਾਲ ਜੁੜੇ ਇੱਕ ਗਰੋਹ ਦੇ 4 ਮੈਂਬਰਾਂ ਨੂੰ 3 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਅਤੇ ਕ੍ਰਿਕਟ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਅੱਜ ਚੇਨਈ ਵਿੱਚ ਖੇਡਿਆ ਜਾ ਰਿਹਾ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਲਓ ਜੀ, 3:04 ਹੋ ਗਏ ਨੇ ਅਤੇ ਸਮਾਂ ਹੋ ਗਿਆ ਹੈ ਸਾਡੇ ਦੋਸਤਾਂ ਦੀਆਂ ਚਿੱਠੀਆਂ ਪੜ੍ਹਨ ਦਾ, ਯਾਨੀ ਕਿ ਪ੍ਰੋਗਰਾਮ ਤੁਹਾਡੀ ਸੋਰੀ ਚਿੱਠੀਆਂ ਮਿੱਠੀਆਂ ਦਾ। ਅਤੇ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਅਤੇ ਪਹਿਲਾਂ ਸਭ ਤੋਂ ਕੀ ਹੈ ਕਿ ਅਸੀਂ ਆਪਣੇ ਦੋਸਤਾਂ ਦਾ ਇਸਤਕਬਾਲ ਕਰ ਲਈਏ, ਉਹਨਾਂ ਨੂੰ ਨਮਸਤੇ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਵਗੈਰਾ ਕਹਿ ਲਈਏ, ਤਾਂ ਕਿ ਸਾਡੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਸਕੇ ਵਧੀਆ, ਤਾਂ ਕਿ ਸਾਡੇ ਸਰੋਤੇ ਸਾਰੇ ਨੇੜੇ ਨੇੜੇ ਆ ਜਾਣ ਆਪਣੇ ਰੇਡੀਓ ਦੇ, ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹੁਣ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਸ਼ੁਰੂ ਹੋਣਾ ਹੈ ਅਤੇ ਸਾਡੀ ਚਿੱਠੀ ਵੀ ਪੜ੍ਹੀ ਜਾਣੀ ਹੈ। ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਖਿਦਮਤ ਦੇ ਵਿੱਚ ਸ਼ੋਭਾ ਖਾਈ, ਅਤੇ ਆਪਾਂ ਆਪਣੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ, ਪਰ ਅੱਜ ਉਹਨਾਂ ਨੂੰ ਦੱਸ ਦਈਏ ਕਿ ਜੋ ਕੱਲ੍ਹ ਆਉਣ ਵਾਲਾ ਦਿਨ ਹੈ 21 ਜੂਨ, ਉਹ ਅੰਤਰਰਾਸ਼ਟਰੀ ਯੋਗਾ ਡੇ ਦੇ ਰੂਪ 'ਚ ਮਨਾਇਆ ਜਾਏਗਾ। ਅਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਇਸ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਕੱਲ੍ਹ ਨੂੰ ਯੋਗਾ ਦਿਵਸ ਹੈ, ਚਾਹੇ ਯੋਗਾ ਕਦੀ ਨਹੀਂ ਵੀ ਕੀਤਾ ਜਾਂ ਕਿੱਦਾਂ ਹੈ, ਤਾਂ ਕੱਲ੍ਹ ਤੋਂ ਸ਼ੁਰੂਆਤ ਜ਼ਰੂਰ ਕਰ ਲੈਣੀ ਚਾਹੀਦੀ ਹੈ ਅਤੇ ਯੋਗਾ ਜ਼ਰੂਰ ਕਰਨਾ ਚਾਹੀਦਾ। ਅਗਰ ਸਾਨੂੰ ਲੱਗਦਾ ਕਿ ਸਾਨੂੰ ਕਿਤੇ ਨਹੀਂ ਇਹਦੇ ਬਾਰੇ ਜਾਣਕਾਰੀ ਜਾਂ ਕਿਸ ਤਰ੍ਹਾਂ ਹੈ, ਪਰ ਤੁਹਾਨੂੰ ਪਤਾ ਇਹ ਸਾਡੇ ਰਿਸ਼ੀਆਂ ਮੁਨੀਆਂ ਤੋਂ ਚੱਲਦਾ ਆ ਰਿਹਾ ਹੈ ਯੋਗਾ, ਔਰ ਬਹੁਤ ਹੀ ਪੁਰਾਣੀ ਪ੍ਰਥਾ ਹੈ, ਔਰ ਇਹ ਇੱਕ ਟੈਕਨੀਕਲ ਤਰੀਕੇ ਦੇ ਨਾਲ ਅਗਰ ਕੀਤਾ ਜਾਂਦਾ ਤਾਂ ਸਾਡੀ ਸਿਹਤ ਲਈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇੱਕ ਤਾਂ ਇਹ ਅਸੀਂ ਸਵੇਰੇ ਉੱਠ ਕੇ ਕਰਦੇ ਹਾਂ, ਜਦੋਂ ਫਰੈਸ਼ ਏਅਰ ਹੁੰਦੀ ਹੈ, ਹਵਾ ਤਾਜ਼ੀ ਹੁੰਦੀ ਹੈ, ਤਾਂ ਉਸ ਵੇਲੇ ਅਸੀਂ ਆਕਸੀਜਨ ਜਿਹੜੀ ਆਪਣੇ ਅੰਦਰ ਯੋਗਾ ਦੇ ਥਰੂ ਲਿਜਾਂਦੇ, ਉਹਦੇ ਨਾਲ ਸਾਡੇ ਸਰੀਰ 'ਚ ਜਿੰਨੀਆਂ ਵੀ ਵਿਕਾਰ ਹੁੰਦੇ ਆ ਉਹਨਾਂ ਦੀਆਂ ਰਿਪੇਅਰ ਹੋ ਜਾਂਦੀ ਆ ਅਤੇ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ। ਅਤੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕੱਲ੍ਹ ਨੂੰ 21 ਜੂਨ ਨੂੰ ਤੁਸੀਂ ਵੀ ਯੋਗਾ ਦਿਵਸ ਮਨਾਉਣਾ ਅਤੇ ਯੋਗਾ ਜ਼ਰੂਰ ਕਰਨਾ, ਆਪਣੀ ਬਾਡੀ ਨੂੰ ਵੀ ਫਿੱਟ ਰੱਖਣ ਵਾਸਤੇ ਬਹੁਤ ਜ਼ਰੂਰੀ ਹੈ। ਕਹਿੰਦੇ ਆ ਜੀ ਯੋਗਾ ਇਸ ਦਾ ਮੁੱਖ ਮਕਸਦ ਜਿਹੜਾ ਹੈਗਾ ਨਾ ਲੋਕਾਂ ਦਾ, ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਬਣਾਉਣਾ ਹੈ। ਅਤੇ ਯੋਗਾ ਕਰਨ ਦੇ ਨਾਲ ਨਾ ਸਿਰਫ ਸਾਡਾ ਜਿਹੜਾ ਸਰੀਰ ਨਿਰੋਗ ਰਹਿੰਦਾ ਹੈ, ਬਲਕਿ ਸਾਡਾ ਮਨ ਵੀ ਜਿਹੜਾ ਉਹ ਸ਼ਾਂਤਮਈ ਹੁੰਦਾ ਹੈ, ਅਤੇ ਸਾਡੇ ਮਨ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਆਪ 'ਤੇ ਕੰਟਰੋਲ ਕਰਨਾ ਸਿੱਖ ਜਾਂਦੇ ਹਾਂ। ਅਤੇ ਕਈ ਸਾਡੀਆਂ ਬਿਮਾਰੀਆਂ ਸਰੀਰ ਦੇ ਵਿੱਚ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਗੱਲਾਂ ਜਿਹਨਾਂ ਨੂੰ ਅਸੀਂ ਕਈ ਵਾਰੀ ਇਹ ਨਹੀਂ ਮੰਨਦੇ ਕਿ ਇਹ ਦਵਾਈਆਂ ਤੋਂ ਬਿਨਾਂ ਠੀਕ ਹੋ ਸਕਦੀਆਂ, ਪਰ ਇਹ ਸਾਡੇ ਕੋਲ ਇਹ ਜਿਹੜੇ ਲੋਕ ਯੋਗ ਕਰਦੇ ਉਹ ਸਾਡੇ ਕੋਲ ਮਤਲਬ ਇੱਕ ਸਬੂਤ ਹੁੰਦਾ ਹੈ ਕਿ ਜਿਹੜੇ ਸਾਨੂੰ ਕਹਿੰਦੇ ਕਿ ਮੈਨੂੰ ਆਹ ਪ੍ਰੋਬਲਮ ਸੀ ਉਹ ਪ੍ਰੋਬਲਮ ਸੀ, ਅਤੇ ਜਦੋਂ ਮੈਂ ਰੈਗੂਲਰ ਯੋਗਾ ਕਰਨਾ ਸ਼ੁਰੂ ਕਰ ਦਿੱਤਾ, ਸੈਰ ਕਰਨੀ ਸ਼ੁਰੂ ਕਰ ਦਿੱਤੀ, ਅਤੇ ਮੇਰੇ ਜਿਹੜੇ ਸਰੀਰ ਦੇ ਜਿਹੜੀਆਂ ਬਿਮਾਰੀਆਂ ਜਿਹੜੀਆਂ ਸੀ ਉਹ ਖਤਮ ਹੋਣ ਲੱਗ ਗਈਆਂ, ਘਟਣ ਹੋਣ ਲੱਗ ਗਈਆਂ, ਅਤੇ ਜਿਹੜੀਆਂ ਕਿ ਸਾਡੇ ਸਰੀਰ ਲਈ ਬਹੁਤ ਵਧੀਆ ਸੀ। ਅਤੇ ਯੋਗਾ ਕਰਨ ਦੇ ਨਾਲ ਇਹ ਹੈ ਕਿ ਵੱਖ ਵੱਖ ਆਸਣਾਂ ਦੀ ਮਦਦ ਨਾਲ ਸਰੀਰ ਵਿੱਚ ਲਚਕੀਲਾਪਨ ਆ ਜਾਂਦਾ ਹੈ। ਅਸੀਂ ਜਿਹੜਾ ਸਰੀਰ ਕਦੀ ਮੋੜਿਆ ਹੀ ਨਹੀਂ ਹੁੰਦਾ, ਸਵੇਰ ਨੂੰ ਜਿੱਦਾਂ ਉੱਠਦੇ ਉੱਦਾਂ ਹੀ ਤੁਰੇ ਫਿਰਦੇ ਹਾਂ, ਲੇਕਿਨ ਕਦੀ ਵੀ ਬਾਹਾਂ ਨੂੰ ਉੱਪਰ ਥੱਲੇ ਨਹੀਂ ਕੀਤਾ, ਲੱਤਾਂ ਨੂੰ ਨਹੀਂ ਚਲਾਇਆ, ਜਿਹਦੇ ਨਾਲ ਕਿ ਹਾਰਡ ਜਿਹਾ ਸਰੀਰ ਹੋ ਜਾਂਦਾ। ਅਤੇ ਜਦੋਂ ਅਸੀਂ ਯੋਗਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੇ ਸਰੀਰ ਦੇ ਵਿੱਚ ਵੀ ਲਚਕੀਲਾਪਨ ਆ ਜਾਂਦਾ ਹੈ, ਅਤੇ ਇਹਦੇ ਨਾਲ ਤਾਜ਼ਗੀ ਬਣੀ ਰਹਿੰਦੀ ਹੈ, ਸਰੀਰ ਦੇ ਵਿੱਚ ਚੁਸਤੀ ਫੁਰਤੀ ਬਣੀ ਰਹਿੰਦੀ ਹੈ। ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ। ਅਤੇ ਕਈ ਲੋਕ ਕਹਿੰਦੇ ਆ ਕਿ ਸਾਨੂੰ ਆਪਣੇ ਪੇਟ ਦੀਆਂ ਐਕਸਰਸਾਈਜ਼ਾਂ ਵੀ ਕਰਨੀਆਂ ਚਾਹੀਦੀਆਂ ਲੋਮ ਬਲੋਮ ਤੋਂ ਇਲਾਵਾ, ਅਤੇ ਤਾਂ ਕਿ ਸਾਡੇ ਸਰੀਰ ਦੀ ਜਿਹੜੀ ਉਹ ਚਰਬੀ ਆ ਉਹ ਵੀ ਘੱਟ ਸਕੇ। ਅਤੇ ਅੱਜ ਕੱਲ੍ਹ ਦੀ ਭੱਜ ਦੌੜ ਦੇ ਵਿੱਚ

ਅੱਜ ਕੱਲ੍ਹ ਦੀ ਭੱਜ ਦੌੜ ਦੇ ਵਿੱਚ ਜ਼ਿੰਦਗੀ ਵਿੱਚ ਯੋਗਾ ਮਤਲਬ ਕਿ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਯੋਗਾ ਨੂੰ ਮਨ ਯੋਗਾ ਮਨ ਨੂੰ ਤਾਂ ਸ਼ਾਂਤ ਕਰਕੇ ਤਣਾਅ ਘਟਾਉਂਦਾ ਹੀ ਹੈ ਅਤੇ ਇਹਦੇ ਜੇ ਪਰਿਣਾਮ ਅਤੇ ਮੈਡੀਟੇਸ਼ਨ ਧਿਆਨ ਕਰਨ ਦੇ ਨਾਲ ਦਿਮਾਗ ਦੀ ਕਾਰਜ ਸ਼ਕਤੀ ਵੀ ਵੱਧਦੀ ਹੈ ਅਤੇ ਇੱਕ ਜਿਹੜੀ ਮਤਲਬ ਸਾਡੀ ਅਸੀਂ ਕਿਤੇ ਆਪਣਾ ਧਿਆਨ ਲਗਾਉਣਾ ਚਾਹੁੰਦੇ ਹਾਂ ਅਤੇ ਉਹ ਸਾਡਾ ਲੱਗਦਾ ਨਹੀਂ ਲੇਕਿਨ ਯੋਗਾ ਦੀ ਮਦਦ ਦੇ ਨਾਲ ਸਾਡੇ ਉਹਦੇ 'ਚ ਮਜ਼ਬੂਤੀ ਆਉਂਦੀ ਹੈ ਅਤੇ ਕਈ ਲੋਕ ਕਹਿੰਦੇ ਆ ਕਿ ਜਦੋਂ ਕਿਤੇ ਸਾਨੂੰ ਨੀਂਦ ਨਹੀਂ ਆਉਂਦੀ ਸੀ ਤਾਂ ਅਸੀਂ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਦੇ ਨਾਲ ਕੀ ਹੋਇਆ ਕਿ ਸਾਨੂੰ ਆਰਾਮ ਨਾਲ ਰੋਜ਼ ਆਸਾਨੀ ਨਾਲ ਨੀਂਦ ਆਉਣ ਲੱਗ ਗਈ ਅਤੇ ਸਾਡਾ ਸਰੀਰ ਜਿਹੜਾ ਹੋਰ ਵੀ ਮਤਲਬ ਕਿ ਵਧੀਆ ਹੋ ਗਿਆ। ਸੋ ਇਹ ਛੋਟੀਆਂ ਛੋਟੀਆਂ ਥੋੜ੍ਹੀਆਂ ਬਹੁਤੀਆਂ ਗੱਲਾਂ ਤੁਹਾਨੂੰ ਦੱਸੀਆਂ ਨੇ ਤਾਂ ਕਿ ਆਪਾਂ ਕੱਲ੍ਹ ਨੂੰ ਜਿਹੜਾ ਯੋਗਾ ਦਿਵਸ ਮਨਾਵਾਂਗੇ ਸਾਰਿਆਂ ਦੇ ਨਾਲ ਨਾਲ ਮਿਲ ਕੇ ਅਗਰ ਯੋਗਾ ਜਦੋਂ ਸ਼ੁਰੂ ਕਰਾਂਗੇ ਆਪਾਂ ਤਾਂ ਉਹਨੂੰ ਅਸੀਂ ਬੰਦ ਨਹੀਂ ਕਰਨਾ, ਉਹਨੂੰ ਆਪਣੀ ਜ਼ਿੰਦਗੀ ਦੀ ਰੋਜ਼ਾਨਾ ਦੀ ਰੂਟੀਨ ਬਣਾਉਣਾ ਹੈ ਤਾਂ ਜੋ ਅਸੀਂ ਆਪਣੇ ਸਰੀਰ ਨੂੰ ਮਨ ਨੂੰ ਸ਼ਾਂਤ ਰੱਖ ਸਕੀਏ, ਵਧੀਆ ਕਰ ਸਕੀਏ, ਆਪਣੀ ਜੀਵਨ ਸ਼ੈਲੀ ਨੂੰ ਚੇਂਜ ਕਰ ਸਕੀਏ, ਫੁਰਤੀ ਚੁਸਤੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੀ ਸਕੀਏ। ਅਤੇ ਯੋਗਾ ਜਿਹੜਾ ਇਹ ਇੱਕ ਪੁਰਾਣੀ ਸਾਡੀ ਪ੍ਰਥਾ ਹੈ ਜਿਸ ਨੂੰ ਅਸੀਂ ਕਈ ਵਾਰੀ ਲੋਕ ਕਹਿ ਦਿੰਦੇ ਨਹੀਂ ਜੀ ਚਲੋ ਜਿਮ ਜੁਆਇਨ ਕਰ ਲਿਆ ਉਹ ਕਰ ਲਿਆ ਲੇਕਿਨ ਯੋਗਾ ਨੂੰ ਅਵੋਇਡ ਕਰ ਦਿੰਦੇ, ਲੇਕਿਨ ਯੋਗਾ ਜਿਹੜਾ ਇੱਕ ਆਪਾਂ ਘਰ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਹਾਂ, ਪਾਰਕ ਦੇ ਵਿੱਚ ਵੀ ਬੈਠ ਕੇ ਕਰ ਸਕਦੇ ਹਾਂ, ਜਿਹਦੇ ਨਾਲ ਕੀ ਹੁੰਦਾ ਕਿ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਸਾਨੂੰ ਫਾਇਦੇ ਮਿਲਦੇ ਆ। ਅਤੇ ਕਿਉਂ ਨਾ ਕੱਲ੍ਹ ਨੂੰ 21 ਜੂਨ 'ਚ ਜਦੋਂ ਯੋਗਾ ਦਿਵਸ ਆਪਾਂ ਮਨਾਵਾਂਗੇ ਅਤੇ ਉਹਦਾ ਮਨਾਉਣ ਦੇ ਨਾਲ ਨਾਲ ਆਪਾਂ ਇੱਕ ਪ੍ਰਣ ਵੀ ਲਈਏ ਕਿ ਅਸੀਂ ਵੀ ਰੋਜ਼ ਜਿਹੜਾ ਉਹ ਯੋਗਾ ਨੂੰ ਅਡੋਪਟ ਕਰਨਾ, ਮਤਲਬ ਕਿ ਯੋਗਾ ਅਸੀਂ ਕਰਨਾ ਹੈ। ਜੇ ਆਉਂਦਾ ਠੀਕ ਹੈ, ਕਈ ਸਾਡੇ ਕੋਲ ਐਸੇ ਸਾਧਨ ਹੈਗੇ ਜਿੱਥੇ ਤੁਸੀਂ ਦੇਖ ਕੇ ਇਹਨੂੰ ਸਿੱਖ ਸਕਦੇ ਹਾਂ ਕਰ ਸਕਦੇ ਹਾਂ, ਅਤੇ ਜੇ ਨਹੀਂ ਹੈ ਤਾਂ ਤੁਸੀਂ ਕਿਸੇ ਟ੍ਰੇਨਰ ਕੋਲ ਜਾ ਕੇ ਉਹਦੇ ਜਿਹੜੇ ਖਾਸ ਤਰੀਕੇ ਉਹ ਵੀ ਸਿੱਖ ਸਕਦੇ ਹਾਂ ਤਾਂ ਜੋ ਤੁਸੀਂ ਸਹੀ ਢੰਗ ਦੇ ਨਾਲ ਕਰ ਸਕੀਏ। ਅਤੇ ਜੇ ਆਪਾਂ ਸਿੰਪਲ ਸੈਰ ਵੀ ਜਦੋਂ ਕਰਦੇ ਨਾ ਕਿਸੇ ਵੀ ਪਾਰਕ 'ਚ ਜਾ ਕੇ ਜਾਂ ਵੈਸੇ ਵੀ ਤਾਂ ਉਹ ਵੀ ਸਾਡੇ ਸਰੀਰ ਲਈ ਬਹੁਤ ਲਾਭਕਾਰੀ ਹੁੰਦੀ ਹੈ। ਅਤੇ ਦੋਸਤੋ ਤੁਹਾਨੂੰ ਯੋਗਾ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਤਾਂ ਕਿ ਯੋਗਾ ਨਾਲ ਆਪਾਂ ਆਪਣੇ ਸਰੀਰ ਨੂੰ ਠੀਕ ਰੱਖ ਸਕੀਏ ਅਤੇ ਹੁਣ ਆਪਣੇ ਮਨ ਨੂੰ ਵੀ ਠੀਕ ਰੱਖਣ ਵਾਸਤੇ ਆਪਾਂ ਪ੍ਰੋਗਰਾਮ ਕਰਦੇ ਹਾਂ ਸ਼ੁਰੂ ਜੀ ਚਿੱਠੀਆਂ ਮਿੱਠੀਆਂ। ਅਤੇ ਚਿੱਠੀਆਂ ਤੁਹਾਡੀਆਂ ਸਾਡੇ ਕੋਲ ਆ ਚੁੱਕੀਆਂ ਨੇ ਜਿਹੜੀਆਂ ਸਾਡੇ ਸਟੂਡੀਓ 'ਚ ਆ ਕੇ ਮਿੱਠੀਆਂ ਵੀ ਹੋ ਚੁੱਕੀਆਂ ਨੇ ਅਤੇ ਅਸੀਂ ਤੁਹਾਡੀਆਂ ਚਿੱਠੀਆਂ ਦੇਖ ਕੇ ਬਹੁਤ ਖੁਸ਼ ਵੀ ਹੋ ਜਾਂਦੇ ਹਾਂ ਕਿ ਲਓ ਸਾਡੇ ਸਰੋਤਿਆਂ ਦੀਆਂ ਸਾਡੇ ਪਿਆਰੇ ਦੋਸਤਾਂ ਦੀਆਂ ਚਿੱਠੀਆਂ ਆ ਗਈਆਂ। ਅਤੇ ਚਿੱਠੀਆਂ ਜਦੋਂ ਆ ਜਾਂਦੀਆਂ ਫਿਰ ਸਾਡੇ ਹੱਥ 'ਚ ਜਦੋਂ ਆਉਂਦੀਆਂ ਤਾਂ ਫਿਰ ਅਸੀਂ ਕਹਿੰਦੇ ਫਟਾਫਟ ਅਸੀਂ ਨਾਮ ਇਹਨਾਂ ਦੇ ਪੜ੍ਹੀਏ ਤਾਂ ਕਿ ਸਾਡੇ ਦੋਸਤ ਜਿਹੜੇ ਆਪਣੇ ਨਾਮ ਸੁਣ ਕੇ ਖੁਸ਼ ਹੋ ਜਾਣ। ਅਤੇ ਦੋਸਤੋ ਚਿੱਠੀਆਂ ਮਿੱਠੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਅਤੇ ਸਾਡੇ ਬਹੁਤ ਸਾਰੇ ਨਵੇਂ ਸਰੋਤਾ ਵੀ ਜੁੜਦੇ ਆ ਰੋਜ਼ ਦੀ ਰੋਜ਼ ਅਤੇ ਉਹਨਾਂ ਵਾਸਤੇ ਵੀ ਅਸੀਂ ਚਿੱਠੀਆਂ ਦਾ ਪਤਾ ਦੱਸ ਦਿੰਦੇ ਹਾਂ ਜੀ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਜਲੰ ਆਕਾਸ਼ਵਾਣੀ ਜਲੰਧਰ ਅਤੇ ਪਿੰਨ ਕੋਡ ਨੰਬਰ ਹੈ ਜੀ 1440001। ਅਗਰ ਉਹ ਹੀ ਐਡਰੈਸ ਲਿਖਦੇ ਆ ਤਾਂ ਚਿੱਠੀ ਸਿੱਧੀ ਸਾਡੇ ਆਕਾਸ਼ਵਾਣੀ ਦੇ ਵਿੱਚ ਆ ਜਾਏਗੀ। ਅਤੇ ਇਹ ਪਹਿਲੀ ਚਿੱਠੀ ਸਾਡੇ ਕੋਲ ਜਿਹੜੀ ਆਈ ਹੈ ਜੀ ਇਹ ਬਹੁਤ ਖੂਬਸੂਰਤ ਹੈ ਜੀ, ਇਹਨਾਂ ਨੇ ਵੱਖਰੇ ਲਿਫਾਫੇ 'ਚ ਪਾ ਕੇ ਭੇਜੀ ਆ। ਸਪੈਸ਼ਲ ਇਹਨਾਂ ਨੇ ਥੈਂਕ ਯੂ ਦੇ ਜਿਹੜੇ ਸਟਿੱਕਰ ਵੀ ਬਣਾ ਕੇ ਬਣੇ ਬਣੇ ਮਿਲ ਜਾਂਦੇ ਆ ਕਟਿੰਗ ਵਾਲੇ, ਉਹ ਵੀ ਲਗਾਏ ਹੋਏ ਆ, ਮਤਲਬ ਕਿ ਪੂਰੀ ਰੀਝ ਦੇ ਨਾਲ ਪ੍ਰੋਗਰਾਮ ਸੁਣਿਆ ਜਾਂਦਾ ਅਤੇ ਪੂਰੀ ਰੀਝ ਦੇ ਨਾਲ ਚਿੱਠੀ ਲਿਖੀ ਜਾਂਦੀ ਹੈ। ਇਹ ਚਿੱਠੀ ਹੈ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਅਤੇ ਨਾਲ ਹੀ ਇਹਨਾਂ ਨੇ ਕਾਲਕਾ ਤੋਂ ਵੀ ਆਪਣੇ ਰਿਸ਼ਤੇਦਾਰਾਂ ਦੇ ਸ਼ਾਇਦ ਨਾਮ ਲਿਖੇ ਹੈ ਜੀ, ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟੂ ਬਜਾਜ। ਇਸ ਵਾਰੀ ਇਹਨਾਂ ਨੇ ਪ੍ਰਿੰਟ ਬਹੁਤ ਸੋਹਣਾ ਸਾਫ਼ ਸੁਥਰਾ ਅਤੇ ਸਹੀ ਲਿਖਿਆ ਹੋਇਆ ਅਤੇ ਇਹਨਾਂ ਨੇ ਕਿਹਾ ਜੀ ਐਨੀ ਸੌਂਗ ਆਫ ਯੂਅਰ ਚੋਇਸ, ਕਹਿੰਦੇ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾ ਦਿਉ। ਨਾਲ ਇਹਨਾਂ ਨੇ ਥੈਂਕ ਯੂ ਦੇ ਸਾਨੂੰ ਪਹਿਲਾਂ ਹੀ ਸਟਿੱਕਰ ਲਗਾ ਕੇ ਭੇਜੇ ਆ ਜੀ। ਬਹੁਤ ਸੋਹਣੀ ਚਿੱਠੀ ਲੱਗ ਰਹੀ ਹੈ ਤੁਹਾਡਾ ਖਤ ਲਿਖਣ ਲਈ ਅਤੇ ਇੰਨੀ ਮਿਹਨਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਖਤ ਸਾਡੇ ਕੋਲ ਹੈਗਾ ਜੀ ਮੋਤਾ ਸਿੰਘ ਨਗਰ ਜਲੰਧਰ ਤੋਂ ਆਇਆ ਜੀ, ਕੂਲ ਰੋਡ ਤੋਂ। ਮਨੋਜ ਜੈਨ, ਸਮਿਤਾ ਜੈਨ, ਅਰਹਨ ਜੈਨ, ਵਾਸਲ ਜੈਨ, ਡੋਲਰ ਜੈਨ, ਬਿੱਟੂ ਰਾਜਾ, ਰਕੇਸ਼ ਜੈਨ ਅਤੇ ਅਨੁਭਵ ਜੈਨ, ਉਹਨਾਂ ਦਾ ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਚਲੋ ਆਪਾਂ ਪਹਿਲਾਂ ਗੀਤਾਂ ਦੀ ਸ਼ੁਰੂਆਤ ਕਰ ਲੈਂਦੇ, ਪਹਿਲੇ ਗੀਤ ਦੀ ਆਓ ਸੁਣਦੇ ਹਾਂ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ ਗੀਤ।

ਲਓ ਜੀ ਦੋਸਤੋ, ਸੁਰਜੀਤ ਸਿੰਘ ਬਿੰਦਰਖੀਆ ਜੀ ਨੇ ਤਾਂ ਕਿਹਾ ਕਿ ਬਸ ਕਰ ਗਿੱਧੇ 'ਚ ਆ ਜਾਏ ਭਚਾਲ, ਅਤੇ ਮੇਰਾ ਖਿਆਲ ਦੋ

ਤਾਂ ਤੁਸੀਂ ਵੀ ਇਸ ਗੱਲ ਨਾਲ ਤਾਂ ਸਹਿਮਤ ਹੋਵੋਗੇ ਕਿ ਜਿਹੜੇ ਪੰਜਾਬੀ ਹੈ ਖਾਣ ਪੀਣ ਅਤੇ ਗਾਉਣ ਦੇ ਨੱਚਣ ਟੱਪਣ ਦੇ ਬਹੁਤ ਸ਼ੌਕੀਨ ਹੁੰਦੇ ਆ, ਅਤੇ ਇਹਨਾਂ ਨੂੰ ਬੱਸ ਕਰ ਕਹਿ ਕੇ ਹੀ ਹਟਾਉਣਾ ਪੈਂਦਾ, ਨਹੀਂ ਤਾਂ ਇਹ ਹਟਣ ਵਾਲੇ ਨਹੀਂ ਹੈ। ਇਹਨਾਂ ਦੇ ਖੂਬ ਨੱਚਣਾ ਖਾਣਾ ਪੀਣਾ ਅਤੇ ਇੰਜੋਏ ਕਰਨਾ ਪੂਰੀ ਲਾਈਫ ਦਾ। ਬਹੁਤ ਹੀ ਵਧੀਆ ਬਿੰਦਰਖੀਆ ਜੀ ਨੇ ਗਾਣਾ ਗਾਇਆ, ਅਤੇ ਸਾਡੇ ਕੋਲ ਹੋਰ ਖਤ ਜਿਹੜੇ ਆਏ ਨੇ ਉਹ ਵੀ ਆਪਾਂ ਸ਼ਾਮਿਲ ਕਰ ਲੈਂਦੇ ਹਾਂ। ਇਹ ਖਤ ਹੈ ਜੀ ਪਿੰਡ ਕੁਡਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸਿੰਘ ਸੁਹਾਗ, ਸੁਖਮੰਦਰ ਕੌਰ, ਡਾਕਟਰ ਅਮਨ ਜੀਤ ਸਿੰਘ ਅਤੇ ਅੰਮ੍ਰਿਤਪਾਲ ਕੌਰ, ਰਿਤ ਮਨਜੋਤ ਗੁਰਤੇਸ਼ਵਰ ਅਤੇ ਇਹਨਾਂ ਦੇ ਦੋਸਤ ਦਾ ਨਾਮ ਵੀ ਲਿਖਿਆ ਜੀ ਬਲਤੇਜ ਸਿੰਘ ਅਤੇ ਬਾਬਾ ਤਰਲੋਕ ਸਿੰਘ, ਨਛੱਤਰ ਸਿੰਘ, ਅਤੇ ਇਹਨਾਂ ਨੇ ਕਿਹਾ ਜੀ ਕੋਈ ਵੀ ਗੀਤ ਸੁਣਾ ਦਿਉ ਜੀ, ਜ਼ਰੂਰ ਸੁਣਾਵਾਂਗੇ। ਅਗਲਾ ਖਤ ਸਾਡੇ ਕੋਲ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੂ ਜੈਨ, ਮੱਟੂ ਜੈਨ, ਸੰਜੀਵ ਜੈਨ, ਸਾਰਿਕਾ ਜੈਨ, ਅਰਹੰਤ ਜੈਨ, ਸੁਰਬੀ ਜੈਨ, ਮਨੋਜ, ਮਮਤਾ ਜੈਨ ਅਤੇ ਸੀਮਾ ਜੈਨ, ਯਾਨੀ ਕਿ ਸਾਰੇ ਹੀ ਜੈਨ ਪਰਿਵਾਰ। ਅਤੇ ਟਾਲੀ ਮੱਲਾ ਜੱਟਾ ਤੋਂ ਹੈਗਾ ਜੀ, ਟਾਲੀ ਵਾਲਾ ਜੱਟਾ ਤੋਂ ਹੈਗਾ ਖੱਤ ਸਾਡੇ ਕੋਲ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਗਿੱਦੜਵਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਹੋਣਾ ਦਾ, ਇਹਨਾਂ ਦਾ ਸਾਰਿਆਂ ਦਾ ਖੱਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਖੱਤ ਸਾਡੇ ਕੋਲ ਹੈ ਜੀ ਨਵਾਂ ਸ਼ਹਿਰ ਤੋਂ, ਗੁੱਜਰਪੁਰ ਕਲਾਂ ਤੋਂ, ਖੁਸ਼ਿਆਲ ਸਿੰਘ ਮੱਲ, ਦਲਜੀਤ ਕੌਰ, ਤਹਿਸ਼ਨ, ਮਨੀਸ਼ਾ, ਪੂਜਾ, ਮੰਜੂ ਅਤੇ ਗੁਰਨੀਤ ਦਾ। ਇਹਨਾਂ ਨੇ ਕਿਹਾ ਜੀ ਸਾਨੂੰ ਜੈਜੀ ਵੀ ਦਾ ਗੀਤ ਕੋਈ ਸੁਣਾ ਦਿਉ, ਜ਼ਰੂਰ ਸੁਣਾਵਾਂਗੇ ਤੁਹਾਨੂੰ ਗੀਤ ਜੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੈਜੀ ਵੀ ਦਾ ਗੀਤ।

ਲਓ ਜੀ, ਜੈਜੀ ਬੀ ਦੇ ਗਾਣੇ ਨੇ ਤਾਂ ਲਾਤੀਆਂ ਰੌਣਕਾਂ, ਅਤੇ ਭੰਗੜਾ ਛਿੰਗੜਾ ਵੀ ਖੂਬ ਪਾ ਲਿਆ, ਜੋ ਕਿ ਪੰਜਾਬੀਆਂ ਦਾ ਏਮ ਹੈ ਕਿ ਜਿੱਥੇ ਵੀ ਜਾਓ, ਜਿੱਥੇ ਵੀ ਜਾਓ ਵਿਆਹ ਸ਼ਾਦੀ 'ਤੇ, ਉੱਥੇ ਰੌਣਕ ਜ਼ਰੂਰ ਲਾਉਣੀ, ਭੰਗੜਾ ਜ਼ਰੂਰ ਪਾਉਣਾ, ਅਤੇ ਸਾਡੇ ਦੋਸਤ ਵੀ ਇਹ ਕੰਮ ਜ਼ਰੂਰ ਕਰਦੇ ਹੋਣਗੇ ਭੰਗੜਾ ਪਾਉਣ ਦਾ, ਅਤੇ ਇਹ ਚੱਲਦਾ ਰਹਿਣਾ ਚਾਹੀਦਾ ਜੀ ਦੋਸਤੋ। ਪ੍ਰੋਗਰਾਮ ਵੀ ਚੱਲ ਰਿਹਾ ਚਿੱਠੀਆਂ ਮਿੱਠੀਆਂ, ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ, ਅਤੇ ਆਪਾਂ ਅੱਗੇ ਗੱਲਬਾਤ ਜਾਰੀ ਰੱਖਦੇ ਹਾਂ, ਚਿੱਠੀਆਂ ਵੀ ਪੜ੍ਹਨੀਆਂ ਹੈਗੀਆਂ। ਅਤੇ ਗੱਲ ਇੱਦਾਂ ਹੈ ਕਿ ਬਹੁਤ ਸਾਰੀਆਂ ਆਪਾਂ ਗੱਲਾਂ ਵੀ ਇੱਦਾਂ ਦੀਆਂ ਕਰਦੇ ਹਾਂ ਤਾਂ ਕਿ ਸਾਨੂੰ ਥੋੜ੍ਹਾ ਥੋੜ੍ਹਾ ਗਾਣਿਆਂ ਦੇ ਮਨੋਰੰਜਨ ਦੇ ਨਾਲ ਹੋਰ ਕੋਈ ਮਨੋਰੰਜਨ ਵੀ ਚੱਲਦਾ ਰਹੇ। ਅਤੇ ਦੋਸਤੋ, ਤੁਸੀਂ ਵੀ ਸੁਣਿਆ ਹੋਣਾ ਕਿ ਅਕਬਰ ਅਤੇ ਬੀਰਬਲ ਦੀਆਂ ਤੁਸੀਂ ਸਟੋਰੀਆਂ ਸੁਣੀਆਂ ਹੋਣੀਆਂ ਕਿ ਜਿਹੜਾ ਬੀਰਬਲ ਸੀਗਾ ਨਾ, ਉਹ ਆਪਣੇ ਬਹੁਤ ਹੀ ਜ਼ਿਆਦਾ ਹਾਜ਼ਰ ਨਵਾਬੀ, ਹਾਜ਼ਰ ਜਵਾਬੀ ਬੰਦਾ ਸੀ, ਅਤੇ ਜਦੋਂ ਵੀ ਕੋਈ ਕੁਸਚਨ ਹੁੰਦਾ ਸੀ ਨਾ, ਕਈ ਲੋਕਾਂ ਨੂੰ ਨਹੀਂ ਸੀ ਆਉਂਦਾ ਉਹਦਾ ਜਵਾਬ ਵੀ ਕੀ ਹੋਣਾ ਚਾਹੀਦਾ, ਲੇਕਿਨ ਬੀਰਬਲ ਇੱਕ ਐਸਾ ਸੀਗਾ ਅਕਬਰ ਦਾ ਬੰਦਾ ਕਿ ਜਿਹਨੂੰ ਇਹ ਸੀਗਾ ਕਿ ਜਿਹੜਾ ਮਰਜ਼ੀ ਸਵਾਲ ਪੁੱਛ ਲਓ, ਕੋਈ ਨਾ ਕੋਈ ਜਵਾਬ ਹੈਗਾ ਹੀ ਆ ਉਹਨਾਂ ਕੋਲ। ਅਤੇ ਇੱਕ ਵਾਰ ਦੀ ਗੱਲ ਹੈ ਕਿ ਬਾਦਸ਼ਾਹ ਅਕਬਰ ਨੇ ਆਪਣੇ ਦਰਬਾਰ ਵਿੱਚ ਇੱਕ ਬਹੁਤ ਹੀ ਅਨੋਖਾ ਜਿਹਾ ਸਵਾਲ ਪੁੱਛਿਆ। ਉਹਨਾਂ ਨੇ ਪੁੱਛਿਆ ਕਿ ਕੋਈ ਮੈਨੂੰ ਦੱਸ ਸਕਦਾ ਹੈ ਕਿ ਸਾਡੇ ਰਾਜ ਵਿੱਚ, ਆਗਰੇ ਦੇ ਵਿੱਚ ਕੁੱਲ ਕਿੰਨੇ ਕਾਂ ਹਨ? ਹੁਣ ਦੋਸਤੋ, ਕਾਵਾਂ ਦੇ ਪਿੱਛੇ ਕੌਣ ਦੌੜੇਗਾ ਤਾਂ ਕਿੱਦਾਂ ਪਤਾ ਲੱਗੇਗਾ ਵੀ ਕਿੰਨੇ ਕਾਂ ਹੈਗੇ ਆ? ਲੇਕਿਨ ਇੱਕ ਉਹਨਾਂ ਨੇ ਇਹ ਸਵਾਲ ਪੁੱਛਿਆ, ਅਤੇ ਦਰਬਾਰ ਵਿੱਚ ਬੈਠੇ ਸਾਰੇ ਮੰਤਰੀ ਜਿਹੜੇ ਸੀ ਨਾ, ਦਰਬਾਰੀ, ਇੱਕ ਦੂਜੇ ਦਾ ਮੂੰਹ ਦੇਖਣ ਲੱਗ ਗਏ। ਸਾਰਿਆਂ ਲਈ ਇਹ ਸਵਾਲ ਬਹੁਤ ਹੀ ਮੁਸ਼ਕਲ ਸੀ। ਉੱਥੇ ਬੀਰਬਲ ਦਾ ਬੀਰਬਲ ਜਿਹੜਾ ਸੀ ਉਹ ਮੁਸਕਰਾ ਰਿਹਾ ਸੀ। ਅਕਬਰ ਨੇ ਬੀਰਬਲ ਨੂੰ ਪੁੱਛਿਆ, ਬੀਰਬਲ ਤੂੰ ਕੀ ਇਸ ਦਾ ਜਵਾਬ ਜਾਣਦਾ ਹੈ? ਬੀਰਬਲ ਨੇ ਤੁਰੰਤ ਜਵਾਬ ਦਿੱਤਾ, ਹਾਂ ਮਹਾਰਾਜ, ਮੈਂ ਇਹਦਾ ਜਵਾਬ ਜਾਣਦਾ। ਉਹ ਕਹਿੰਦੇ ਦੱਸ ਫਿਰ। ਸਾਡੇ ਰਾਜ ਵਿੱਚ ਕੁੱਲ ਕਹਿੰਦੇ ਜੀ 95,463 ਕਾਂ ਹਨ। ਭਲਾ ਉਹਨੇ ਕਿੱਦਾਂ ਗਿਣੇ ਹੋਣਗੇ? ਪਰ ਉਹਨੇ ਜਵਾਬ ਦੇ ਦਿੱਤਾ ਕਿ 95,463 ਕਾਂ ਹਨ। ਅਕਬਰ ਹੈਰਾਨ ਰਹਿ ਗਿਆ ਅਤੇ ਬੋਲੇ, ਜੇਕਰ ਅਸੀਂ ਗਿਣਤੀ ਕਰਵਾਈਏ ਤਾਂ ਕਾਂ ਇਸ ਤੋਂ ਜ਼ਿਆਦਾ ਜਾਂ ਘੱਟ ਨਿਕਲੇ ਤਾਂ? ਅਤੇ ਬੀਰਬਲ ਨੇ ਹੱਸ ਕੇ ਬਹੁਤ ਹੀ ਸਿਆਣਾ ਭਰਿਆ ਜਵਾਬ ਦਿੱਤਾ, ਕਹਿੰਦੇ ਜੇਕਰ ਜ਼ਿਆਦਾ ਨਿਕਲੇ ਤਾਂ ਇਸ ਦਾ ਮਤਲਬ ਹੈ ਕਿ ਦੂਜੇ ਰਾਜਾਂ ਤੋਂ ਕਾਂ ਸਾਡੇ ਰਾਜ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਹਨ, ਅਤੇ ਜੇ ਘੱਟ ਨਿਕਲਣ ਤਾਂ ਇਸ ਦਾ ਮਤਲਬ ਹੈ ਕਿ ਸਾਡੇ ਰਾਜ ਦੇ ਵਿੱਚ ਦੂਜੇ ਰਾਜਾਂ ਵਿੱਚੋਂ ਆਪਣੇ ਰਿਸ਼ਤੇਦਾਰਾਂ ਕੋਲ ਘੁੰਮਣ ਆਏ ਨੇ। ਵੀਰਵਾਰ ਦਾ ਇਹ ਹਾਜ਼ਰ ਜਵਾਬੀ ਜਵਾਬ ਉੱਤਰ ਸੁਣ ਕੇ ਬਾਦਸ਼ਾਹ ਅਕਬਰ ਬਹੁਤ ਖੁਸ਼ ਹੋਏ ਅਤੇ ਉਸ ਨੂੰ ਬਹੁਤ ਕੀਮਤੀ ਤੋਹਫ਼ੇ ਦਿੱਤੇ। ਅਤੇ ਦੋਸਤੋ, ਇਸ ਤੋਂ ਇਹ ਗੱਲ ਹੈ ਕਿ ਜੇ ਬੀਰਬਲ ਜਿਹੜਾ ਉਹ ਬੁੱਧੀਮਾਨ ਸੀ ਅਤੇ ਆਪਣੀ ਪ੍ਰੀਖਿਆ ਦੇ ਵਿੱਚ ਪਾਸ ਹੋ ਗਿਆ, ਜਦਕਿ ਗੱਲ ਵਿੱਚੋਂ ਤਾਂ ਇਹ ਹੈਗੀ ਆ, ਇੱਕ ਮਿੰਟ ਇੱਧਰ ਕੁਛ ਸਾਡਾ ਕੰਪਿਊਟਰ ਕਹਿ ਰਿਹਾ, ਉਹ ਵੀ ਸੁਣ ਲੈਂਦੇ ਹਾਂ। ਕੰਪਿਊਟਰ ਨੂੰ ਵੀ ਅਤੇ ਸਾਨੂੰ ਵੀ, ਸਾਰਿਆਂ ਨੂੰ ਹਾਸਾ ਆ ਗਿਆ। ਹਾਸਾ ਇਸ ਗੱਲ 'ਤੇ ਆਇਆ ਕਿ ਅਸੀਂ ਤਾਂ ਇਹੀ ਸੋਚਦੇ ਰਹੇ ਕਿ ਕਾਵਾਂ ਦੇ ਪਿੱਛੇ ਕੌਣ ਦੌੜੂਗਾ, ਲੇਕਿਨ ਮੈਨੂੰ ਤਾਂ ਹਾਸਾ ਅਤੇ ਕੰਪਿਊਟਰ ਨੂੰ ਇਸ ਕਰਕੇ ਹਾਸਾ ਆ ਗਿਆ ਕਿ ਜਿਹੜੇ ਪ੍ਰਾਹੁਣੇ ਕਹਿੰਦਾ ਆਏ ਆ, ਜ਼ਿਆਦਾ ਹੋਏ ਤਾਂ ਆਏ ਹੋਏ ਆ ਪ੍ਰਾਹੁਣੇ, ਅਤੇ ਜੇ ਘੱਟ ਹੋਏ ਤਾਂ ਗਏ ਹੋਏ ਪ੍ਰਾਹੁਣੇ। ਹੁਣ ਕਿੱਦਾਂ ਪਤਾ ਲੱਗੂਗਾ ਕਿ ਆਏ ਹੋਏ ਪ੍ਰਾਹੁਣੇ ਕਿਹੜੇ ਸੀ ਅਤੇ ਗਏ ਹੋਏ ਕਿਹੜੇ ਸੀ ਕਾਂ? ਅਤੇ ਦੋਸਤੋ, ਇਹ ਹਾਸੇ ਦੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਕਿਉਂਕਿ ਹਾਸਾ ਜ਼ਿੰਦਗੀ ਦੇ ਵਿੱਚ ਇੱਕ ਮੂਲ ਮੰਤਰ ਹੈ, ਜਿਹਦੇ ਨਾਲ ਅਸੀਂ ਖੁਸ਼ ਰਹੀਏ ਅਤੇ ਸਾਡੇ ਜਿਹੜੇ ਸਾਰੇ ਹੀ ਕੰਮ ਜਿਹੜੇ ਖੁਸ਼ੀ ਖੁਸ਼ੀ ਹੁੰਦੇ ਆ, ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਅਤੇ ਬੀਰਬਲ ਵਾਂਗੂ ਹਮੇਸ਼ਾ ਹੀ ਚਤੁਰ ਅਤੇ ਦਿਮਾਗੀ ਹੋਣਾ ਚਾਹੀਦਾ ਤਾਂ ਕਿ ਉਸੇ ਵਕਤ ਕੋਈ ਨਾ ਕੋਈ ਐਸਾ ਜਵਾਬ ਦਿੱਤਾ ਜਾਵੇ ਜਿਹਦਾ ਕੋਈ, ਜਿਸਨੇ ਸੋਚਿਆ ਵੀ ਨਾ ਹੋਵੇ। ਠੀਕ ਹੈ ਦੋਸਤੋ, ਚਲੋ ਚਿੱਠੀਆਂ ਦਾ ਸਿਲਸਿਲਾ ਵੀ ਸ਼ੁਰੂ ਕਰਦੇ ਹਾਂ, ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਜਮਸ਼ੇਦਪੁਰ ਤੋਂ, ਹਰਜਿੰਦਰ ਸਿੰਘ ਪਾਟੀਆ, ਐਂਜਲ ਪਾਟੀਆ, ਨਵਨੀਤ ਪਾਟੀਆ ਅਤੇ ਪੱਪੀ ਪਾਟੀਆ ਦਾ। ਅਤੇ ਇੱਕ ਹੋਰ ਖਤ ਹੈ ਜੀ ਮੰਡੀ ਗੋਲੂ ਵਾਲਾ ਰਾਜਸਥਾਨ ਤੋਂ, ਬ੍ਰਜ ਲਾਲ ਚੌਹਾਨ ਦਾ ਨੀਰਜ ਕੁਮਾਰ ਚੌਹਾਨ। ਅਤੇ ਇਹਨਾਂ ਨੇ ਕਿਹਾ ਜੀ ਸਾਰੇ ਆਕਾਸ਼ਵਾਣੀ ਸਟਾਫ ਨੂੰ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਚਿੱਠੀਆਂ ਮਿੱਠੀਆਂ ਪ੍ਰੋਗਰਾਮ ਰੋਜ਼ਾਨਾ 3 ਵਜੇ ਆਉਂਦਾ। ਹਾਂਜੀ ਬਿਲਕੁਲ ਜੀ, 3 ਵਜੇ ਆਉਂਦਾ। ਅਤੇ ਕਹਿੰਦੇ ਜੀ ਕਾਰਜਕ੍ਰਮ ਪੇਸ਼ਕਰਤਾ ਨੂੰ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਜੀ, ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਜ਼ਰੂਰ ਜੀ, ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਹੈਗਾ ਖਤ ਜੀ। ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਾਹ

ਹਲ ਬੁਰਜ ਹਨੂੰਮਾਨਗੜ੍ਹ ਤੋਂ ਕੁਲਵੰਤ ਮਲੋਟ ਅਤੇ ਇਹਨਾਂ ਨੇ ਕਿਹਾ ਜੀ ਹਰਭਜਨ ਮਾਨ ਦਾ ਕੋਈ ਵੀ ਗਾਣਾ ਸੁਣਾ ਦਿਓ ਜੀ। ਅਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਅਕਸਰ ਹਰਭਜਨ ਮਾਨ ਜੀ ਦੇ ਗੀਤ ਸੁਣਾਏ ਜਾਂਦੇ ਆ, ਪਰ ਫਿਰ ਵੀ ਚਲੋ ਆਪਾਂ ਤੁਹਾਡੀ ਪਸੰਦ ਨੂੰ ਧਿਆਨ 'ਚ ਰੱਖਾਂਗੇ। ਅਤੇ ਤੁਸੀਂ ਬਾਬੇ ਮਿਸ਼ਨੇ ਦੀ ਬੈਠਕ ਇੱਦਾਂ ਦਾ ਗੀਤ ਲਿਖਿਆ ਹੈਗਾ, ਅਤੇ ਸਾਨੂੰ ਕਈ ਵਾਰੀ ਇੱਦਾਂ ਦੇ ਗੀਤ ਜਿਹੜੇ ਲੱਭਣੇ ਵੀ ਥੋੜ੍ਹੇ ਮੁਸ਼ਕਲ ਹੋ ਜਾਂਦੇ ਆ ਕਿ ਬਾਬੇ ਦੀ ਦੇਖਦੀ ਹਾਂ ਮੈਂ, ਜੇ ਤੁਹਾਨੂੰ ਪਸੰਦ ਦਾ ਗੀਤ ਮਿਲ ਜੇ, ਨਹੀਂ ਤਾਂ ਆਪਾਂ ਜ਼ਰੂਰ ਕੋਈ ਨਾ ਕੋਈ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ। ਚਲੋ ਕੋਈ ਗੱਲ ਨਹੀਂ, ਆਪਾਂ ਗੀਤ ਸੁਣਾਉਂਦੇ ਹਾਂ ਤੁਹਾਡੀ ਪਸੰਦ ਦਾ। ਅਤੇ ਇੱਕ ਹੋਰ ਸਾਡੇ ਕੋਲ ਖੱਤ ਵੀ ਆਇਆ ਹੋਇਆ ਹੈ ਜੀ, ਜਿਨ੍ਹਾਂ ਨੇ ਸਾਬਰ ਕੋਟੀ ਦੀ ਫਰਮਾਇਸ਼ ਵੀ ਕੀਤੀ ਹੋਈ ਹੈ ਜੀ। ਚਲੋ ਆਪਾਂ ਇਹ ਗੀਤ ਸੁਣ ਲੈਂਦੇ ਪਹਿਲਾਂ, ਫਿਰ ਇਹਨਾਂ ਦੇ ਗਾਣੇ ਦੀ ਫਰਮਾਇਸ਼ ਵੀ ਪੂਰੀ ਕਰਾਂਗੇ।

ਨਾਤ ਵੀ ਆਇਆ ਹੋਇਆ ਹੈ ਜੀ, ਜਿਨ੍ਹਾਂ ਨੇ ਸਾਬਰ ਕੋਟੀ ਦੀ ਫਰਮਾਇਸ਼ ਵੀ ਕੀਤੀ ਹੋਈ ਹੈ ਜੀ। ਚਲੋ ਆਪਾਂ ਇਹ ਗੀਤ ਸੁਣ ਲੈਂਦੇ ਪਹਿਲਾਂ, ਫਿਰ ਇਹਨਾਂ ਦੇ ਗਾਣੇ ਦੀ ਫਰਮਾਇਸ਼ ਵੀ ਪੂਰੀ ਕਰਾਂਗੇ।

ਲਓ ਜੀ, ਇਹ ਸੀ ਗੀਤ ਸਾਵਰ ਕੋਟੀ ਹੁਣਾਂ ਦੀ ਆਵਾਜ਼ ਦੇ ਵਿੱਚ। ਬੇਹੱਦ ਹੀ ਖੂਬਸੂਰਤ ਗੀਤ ਸੀਗਾ, ਕਿਉਂਕਿ ਕਹਿੰਦੇ ਹੁੰਦੇ ਖੂਬਸੂਰਤੀ ਦੇਖਣ ਵਾਲੇ ਦੀਆਂ ਅੱਖਾਂ ਦੇ ਵਿੱਚ ਹੁੰਦੀ ਹੈ ਅਤੇ ਪਿਆਰ ਵੀ ਦੇਖਣ ਵਾਲੇ ਦੀਆਂ ਅੱਖਾਂ 'ਚ ਹੀ ਹੁੰਦਾ ਹੈ ਕਿ ਉਹ ਜਿਸ ਤਰ੍ਹਾਂ ਦਾ ਉਹਦਾ ਅਹਿਸਾਸ ਹੁੰਦਾ ਉੱਦਾਂ ਦਾ ਹੀ ਉਹ ਮਤਲਬ ਕਿ ਉਸ ਬੰਦੇ ਦੇ ਵਿੱਚ ਉਸ ਚੀਜ਼ ਨੂੰ ਫੀਲ ਕਰਦਾ ਜਿਹੜਾ ਕਿ ਸਾਵਰ ਕੋਟੀ ਜੀ ਨੇ ਆਪਣੇ ਗਾਣੇ ਵਿੱਚ ਬਿਆਨ ਕੀਤਾ ਅਤੇ ਬਹੁਤ ਹੀ ਪਿਆਰਾ ਗੀਤ ਸੀ। ਅਤੇ ਖਤਾਂ ਦਾ ਸਿਲਸਿਲਾ ਜਾਰੀ ਹੈ ਜੀ, ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਟਾਈਮ ਵੀ ਤੇਜ਼ੀ ਨਾਲ ਜਾ ਰਿਹਾ ਹੈ ਅਤੇ ਜਿਹੜੇ ਸਾਡੇ ਨਵੇਂ ਸਰੋਤਾ ਉਹਨਾਂ ਵਾਸਤੇ ਅਸੀਂ ਖਤ ਆਪਣੇ ਐਡਰੈਸ ਵੀ ਉਹਨਾਂ ਨੂੰ ਦੱਸ ਦਿੰਦੇ ਹਾਂ ਜੀ ਚਿੱਠੀ ਲਿਖਣ ਦਾ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ 1440001, ਇਹੋ ਪਤਾ ਲਿਖ ਕੇ ਤੁਸੀਂ ਸਾਨੂੰ ਚਿੱਠੀ ਪਾ ਸਕਦੇ ਹੋ ਅਤੇ ਆਪਣੀ ਹਾਜ਼ਰੀ ਲਗਾ ਸਕਦੇ ਹੋ, ਅਤੇ ਸਾਨੂੰ ਤੁਹਾਡੇ ਖਤਾਂ ਦਾ ਇੰਤਜ਼ਾਰ ਰਹੇਗਾ ਕਿਉਂਕਿ ਜੇ ਸਾਡੇ ਦੋਸਤ ਸਾਡੇ ਸਰੋਤੇ ਨੇ ਤਾਂ ਸਾਡਾ ਪ੍ਰੋਗਰਾਮ ਹੈ। ਅਤੇ ਇਸੇ ਤਰ੍ਹਾਂ ਪ੍ਰੋਗਰਾਮ ਚੜ੍ਹਦੀਆਂ ਕਲਾ 'ਚ ਰਹੇ ਤੁਸੀਂ ਆਪਣੀਆਂ ਖਾਤਾਂ ਲਿਖਦੇ ਖਤ ਲਿਖਦੇ ਰਹਿਣਾ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਪਿੰਡ ਨੁਕੇਰੀਆਂ ਤੋਂ, ਨੇੜੇ ਮੰਡੀ ਰੋੜਾ ਵਾਲੀ, ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਕਰਨਾਵਲ ਅਤੇ ਸ਼ਮਸ਼ੇਰ ਸਿੰਘ ਢਿੱਲੋਂ ਨੇੜੇ ਸੈਕੰਡਰੀ ਸਕੂਲ, ਅਜੀਤ ਕੌਰ ਕਰਤਾਰ ਸਿੰਘ ਕਰਨਾਵਲ ਅਤੇ ਅਨਮੋਲ ਸਹਿਜਪ੍ਰੀਤ ਰਹਿਮਤ, ਖੁਸ਼ਪ੍ਰੀਤ ਸੁਖਜੀਤ ਸੁਖਚਰਨ ਸਿੰਘ ਬਰਾੜ, ਢਾਣੀ ਨੱਥਾ ਸਿੰਘ, ਸੋਹਣ ਲਾਲ ਚੱਕ ਚੱਕੀਦਾਰ ਰਾਣਾ ਚੱਕ ਪੱਖੀ ਤੋਂ, ਅਤੇ ਕਰਨੈਲ ਸਕੂਲ ਵਾਲੀ ਢਾਈ ਪਿੰਡ ਹਲਿਆਣਾ ਸ਼ਾਇਦ ਲਿਖਿਆ ਜੀ। ਅਤੇ ਇਹਨਾਂ ਨੇ ਵੀ ਹਰਜੀਤ ਹਰਮਨ ਦੀ ਆਵਾਜ਼ ਦੀ ਵੀ ਫਰਮਾਇਸ਼ ਵੀ ਕੀਤੀ ਹੈ। ਅਤੇ ਇਹ ਖਤ ਸਾਡੇ ਕੋਲ ਜੀ ਬਠਿੰਡਾ ਰੋਡ ਡੱਬਵਾਲੀ ਤੋਂ, ਰਜਿੰਦਰ ਨਰੰਗ ਅਤੇ ਅੰਜੂ ਨਰੰਗ ਅਤੇ ਮੋਹਿਤ ਨਰੰਗ ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਮੁਸਕਰਾਹਟ ਵੀ ਇਹ ਖੁਸ਼ੀ ਹੈ, ਲੀਜੀਏ ਔਰ ਦੀਜੀਏ, ਕੁਛ ਵੀ ਕੰਮ ਨਹੀਂ ਹੋਤਾ, ਮੁਸਕਰਾਹਟੇ ਹੀ ਸਭ ਕੁਛ ਹੋਤੀ ਹੈ। ਬਿਲਕੁਲ ਜੀ, ਮੁਸਕਰਾਹਟ ਜਿਹੜੀ ਹੈ ਜ਼ਿੰਦਗੀ ਦੇ ਵਿੱਚ, ਸਮਾਈਲ ਜਿਹੜੀ ਆ ਉਹ ਆਪਣੇ ਮੂੰਹ 'ਤੇ ਤਾਂ ਤੁਸੀਂ ਲਿਆਉਂਦੇ ਹੀ ਹੋ, ਨਾਲ ਹੀ ਦੇਖਣ ਵਾਲਾ ਜਿਹੜਾ ਸਾਹਮਣੇ ਬੰਦਾ ਬੈਠਾ ਹੁੰਦਾ ਉਸ ਦੇ ਮੂੰਹ 'ਤੇ ਵੀ ਆਟੋਮੈਟਿਕਲੀ ਜਿਹੜੀ ਉਹ ਸਮਾਈਲ ਆ ਜਾਂਦੀ ਹੈ। ਅਤੇ ਇਹ ਖਤ ਹੈਗਾ ਸਾਡੇ ਕੋਲ, ਇਹ ਖਤ ਲਿਖਣ ਵਾਲੇ ਨੇ ਜੀ ਪੰਚਕੂਲਾ ਤੋਂ, ਸੈਕਟਰ 9 ਤੋਂ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ ਅਤੇ ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਵਾਵਿਕ ਟਿੰਗਰਾ। ਲਓ ਜੀ, ਇਹਨਾਂ ਨੇ ਵੀ ਬਹੁਤ ਸੋਹਣਾ ਉਹ ਕੀ ਕਹਿੰਦੇ ਸਮਾਈਲੀਜ਼ ਬਣਾ ਕੇ ਭੇਜੇ ਹੋਏ ਨਾਲ ਚਿੱਠੀ ਦੇ, ਬਹੁਤ ਵਧੀਆ ਜੀ। ਅਗਲਾ ਖਤ ਸਾਡੇ ਕੋਲ ਹੈਗਾ ਜੀ ਭਵਨਾਲ ਸ਼ਹਿਰ ਹਾਜੀਪੁਰ ਤੋਂ।

ਵਿਜੇ ਕੌਂਡਲ, ਪੂਜਾ ਕੌਂਡਲ, ਅਨੀਸ਼ਾ ਕੌਂਡਲ ਅਤੇ ਇਹਨਾਂ ਨੇ ਜੀ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਉੜੀਕਾਂ ਗੀਤ ਦੀ ਫਰਮਾਇਸ਼ ਵੀ ਕੀਤੀ ਹੈ ਜੀ। ਇਸੇ ਕੀਤੀ ਫਰਮਾਇਸ਼ 'ਚ ਸਾਡੇ ਕੋਲ ਹੋਰ ਵੀ ਖਾਤਾ ਹੈ ਜੀ, ਸਾਧੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਅਤੇ ਇਹਨਾਂ ਨੇ ਵੀ ਜੀ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਾਉਂਦੇ ਹਾਂ ਤੁਹਾਨੂੰ ਗੀਤ ਜੀ ਹਾਕਮ ਸੂਫੀ ਦੀ ਆਵਾਜ਼ 'ਚ।

ਲਓ ਜੀ ਦੋਸਤੋ, ਹਰ ਇੱਕ ਗੀਤ ਦੀ ਜਿਹੜੀ ਉਹ ਆਪਣੀ ਹੀ ਖੂਬਸੂਰਤੀ ਹੁੰਦੀ ਹੈ, ਅਤੇ ਹਾਕਮ ਸੂਫੀ ਦੀ ਆਵਾਜ਼ 'ਚ ਅਸੀਂ ਉੜੀਕਾ ਇਹ ਗੀਤ ਸੁਣਿਆ ਤਾਂ ਬੜਾ ਹੀ ਖੂਬਸੂਰਤ ਗੀਤ ਸੀ, ਅਤੇ ਟਾਈਮ ਛੇਤੀ ਨਾਲ ਜਾ ਰਿਹਾ ਹੈ ਇਸ ਕਰਕੇ ਆਪਾਂ ਹੋਰ ਖੱਤ ਵੀ ਨਾਲ ਨਾਲ ਪੜ੍ਹ ਲਈਏ ਅਤੇ ਗੀਤ ਵੀ ਸੁਣਾ ਦਈਏ। ਇਹ ਖੱਤ ਸਾਡੇ ਕੋਲ ਆਇਆ ਜੀ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਮਾਇਆ ਕੁਮਾਰ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਮੀਨਾਕਸ਼ੀ ਤਿਵਾਰੀ, ਇਸ਼ਪ੍ਰੀਤ ਸ਼ਰਮਾ ਅਤੇ ਵਿਪਾਸ਼ਾ ਸ਼ਰਮਾ। ਅਤੇ ਅਗਲਾ ਖੱਤ ਸਾਡੇ ਕੋਲ ਹੈ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ ਹੋਣਾ ਦਾ। ਇਹ ਮੁਕੇਸ਼ ਬੱਤਾ ਹੈ ਜੀ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਅਤੇ ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਗਲਾ ਖਾਸ ਸਾਡੇ ਕੋਲ ਹੈ ਜੀ ਪਿੰਡ ਅਤਾਪੁਰ ਕਲੋਨੀਆਂ ਤੋਂ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਰਾਮਨਾਥ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਅਤੇ ਇਹਨਾਂ ਨੇ ਕਿਹਾ ਕੋਈ ਵੀ ਗੀਤ ਸੁਣਾ ਦੇਣਾ। ਅਤੇ ਵੈਸੇ ਇਹਨਾਂ ਨੇ ਨਰਿੰਦਰ ਬੀਬਾ ਦਾ ਗੀਤ ਵੀ ਕਿਹਾ ਹੋਇਆ ਵੀ ਸੁਣਾ ਦਈਏ, ਅਤੇ ਚਲੋ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੀ ਪਸੰਦ ਦਾ ਗੀਤ ਵੀ ਸੁਣਾਉਣ ਦੀ, ਨਾਲੇ ਇਹਨਾਂ ਦਾ ਇੱਕ ਮੈਸੇਜ ਜਿਹੜਾ ਸਾਨੂੰ ਹਮੇਸ਼ਾ ਮਿਲਦਾ ਜੀ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਪਾਣੀ ਬਚਾਓ ਰੁੱਖ ਲਗਾਓ, ਅਤੇ ਬਹੁਤ ਵਧੀਆ ਮੈਸੇਜ ਹੈ ਜੀ। ਇਸੇ ਤਰ੍ਹਾਂ ਸਾਡੇ ਬਾਕੀਆਂ ਵੀ ਸਰੋਤਿਆਂ ਨੂੰ ਕੋਈ ਨਾ ਕੋਈ ਅੱਛਾ ਮੈਸੇਜ ਲਿਖ ਕੇ ਪਾਉਣਾ ਚਾਹੀਦਾ ਕਿ ਉਹਨਾਂ ਦਾ ਵੀ ਕੰਟਰੀਬਿਊਸ਼ਨ ਕੀ ਹੈਗਾ ਇਸ ਸਮਾਜ ਦੇ ਵਿੱਚ, ਕਿ ਉਹ ਵੀ ਕੁਛ ਆਪਣੇ ਵੱਲੋਂ ਕੀ ਕਰ ਰਹੇ ਨੇ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਚਕਲਾ ਬਜ਼ਾਰ ਸਮਾਣਾ, ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ, ਪੂਰਾ ਖੁਸ਼ਦਿਲ ਪਰਿਵਾਰ ਹੈ, ਇਹਨਾਂ ਨੇ ਜੀ ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਦੋ ਖਤ ਸਾਡੇ ਕੋਲ ਹੋਰ ਆਏ ਹੋਏ ਨੇ, ਉਹ ਵੀ ਦੇਖ ਲੈਂਦੇ ਹਾਂ ਜੀ ਕਿਤੇ ਹੈ। ਇਹ ਹੈਗੇ ਜੀ ਮਹਿਸ ਗੇਟ ਨਾਭਾ, ਸੋਮਦਤ ਕੈਰਵ, ਜੋਤੀ ਰਾਣੀ ਅਤੇ ਗੁਣਵੰਤ ਕੌਰ ਦਾ ਗੁਣਵੰਤ, ਅਤੇ ਇਹਨਾਂ ਨੇ ਕੁਲਦੀਪ ਮਾਣਕ ਦੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਗਲਾ ਖੱਤ ਸਾਡੇ ਕੋਲ ਆਇਆ ਜੀ ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਦਾਦੀ ਜਸਵੰਤ ਕੌਰ ਹੋਣਾ ਦਾ, ਸੁਰਿੰਦਰ ਕੌਰ ਬੁੱਕ, ਬਲਵਿੰਦਰ ਕੌਰ ਬੁੱਕ, ਢਾਈ ਆਗ ਸਾਰਾ ਸਿੰਘ ਜਾਂ ਸਾਗ ਸਿੰਘ ਕੇ ਲਿਖਿਆ ਜੀ, ਨੇੜੇ ਥਾਣਾ ਅਰਨੀ, ਰਾਜ ਮਿਸਤਰੀ ਵਾਲਾ, ਬਲਵਿੰਦਰ ਸਿੰਘ ਚੱਕ, ਕੰਦੇ ਸ਼ਾਹ, ਪਤਾ ਨਹੀਂ ਜੀ ਹੈਂਡਰਾਈਟਿੰਗ ਦਾ ਥੋੜ੍ਹਾ ਜਿਹਾ ਹੈ, ਲੇਕਿਨ ਕੋਈ ਗੱਲ ਨਹੀਂ ਜੀ ਅਸੀਂ ਸਮਝ ਲਿਆ ਤੁਹਾਡਾ, ਤੁਹਾਡੀ ਪਿਆਰ ਭਰੀ ਚਿੱਠੀ ਸਾਨੂੰ ਮਿਲ ਚੁੱਕੀ ਹੈ ਜੀ। ਇਹਨਾਂ ਨੇ ਵੀ ਕੁਲਦੀਪ ਮਾਣਕ ਦੇ ਗੀਤ ਦੀ ਫਰਮਾਇਸ਼ ਕੀਤੀ ਹੈ, ਆਓ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਕੁਲਦੀਪ ਮਾਣਕ ਜੀ ਦਾ ਗੀਤ।

ਲਓ ਜੀ, ਕੁਲਦੀਪ ਪਾਣਕ ਜੀ ਦੀ ਆਵਾਜ਼ 'ਚ ਇਹ ਗੀਤ ਸੀ ਅਤੇ ਟਾਈਮ ਫਟਾਫਟ ਲੰਘ ਰਿਹਾ ਹੈ ਅਤੇ ਅਸੀਂ ਫਟਾਫਟ ਖੱਤ ਪੜ੍ਹ ਲੈਂਦੇ ਹੋਰ ਇੱਕ ਦੋ। ਸ਼੍ਰੀ ਗੰਗਾਨਗਰ ਤੋਂ ਇੱਕ ਖਾਤਾ ਜੀ, ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਅਤੇ ਇਹ ਖੱਤ ਸਾਡੇ ਕੋਲ ਜੀ ਮੁੱਲਾਪੁਰ ਮੰਡੀ ਤੋਂ ਹੈਗਾ। ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਅਤੇ ਦੀਪਕ ਜੈਨ ਉਹਨਾਂ ਦਾ, ਅਤੇ ਇਹ ਖੱਤ ਹਾਂਜੀ ਟੀਟੂ ਜੈਨ ਵੀ ਲਿਖਿਆ, ਜੇ ਬੀ ਰਾਓ ਵੀ ਲਿਖਿਆ ਹੈ, ਮਨੋ ਜੇ ਜੈਨ ਵੀ ਲਿਖਿਆ ਹੈ, ਸਮਿਤਾ ਜੈਨ ਵੀ ਲਿਖਿਆ ਜੀ। ਦੋ ਤਿੰਨ ਜਗ੍ਹਾ 'ਤੇ ਇਹਨਾਂ ਨੇ ਨਾਮ ਲਿਖਿਆ, ਲੇਕਿਨ ਖੱਤ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸਜਾ ਕੇ ਭੇਜਿਆ ਹੈ ਜੀ। ਫਰੈਂਡ ਕਲੋਨੀ ਕਰਨਾਲ ਤੋਂ ਖਾਤਾ ਜੀ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧੇ ਦਾ ਖਾਤਾ ਜੀ। ਮੁਹੱਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਤੋਂ ਹੈਗਾ ਜੀ, ਵਿਨੋਦਪੁਰੀ ਬੀ ਪੀ ਰੰਜੂ, ਅਸ਼ੋਕਪੁਰੀ, ਸੁਨੀਲਪੁਰੀ, ਨੀਲਮਪੁਰੀ, ਬੀ ਕੇ ਪੁਰੀ ਅਤੇ ਕੈਲਾਸ਼ਪੁਰੀ, ਰਾਮਾਪੁਰੀ ਅਤੇ ਆਰ ਐੱਸ ਪੁਰੀ, ਅਤੇ ਇਹਨਾਂ ਨੇ ਹੋਰ ਵੀ ਲਿਖੇ ਹੋਏ ਜੀ, ਫਰਮਾਇਸ਼ ਵਗੈਰਾ ਵੀ ਲਿਖੀ ਹੋਈ ਹੈ ਜੀ। ਖੱਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਇੱਕ ਸਾਡੇ ਕੋਲ ਹੋਰ ਖਾਤੇ ਜੀ, ਜ਼ਿਲ੍ਹਾ ਫਾਜ਼ਿਲਕਾ, ਪਿੰਡ ਬਾਜੀਗਰ, ਨਹੀਂ ਬਾਜੀਦਪੁਰ ਤੋਂ ਆਇਆ ਜੀ, ਇਹ ਭੋਮਾ ਤੋਂ ਬਲਜੀਤ ਸਿੰਘ, ਜੱਗਾ ਸਿੰਘ ਮੈਂਬਰ ਬੜਿੰਗ ਖੇੜਾ ਤੋਂ ਭੋਲਾ ਸਿੰਘ ਗੀਤ ਸੁਣਦੇ ਜੀ, ਪਤਾ ਨਹੀਂ ਕਿੱਦਾਂ ਲਿਖਿਆ ਸੀ। ਚਲੋ ਕੋਈ ਗੱਲ ਨਹੀਂ ਜੀ, ਤੁਹਾਡਾ ਪਿਆਰ ਸਾਡੇ ਕੋਲ ਪਹੁੰਚ ਚੁੱਕਾ ਜੀ। ਰਣਬੀਰ ਸਿੰਘ ਰਾਣਾ ਅਤੇ ਨਰਿੰਦਰ ਬੀਬਾ ਦੇ ਗੀਤ ਦਾ ਇਹਨਾਂ ਨੇ ਕਿਹਾ ਵੀ ਜੇ ਤੁਸੀਂ ਸੁਣਾ ਦਿਓ ਤਾਂ। ਚਲੋ ਕੋਈ ਨਹੀਂ, ਇਹਨਾਂ ਨੂੰ ਜਾਂਦੇ ਜਾਂਦੇ ਆਪਾਂ ਨਰਿੰਦਰ ਬੀਬਾ ਜੀ ਦਾ ਗੀਤ ਸੁਣਾ ਦਿੰਦੇ ਹਾਂ, ਕਿਉਂਕਿ ਟਾਈਮ ਛੇਤੀ ਨਾਲ ਜਾ ਰਿਹਾ ਅਤੇ ਫਰਮਾਇਸ਼ ਅਗਰ ਪੂਰੀ ਹੋ ਜਾਂਦੀ ਤਾਂ ਬਹੁਤ ਵਧੀਆ ਗੱਲ ਹੈ ਜੀ। ਲਓ ਸੁਣਦੇ ਹਾਂ ਗੀਤ।

ਨਹੀਂ ਮੈਂ ਕਿਹੜੀ ਆਉਂਦੀ ਆ ਘਟਾਵੇ ਕਾਲੀ ਤੁਰ ਨਾ ਪਊਗਾ ਬੜਾ ਮਹਿੰਗਾ ਵੇ ਪੱਛੋਂ ਦੀਆਂ ਪੈਣ ਕਹਿਣੀਆਂ ਮੇਰਾ ਭਿੱਜ ਜੁਵਰੀ ਦਾ ਲਹਿੰਗਾ ਵੇ ਪੱਛੋਂ ਦੀਆਂ ਪੈਣ ਕਹਿਣੀਆਂ ਮੇਰਾ ਭਿੱਜ ਜੁਵਰੀ ਦਾ ਲਹਿੰਗਾ ਵੇ ਪੱਛੋਂ ਦੀਆਂ ਪੈਣ ਕਹਿਣੀਆਂ।

ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵਜਣ ਵੱਜ ਚੁੱਕੇ ਨੇ। ਸਾਡੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਅਸੀਂ ਹਾਜ਼ਰ ਹਾਂ ਅਤੇ ਆਪ ਸਭ ਦਾ ਸਵਾਗਤ ਕਰਦੇ ਹਾਂ। ਸਭਾ ਦੇ ਸ਼ੁਰੂ ਵਿੱਚ ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ।

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ ਵਿੱਚ ਜਲੰਧਰ ਦੇ DAV ਕਾਲਜ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਹੈ ਕਿ ਸੂਬਾ ਪੁਲਿਸ ਦੀ ਸਫਲਤਾ 'ਚ ਤਜਰਬੇਕਾਰ ਸੀਨੀਅਰ ਅਧਿਕਾਰੀਆਂ ਅਤੇ ਉਹਨਾਂ ਨੌਜਵਾਨ ਅਧਿਕਾਰੀਆਂ ਦੀ ਦ੍ਰਿੜਤਾ ਤੇ ਤਨਦੇਹੀ ਦਾ ਵੀ ਭਰਪੂਰ ਯੋਗਦਾਨ ਹੈ ਜੋ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਪੁਲਿਸ ਦਲ ਦੇ ਭਵਿੱਖ ਨੂੰ ਮਜ਼ਬੂਤ ਬਣਾ ਰਹੇ ਨੇ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਵਿਦੇਸ਼ ਆਧਾਰਿਤ ਹੈਂਡਲਰਾਂ ਨਾਲ ਜੁੜੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ 3 ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਹਿਮਾਚਲ ਤੇ ਦਿੱਲੀ ਦੇ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਹੈ।

0: ਤੇ ਕ੍ਰਿਕਟ 'ਚ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਤੀਜਾ ਤੇ ਆਖਰੀ ਇੱਕ ਰੋਜ਼ਾ ਮੈਚ ਅੱਜ ਚੇਨਈ ਵਿੱਚ ਖੇਡਿਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਹੋ ਰਿਹਾ, ਆਓ ਹੁਣ ਸੁਣਦੇ ਹਾਂ ਪੂਰੇ ਹਫ਼ਤੇ ਦੀਆਂ ਖੇਡ ਗਤੀਵਿਧੀਆਂ ਤੇ ਜਾਣਕਾਰੀਆਂ ਤੇ ਪ੍ਰਭੂਤ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ। ਪੂਰੇ ਹਫ਼ਤੇ ਦੀਆਂ ਖੇਡ ਸਰਗਰਮੀਆਂ ਦੀ ਜਾਣਕਾਰੀ ਲੈ ਕੇ ਫਿਰ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਜੀ ਫੀਫਾ ਫੁੱਟਬਾਲ ਵਰਲਡ ਕੱਪ ਦੇ ਰੋਮਾਂਚ ਤੇ ਇਹਨਾਂ ਦੇ ਮੁਕਾਬਲਿਆਂ ਦੀ। ICC T20 ਮਹਿਲਾ ਵਿਸ਼ਵ ਕੱਪ ਇੰਗਲੈਂਡ ਵਿੱਚ ਚੱਲ ਰਿਹਾ, ਜਿਸ ਵਿੱਚ ਭਾਰਤ ਦੀਆਂ ਧੀਆਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਨੇ। ਇਸ ਪ੍ਰਦਰਸ਼ਨ ਤੇ ਗੱਲ ਹੋਏਗੀ। FIH ਹਾਕੀ ਮੁਕਾਬਲਿਆਂ 'ਚ ਭਾਰਤੀ ਮਹਿਲਾ ਹਾਕੀ ਟੀਮ ਤੇ ਭਾਰਤੀ ਮਰਦਾਂ ਦੀ ਹਾਕੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਇਸ ਤੇ ਵੀ ਚਰਚਾ ਕਰਾਂਗੇ। ਤੀਰਅੰਦਾਜ਼ੀ ਦੇ ਵਿਸ਼ਵ ਕੱਪ ਵਿੱਚ ਭਾਰਤ ਨੇ ਸੋਨ ਤਮਗਾ ਜਿੱਤਿਆ, ਇਸ ਬਾਰੇ ਵੀ ਗੱਲ ਹੋਏਗੀ। ਇਸ ਦੇ ਨਾਲ ਨਾਲ ਹੋਰ ਖੇਡ ਸਰਗਰਮੀਆਂ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਸੁਣਦੇ ਰਹੋ ਆਕਾਸ਼ਵਾਣੀ ਜਲੰਧਰ ਤੇ ਖੇਡ ਸੰਸਾਰ ਪ੍ਰੋਗਰਾਮ। ਫੀਫਾ ਵਰਲਡ ਕੱਪ ਜਿਹੜਾ ਕਿ ਇਸ ਵਾਰ ਰੋਮਾਂਚ ਨਾਲ ਭਰਪੂਰ ਹੈ, ਤਿੰਨ ਮੁਲਕਾਂ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ, ਅਮਰੀਕਾ, ਕੈਨੇਡਾ ਤੇ ਮੈਕਸੀਕੋ। ਇਸ ਹਫ਼ਤੇ ਵੀ ਫੁੱਟਬਾਲ ਵਰਲਡ ਕੱਪ ਦਾ ਰੋਮਾਂਚ ਸਿਖਰ ਤੇ
0: ਸੀ। ਇਸ ਹਫ਼ਤੇ ਦੇ ਵਿੱਚ
1: ਜਿਹੜੇ ਵੱਡੇ ਰਿਕਾਰਡ ਫੁੱਟਬਾਲ ਵਰਲਡ ਕੱਪ ਵਿੱਚ ਬਣੇ, ਉਹਦੇ ਵਿੱਚ ਲਿਓਨਲ ਮੈਸੀ ਦੀ ਇਤਿਹਾਸਿਕ ਹੈਟ੍ਰਿਕ ਸੀ। ਅਰਜਨਟਾਈਨਾ ਦੇ ਮਹਾਨ ਖਿਡਾਰੀ ਮੈਸੀ 16 ਜੂਨ ਨੂੰ ਅਲਜੀਰੀਆ ਦੇ ਖਿਲਾਫ 3-0 ਦੀ ਜਿੱਤ ਦੇ ਦੌਰਾਨ
0: ਸਟਾਰ
1: ਖਿਡਾਰੀ ਕਿਲੀਅਨ ਐਮਬਾਪੇ ਨੇ ਸੈਨੀਗਲ ਦੇ ਖਿਲਾਫ 3-1 ਦੀ ਜਿੱਤ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਵਰਲਡ ਕੱਪ ਵਿੱਚ ਆਪਣਾ ਨਵਾਂ ਸਕੋਰਿੰਗ ਰਿਕਾਰਡ ਕਾਇਮ ਕੀਤਾ। ਮੋਰੋਕੋ ਦੇ ਇਸਮਾਇਲ ਸੇਬਾਰੀ ਨੇ ਇਸ ਵਰਲਡ ਕੱਪ ਦਾ ਹੁਣ ਤੱਕ ਦਾ ਸਭ ਤੋਂ ਤੇਜ਼ 70 ਸੈਕਿੰਡ ਦਾ ਬਲਿਕਸ ਗੋਲ ਦਾ ਰਿਕਾਰਡ ਬਣਾਇਆ। ਫੁੱਟਬਾਲ ਦੇ ਸੰਸਾਰ ਨੂੰ ਇਸ ਹਫ਼ਤੇ ਕੇਪ ਵਰਡੇ ਮੁਲਕ ਦੀ ਟੀਮ ਨੇ ਵੀ ਹੈਰਾਨ ਕੀਤਾ। ਕੇਪ ਵਰਡੇ, ਜੋ ਕਿ ਪਹਿਲੀ ਵਾਰ ਇਸ ਵਰਲਡ ਕੱਪ ਵਿੱਚ ਸ਼ਿਰਕਤ ਕਰ ਰਹੀ ਹੈ, ਸਪੇਨ ਦੇ ਖਿਲਾਫ 0-0 ਦੇ ਨਾਲ ਬਰਾਬਰ ਖੇਡੀ। ਸਪੇਨ ਵਰਗੀ ਇਸ ਮਹਾਨ ਟੀਮ ਦੇ ਨਾਲ ਬਰਾਬਰੀ ਤੇ ਖੇਡਣਾ ਬਹੁਤ ਵੱਡੀ ਗੱਲ ਸੀ ਤੇ ਇਸ ਵਰਲਡ ਕੱਪ ਨੇ ਪੰਜਾਬੀਆਂ ਨੂੰ ਵੀ ਮਾਣ ਤੇ ਫਖਰ ਦਿੱਤਾ ਹੈ। ਨਿਊਜ਼ੀਲੈਂਡ ਦੇ ਮਿਡਫੀਲਡਰ ਸਰਪ੍ਰੀਤ ਸਿੰਘ, ਜਿਨ੍ਹਾਂ ਦਾ ਪਿਛੋਕੜ ਜਲੰਧਰ ਦੇ ਨਾਲ ਤਾਲੁਕ ਰੱਖਦਾ ਹੈ, ਫੀਫਾ ਵਰਲਡ ਕੱਪ ਦੇ ਇਤਿਹਾਸ ਵਿੱਚ ਖੇਡਣ ਵਾਲੇ ਪਹਿਲੇ ਪੰਜਾਬੀ ਖਿਡਾਰੀ ਬਣੇ। ਆਪਣੇ ਜਜ਼ਬਾਤਾਂ ਨੂੰ ਸਰਪ੍ਰੀਤ ਨੇ ਇੰਜ ਬਿਆਨ ਕੀਤਾ।
2: ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲਿੰਗ ਆ ਜਦੋਂ ਮੈਂ ਵੀਡੀਓ ਦੇਖਦਾ ਜਾਂ ਮੈਸੇਜ ਆਉਂਦੇ ਮੈਨੂੰ ਬਹੁਤ ਜਿੱਦਾਂ ਜਸਟ ਵੈਰੀ ਪ੍ਰਾਊਡ ਫੀਲਿੰਗ। ਤਾਂ ਯੂ ਨੋ ਮੈਂ ਕੋਸ਼ਿਸ਼ ਕਰਦਾ ਪਿਆ ਮੈਂ ਪੰਜਾਬੀਆਂ ਦਾ ਨਾਮ ਮੋਰ ਨੂੰ ਕਰਾਂ ਤਾਂ ਜ਼ਿਆਦਾ ਵਧੀਆ ਖੇਲਾਂ ਤਾਂ ਜਿਹੜੇ ਜਿੱਦਾਂ ਨਿਆਣੇ ਵੀ ਖੇਲਣਾ ਚਾਹੁੰਦੇ ਆ ਦੈਟ ਦੇ ਹੈਵ ਸੰਬਡੀ ਟੂ ਲੁੱਕ ਅਪ ਟੂ, ਦੇ ਹੈਵ ਅ ਰੈਫਰੈਂਸ ਪੁਆਇੰਟ। ਸੋ ਯਾ ਮੈਂ ਪੂਰੀ ਕੋਸ਼ਿਸ਼ ਕਰਦਾ, ਮਿਹਨਤ ਮੈਂ ਰੋਜ਼ ਕਰਦਾ ਸੋ ਦੈਟ ਆਈ ਕੈਨ ਪਰਫੋਰਮ ਵੈਲ।
1: ਇੰਗਲੈਂਡ ਵਿੱਚ ਚੱਲ ਰਿਹਾ ਹੈ ICC T20 ਮਹਿਲਾ ਵਿਸ਼ਵ ਕੱਪ, ਜਿਸ ਵਿੱਚ ਭਾਰਤ ਦੀਆਂ ਧੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਪਰਫਾਰਮ ਕਰ ਰਹੀਆਂ ਨੇ। ਭਾਰਤ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਦੇ ਨਾਲ ਸੀ, ਜਿਸ ਨੂੰ ਭਾਰਤ ਦੀਆਂ ਧੀਆਂ ਨੇ 64 ਦੌੜਾਂ ਦੇ ਨਾਲ ਜਿੱਤਿਆ ਤੇ ਆਪਣਾ ਦੂਜਾ ਲੀਗ ਮੁਕਾਬਲਾ ਵੀ ਨੈਦਰਲੈਂਡਸ ਤੋਂ ਉਹਨਾਂ 95 ਦੌੜਾਂ ਦੇ ਨਾਲ ਜਿੱਤਿਆ। ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਬਾਰੇ ਕੀ ਕਹਿੰਦੇ ਨੇ ਰਜਿੰਦਰ ਸਿੰਘ, ਆਓ ਉਹਨਾਂ ਤੋਂ ਜਾਣਦੇ ਹਾਂ। ਰਜਿੰਦਰ ਸਿੰਘ ਜੀ, ਖੇਡ ਸੰਸਾਰ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਤੇ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਜੀ ਕਿ ਪਹਿਲੇ ਮੈਚ ਵਿੱਚ ਪਾਕਿਸਤਾਨ ਦੇ ਖਿਲਾਫ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ 68 ਦੌੜਾਂ ਬਣਾਈਆਂ ਸੀ, ਉਹਨਾਂ ਦੀ ਬੱਲੇਬਾਜ਼ੀ ਬਾਰੇ ਤੁਸੀਂ ਕੀ ਕਹੋਗੇ?
3: ਮੈਂ ਸਮਝਦਾ ਕਿ ਟੈਕਨੀਕਲੀ ਬਹੁਤ ਹੀ ਸਾਊਂਡ ਹੈ ਔਰ ਦੂਸਰਾ ਇਹ ਆਪਣੀ ਇਨਿੰਗ ਨੂੰ ਬਿਲਡ ਕਰਨ ਵਿੱਚ ਬਹੁਤ ਮਾਹਰ ਰੱਖਦੀ ਹੈ, ਜਿਸ ਕਰਕੇ ਇਹ ਸਕੋਰ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ। ਔਰ ਜਿੱਥੋਂ ਤੱਕ ਇਹਦਾ ਫੁੱਟਵਰਕ ਦਾ ਸਵਾਲ ਹੈ, ਫੁੱਟਵਰਕ ਦੇਖਣ ਨਾਲ ਤਾਲੁਕ ਰੱਖਦਾ ਹੈ ਔਰ ਇਹ ਲੰਬੀ ਹੋਣ ਦੇ ਕਾਰਨ ਹੈ, ਇਹਦਾ ਜਿਹੜਾ ਫਰੰਟ ਫੁੱਟ ਦੇ ਉੱਤੇ ਲੰਬੇ ਆਪਣਾ ਖੱਬਾ ਪੈਰ ਸੱਜਾ ਪੈਰ ਅੱਗੇ ਲਿਜਾ ਕੇ ਔਨ ਦਾ ਰਾਈਜ਼ ਜਾਂ ਹਾਫ ਵਾਲੀ ਗੇਂਦ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਟੈਕਨੀਕਲੀ ਬਿਲਕੁਲ ਸ਼ੋਲਡਰ ਉੱਪਰ ਲਿਆ ਕੇ ਔਰ ਫਾਲੋ ਥਰੂ ਇਹਦਾ ਬਹੁਤ ਅੱਛਾ ਹੁੰਦਾ, ਜਿਸ ਕਰਕੇ ਇਹ ਸਕੋਰ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਔਰ ਸਕੋਰ ਬੋਰਡ ਦੀ ਹਰਕਤ ਨੂੰ ਤੇਜ਼ ਬਣਾਉਂਦੀ ਚਲੀ ਜਾਂਦੀ ਹੈ।
1: ਔਰ ਆਪਾਂ ਦੇਖਿਆ ਕਿ ਗੇਂਦਬਾਜ਼ੀ 'ਚ ਦੀਪਤੀ ਸ਼ਰਮਾ ਨੇ ਬੜੀ ਫਿਰਕੀ ਆਫ ਸਪਿਨ ਗੇਂਦਬਾਜ਼ੀ ਕੀਤੀ, 5 ਵਿਕਟਾਂ ਹਾਸਿਲ ਕੀਤੀਆਂ, ਇਹਦੀ ਗੇਂਦਬਾਜ਼ੀ 'ਚ ਤੁਸੀਂ ਖਾਸ ਕੀ ਵੇਖਦੇ ਹੋ ਰਜਿੰਦਰ ਜੀ?
3: ਇਹਦੇ ਵਿੱਚ ਦੇਖਣ 'ਚ ਆਇਆ ਕਿ ਇੱਕ ਤਾਂ ਲੈਂਥ ਔਰ ਡਾਇਰੈਕਸ਼ਨ ਇਹਦੀ ਬਹੁਤ ਪੁਖਤਾ ਹੈ ਔਰ ਨੰਬਰ 2 ਇਹ ਗੇਂਦ

0: ਨੂੰ ਫਲਾਈਟ ਵੀ ਕਰਦੀ ਹੈ, ਗੇਂਦ ਨੂੰ ਛੱਡਦੀ ਵੀ ਹੈ ਔਰ ਲੋਅ ਟ੍ਰਜੈਕਟਰੀ 'ਚ ਵੀ ਗੇਂਦ ਕਰਨ ਦੀ ਕਾਬਲੀਅਤ ਰੱਖਦੀ ਹੈ ਔਰ ਦੂਸਰਾ ਇਹ ਬਾਹਰ ਕੱਢਣ ਦੇ ਵਿੱਚ ਵੀ ਮਾਹਿਰ ਹੈ, ਜਿਸ ਕਰਕੇ ਬੱਲੇਬਾਜ਼ ਨੂੰ ਇਹ ਚਕਮਾ ਦੇ ਸਕਦੀ ਹੈ, ਦਿੰਦੀ ਹੈ, ਜਿਸ ਦੇ ਫਲਸਰੂਪ ਇਹ ਵਿਕਟਾਂ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋਈ ਹੈ।
1: ਔਰ ਨੀਦਰਲੈਂਡਸ ਦੇ ਖਿਲਾਫ ਮੁਕਾਬਲੇ 'ਚ ਅਸੀਂ 95 ਦੌੜਾਂ ਦੇ ਨਾਲ ਇਹ ਮੁਕਾਬਲਾ ਬੜੀ ਆਸਾਨੀ ਦੇ ਨਾਲ ਜਿੱਤੇ ਹਾਂ। ਸਿਮ੍ਰਿਤੀ ਮੰਧਾਨਾ ਦੀ ਬੱਲੇਬਾਜ਼ੀ ਬਾਰੇ ਤਾਂ ਸਾਨੂੰ ਦੱਸਿਆ ਹੀ ਤੁਸੀਂ ਕਿ ਕਿਉਂ ਉਹਨੇ ਦੁਬਾਰਾ ਹਾਫ ਸੈਂਚਰੀ ਬਣਾਈ ਔਰ 74 ਦੌੜਾਂ ਦੀ ਪਾਰੀ ਖੇਡੀ। ਸ਼ਿਫਾਲੀ ਵਰਮਾ ਨੇ 38 ਗੇਂਦਾਂ 'ਚ ਰਜਿੰਦਰ ਸਿੰਘ ਜੀ 55 ਦੌੜਾਂ ਬਣਾਈਆਂ ਔਰ ਜਿਸ ਤਰੀਕੇ ਦੇ ਨਾਲ ਉਹਨੇ ਗੇਂਦਬਾਜ਼ਾਂ 'ਤੇ ਅਟੈਕ ਕੀਤਾ, ਕੀ ਕਹੋਗੇ ਤੁਸੀਂ?
0: ਓਪਨਿੰਗ ਬੱਲੇਬਾਜ਼ ਜਿਹੜੀ, ਮੈਂ ਸਮਝਦਾ ਕਿ ਇਹ ਬੱਲੇਬਾਜ਼ ਘਰੋਂ ਹੀ ਸੈੱਟ ਹੋ ਕੇ ਜਾਂਦੀ ਹੈ। ਇਹ ਜਾਂਦਿਆਂ ਹੀ ਅਟੈਕਿੰਗ ਬੱਲੇਬਾਜ਼ੀ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਜਿਸ ਦੇ ਫਲਸਰੂਪ ਇਹ ਜਾਂਦਿਆਂ ਹੀ ਅਟੈਕ ਕਰਦੀ ਹੈ ਗੇਂਦਬਾਜ਼ ਦੇ ਉੱਪਰ। ਮੰਨ ਲਓ ਕਿ ਜਾਂਦੇ ਹੀ ਜਦ ਇਹਨੇ ਇੱਕ ਚੌਕਾ ਮਾਰਿਆ, ਇੱਕ ਛਿੱਕਾ ਮਾਰਿਆ, ਦੋ ਸਿੰਗਲਾਂ ਲਈਆਂ, ਤਾਂ ਕੁਦਰਤੀ ਗੱਲ ਹੈ ਕਿ ਜਿਹੜਾ ਗੇਂਦਬਾਜ਼ ਹੈ ਉਹਦੇ ਉੱਤੇ ਮਾਨਸਿਕ ਤੌਰ 'ਤੇ ਦਬਾਅ ਪੈ ਜਾਂਦਾ, ਜਿਸ ਕਰਕੇ ਇਹਦੀ ਟੈਕਨੀਕ ਇਹ ਹੋਈ ਹੈ ਕਿ ਜਾਂਦਿਆਂ ਹੀ ਅਟੈਕ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਸ ਦੇ ਫਲਸਰੂਪ ਸਕੋਰਬੋਰਡ ਦੀ ਹਰਕਤ ਨੂੰ ਤੇਜ਼ ਬਣਾਉਂਦੀ ਚਲੀ ਜਾਂਦੀ ਹੈ ਔਰ ਭਾਰਤ ਨੂੰ ਜਿੱਤ ਦੇ ਰਾਹ 'ਤੇ ਪਾ ਦਿੰਦੀ ਹੈ
1: ਜੀ। ਔਰ ਮਰਦਾਂ ਦੀ ਕ੍ਰਿਕਟ ਦੀ ਰਜਿੰਦਰ ਸਿੰਘ ਜੀ ਗੱਲ ਕਰੀਏ ਤਾਂ ਅਫਗਾਨਿਸਤਾਨ ਦੇ ਨਾਲ 3 ਇੱਕ ਦਿਵਸੀ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਲੜੀ ਖੇਡੀ ਜਾ ਰਹੀ ਹੈ। 2 ਮੁਕਾਬਲੇ ਭਾਰਤ ਜਿੱਤ ਚੁੱਕਾ ਹੈ ਔਰ ਭਾਰਤ ਦੇ ਜਿਹੜੇ ਕਪਤਾਨ ਸ਼ੁਭਮਨ ਗਿੱਲ ਨੇ ਇਹਨਾਂ ਦੋਵਾਂ ਮੁਕਾਬਲਿਆਂ 'ਚ ਉਹਨਾਂ ਬੜੀ ਜ਼ਬਰਦਸਤ ਬੱਲੇਬਾਜ਼ੀ ਕੀਤੀ ਹੈ। ਪਹਿਲੇ ਮੈਚ 'ਚ 84 ਦੌੜਾਂ, ਦੂਜੇ ਮੈਚ 150 ਸਕੋਰ ਉਹਨਾਂ ਨੇ ਪੂਰਾ ਕੀਤਾ। ਉਹਨਾਂ ਦੀ ਬੱਲੇਬਾਜ਼ੀ ਬਾਰੇ ਤੁਸੀਂ ਕੀ ਕਹੋ?
0: ਮੈਂ ਸਮਝਦਾ ਕਿ ਇਸ ਜਿਹੜੀ ਸੀਰੀਜ਼ ਦੇ ਵਿੱਚ ਹੀ ਨਹੀਂ ਬਲਕਿ ਉਹ ਹਰ ਫਾਰਮੈਟ ਦੇ ਵਿੱਚ ਔਰ ਹਰ ਮੁਲਕ ਦੇ ਖਿਲਾਫ ਉਹ ਅੱਛੀ ਕਰਦੇ ਨੇ, ਕਿਉਂਕਿ ਉਹ ਵੀ ਟੈਕਨੀਕਲੀ ਬਹੁਤ ਸਾਊਂਡ ਨੇ ਔਰ ਬੜੀ ਪੇਸ਼ੈਂਸ ਰੱਖ ਕੇ ਬੱਲੇਬਾਜ਼ੀ ਕਰਦੇ ਨੇ। ਜਿਸ ਗੇਂਦ ਨੂੰ ਉਹਨਾਂ ਨੇ ਰੋਕਣਾ ਉਹ ਰੋਕਦੇ ਨੇ, ਜਿਸ ਗੇਂਦ ਨੂੰ ਮਾਰਨਾ ਉਹ ਅਟੈਕ ਵੀ ਕਰਦੇ ਨੇ, ਅਤੇ ਜਿਸ ਦੇ ਫਲਸਰੂਪ ਜ਼ਿਆਦਾ ਦੇਰ ਵਿਕਟ 'ਤੇ ਰਹਿਣ ਕਰਕੇ ਉਹ ਸਕੋਰ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ।
1: ਔਰ ਰਜਿੰਦਰ ਸਿੰਘ ਜੀ, ਗੁਰਨੂਰ ਬਰਾੜ ਜਿਹੜੇ ਕਿ ਪੰਜਾਬ ਦੇ ਫਾਸਟ ਬੋਲਰ ਨੇ, ਤੇਜ਼ ਗਤੀ ਦੇ ਗੇਂਦਬਾਜ਼ ਨੇ, ਉਹਨਾਂ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ। ਧਰਮਸ਼ਾਲਾ 'ਚ ਉਹਨਾਂ ਨੇ ਵਿਕਟਾਂ ਪ੍ਰਾਪਤ ਕੀਤੀਆਂ ਔਰ ਦੂਜੇ ਮੁਕਾਬਲੇ 'ਚ ਵੀ ਅੱਛੀ ਗੇਂਦਬਾਜ਼ੀ ਕੀਤੀ। ਲੰਬੇ ਉੱਚੇ ਕੱਦ ਦੇ ਗੁਰਨੂਰ ਬਰਾੜ ਦੀ ਤੇਜ਼ ਗੇਂਦਬਾਜ਼ੀ ਬਾਰੇ ਤੁਸੀਂ ਕੀ ਕਹੋਗੇ?
0: ਜਿੱਥੋਂ ਤੱਕ ਗੁਰਨੂਰ ਬਰਾੜ ਦਾ ਤਾਲੁਕ ਹੈ, ਮੈਂ ਸਮਝਦਾ ਕਿ ਮੈਂ ਇਹਨੂੰ PPL ਜਿਹੜਾ ਕਿ ਸ਼ੇਰੇ ਪੰਜਾਬ ਪੰਜਾਬ ਦੇ ਵਿੱਚ ਟੂਰਨਾਮੈਂਟ ਹੋਇਆ ਸੀ ਉਸ ਦੇ ਵਿੱਚ ਮੈਂ ਵੇਖਿਆ ਔਰ ਉਸ ਤੋਂ ਬਾਅਦ ਹੁਣ ਇਹਦੀ ਗੇਂਦਬਾਜ਼ੀ ਦੇਖਣ 'ਚ ਆਈ ਹੈ, ਤਾਂ ਮੈਂ ਸਮਝਦਾ ਕਿ ਇਸਨੇ ਕਾਫੀ ਆਪਣੇ ਆਪ ਨੂੰ ਇੰਪਰੂਵ ਕੀਤਾ, ਖਾਸ ਕਰ ਇਹਦੀ ਜਿਹੜੀ ਗਤੀ ਹੈ ਅੱਗੇ 140 141 ਦੇ ਕਰੀਬ, ਹੁਣ 145 ਤੱਕ ਵੀ ਇਹ ਗੇਂਦਬਾਜ਼ੀ ਕਰਦਾ ਔਰ ਜਿਸ ਕਰਕੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦਾ ਔਰ ਜਿਹੜੀ ਇਹਦੀ ਆਊਟਸਵਿੰਗ ਗੇਂਦ ਹੈ ਖਾਸ ਕਰਕੇ ਉਹ ਕਾਫੀ ਨਪੀ ਤੁਲੀ ਔਰ ਮਿਡਲ ਔਰ ਲੈਗ ਆਫ ਸਟੰਪ ਦੇ ਉੱਪਰ ਗੇਂਦ ਰੱਖ ਕੇ ਜਦੋਂ ਬਾਹਰ ਕੱਢਦਾ ਤਾਂ ਬੱਲੇਬਾਜ਼ ਜਿਹੜਾ ਜ਼ਰੂਰ ਪਰੇਸ਼ਾਨ ਹੁੰਦਾ ਔਰ ਇਹਨੇ ਵਿਕਟਾਂ ਵੀ ਪ੍ਰਾਪਤ ਕੀਤੀਆਂ ਨੇ।
1: ਖੇਡ ਸੰਸਾਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਅਸੀਂ ਤੁਹਾਨੂੰ ਇਸ ਹਫ਼ਤੇ ਹੋਈਆਂ ਖੇਡ ਸਰਗਰਮੀਆਂ ਬਾਰੇ ਦੱਸ ਰਹੇ ਹਾਂ। ਭਾਰਤੀ ਤੀਰ ਅੰਦਾਜ਼ਾਂ ਨੇ ਇਸ ਹਫ਼ਤੇ ਤੁਰਕੀ ਦੇ ਅੰਤਾਲੀਆ ਵਿੱਚ ਹੋਏ ਆਰਚਰੀ ਵਰਲਡ ਕੱਪ 2026 ਸਟੇਜ 3 ਵਿੱਚ ਇਤਿਹਾਸ ਰਚਦਿਆਂ ਮੈਡਲ ਸੂਚੀ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਧੀਰਜ ਬੋਮ ਦੇਵਰਾ ਨੇ ਹਾਸਲ ਕੀਤਾ ਡਬਲ ਗੋਲਡ ਮੈਡਲ। ਭਾਰਤ ਦੇ ਇਸ ਤੀਰ ਅੰਦਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕੋ ਦਿਨ ਵਿੱਚ 2 ਸੋਨੇ ਦੇ ਤਮਗੇ ਜਿੱਤੇ। ਪੁਰਸ਼ਾਂ ਦੇ ਸਿੰਗਲਸ ਵਿੱਚ ਵੀ ਭਾਰਤ ਨੂੰ ਇਤਿਹਾਸਿਕ ਜਿੱਤ ਮਿਲੀ। ਧੀਰਜ ਨੇ ਪੁਰਸ਼ਾਂ ਦੇ ਇੰਡੀਵਿਜੁਅਲ ਰਿਕਰਵ ਫਾਈਨਲ ਮੁਕਾਬਲੇ ਵਿੱਚ ਓਲੰਪਿਕ ਤਮਗਾ ਜੇਤੂ ਦੱਖਣੀ ਕੋਰੀਆ ਦੇ ਲੀ ਵੂ ਸਿਉਕ ਨੂੰ 7-3 ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਤੀਰਅੰਦਾਜ਼ੀ ਦੀ ਇਸ ਪ੍ਰਾਪਤੀ ਬਾਰੇ ਆਓ ਗੱਲਬਾਤ ਕਰਦੇ ਹਾਂ ਪੰਕਜ ਉਠਾਵਲੇ ਹੋਰਾਂ ਨਾਲ, ਜੋ ਕਿ ਸਾਬਕਾ ਤੀਰਅੰਦਾਜ਼ ਵੀ ਨੇ ਔਰ ਮੁੰਬਈ ਦੀ ਤੀਰਅੰਦਾਜ਼ੀ ਐਸੋਸੀਏਸ਼ਨ ਵਿੱਚੋਂ ਪ੍ਰਬੰਧਕ ਵੀ ਨੇ। ਪੰਕਜ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅਤੇ ਕਿੱਦਾਂ ਵੇਖਦੇ ਹੋ ਤੁਸੀਂ ਇਸ ਪ੍ਰਾਪਤੀ ਨੂੰ?
2: ये एक बहुत बेहतरीन इम्प्रूवमेंट देखी है, क्योंकि पिछले लेग में हमने देखा कि शंघाई में हमारी जो विमेंस टीम थी उन्होंने गोल्ड मेडल जीता था बाय डिफीटिंग द कोरियन गर्ल्स। इसमें कुमकुम मोहन भी थी, अंकिता भगत एंड दीपिका कुमारी। इस बार अगर आप देखें तो जो मिक्स्ड टीम इवेंट है इसमें कुमकुम और धीरज ने जो मेडल निकाला है दैट इज एब्सोल्युटली ब्रिलियंट एंड आई थिंक ये वो मिसिंग कड़ी थी जो शायद हमारे आर्चर्स ओलंपिक्स में नहीं कर पा रहे थे ना, एक अच्छा स्टेप है उसकी तरफ
1: जी। और जिस तरह से ओलंपिक विनर जो साउथ कोरिया के आर्चर हैं उनको हराकर 6-4 से हराकर इसे जीता गया, ये किस तरह की उपलब्धि मानते हैं?
2: ये बहुत जबरदस्त है, क्योंकि अगर इसको आप उस लास्ट जो

0: ਕੀ ਉਹ ਵੀ ਜਲੰਧਰ ਦੀ ਅਥਲੀਟ ਰਹੀ ਹੈ ਕਿ ਉਦਾਂ ਪਿੰਡੋਂ ਭਮਾਸ਼ਾ ਜ਼ਰੂਰ ਹੈ ਪਰ 10-10 ਸਾਲ ਹੈ ਤਿੰਨੇ ਅਥਲੀਟਾਂ ਨੇ ਲਗਭਗ ਜਲੰਧਰ ਇੱਥੇ ਸਪੋਰਟਸ ਕਾਲਜ ਅਤੇ ਖਾਲਸਾ ਕਾਲਜ ਵਿਖੇ ਟ੍ਰੇਨਿੰਗ ਕੀਤੀ ਹੈ ਅਤੇ 12 ਸਾਲ ਦੀ ਸੀਗੀ ਜਦੋਂ ਜਲੰਧਰ ਆ ਗਈ ਸੀ ਅਤੇ ਬੜਾ ਮਤਲਬ ਪਰਿਵਾਰ ਇੱਕ ਛੋਟਾ ਜਿਹਾ ਗਰੀਬ ਕਿਸਾਨ ਪਰਿਵਾਰ ਹੈ ਜਿਹਦੀ 2 ਕਿੱਲੇ ਜ਼ਮੀਨ ਆ ਅਤੇ 3 ਭੈਣਾਂ ਅਤੇ 1 ਭਰਾ ਆ ਅਤੇ ਤੁਸੀਂ ਨਿਊਜ਼ 'ਚ ਦੇਖਿਆ ਹੋਣਾ ਕਾਫੀ ਕਿ ਕਿੱਦਾਂ ਘਰਦਿਆਂ ਨੂੰ ਕਈ ਵਾਰੀ ਗੱਲਾਂ ਵੀ ਸੁਣਨੀਆਂ ਪਈਆਂ ਕਿ ਤੁਸੀਂ ਆਪਣੀਆਂ ਕੁੜੀਆਂ ਨੂੰ ਏਡੀ ਦੂਰ ਭੇਜਤਾ ਇੱਦਾਂ ਭੇਜਤਾ ਅਤੇ ਉਹੀ ਲੋਕ ਅੱਜ ਵਧਾਈਆਂ ਦੇ ਰਹੇ ਨੇ ਅਤੇ ਬਹੁਤ ਪੋਲੀਟੀਕਲ ਲੋਕ ਵੀ ਵਧਾਈਆਂ ਦੇ ਰਹੇ ਨੇ ਅਤੇ ਇੱਕ ਮੈਡਲ ਜਿੱਤਣ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਸਮਾਜ ਨੂੰ ਇੱਕ ਸੇਧ ਦੇਣਾ ਅਤੇ ਸਮਾਜ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਨਾ ਕੁੜੀਆਂ ਲਈ, ਖਾਸ ਕਰਕੇ ਜਿਹਨਾਂ ਨੂੰ ਕਈ ਵਾਰੀ ਘਰੋਂ ਨਿਕਲਣ ਦੀ ਪ੍ਰੋਬਲਮ ਹੁੰਦੀ ਆ, ਉਹਨਾਂ ਲਈ ਵੀ ਇੱਕ ਰਸ਼ਦੀਪ ਉਦਾਹਰਣ ਦੇ ਤੌਰ 'ਤੇ ਆਈ ਹੈ ਅਤੇ ਪਰਫੋਰਮੈਂਸ ਵੀ ਉਹਦੀ ਵਧੀਆ, ਪਿੱਛੇ ਵਰਲਡ ਰਿਲੇ ਦੇ ਵਿੱਚ ਵੀ ਉਸਨੇ ਪਾਰਟੀਸਪੇਟ ਕੀਤਾ ਸੀ ਅਤੇ ਸਭ ਤੋਂ ਵਧੀਆ ਪਰਫੋਰਮੈਂਸ, ਕੰਸਿਸਟੈਂਟ ਪਰਫੋਰਮੈਂਸ ਦਿੱਤੀ ਸੀ। ਦੋਨਾਂ ਹੀ ਰੇਸਾਂ ਦੇ ਵਿੱਚ ਉਹਨੇ 52.39 ਦਾ ਟਾਈਮ ਕੱਢਿਆ ਸੀ ਜਿਹੜਾ ਕਿ ਬਹੁਤ ਵਧੀਆ ਟਾਈਮ ਹੈ ਅਤੇ ਅੱਜ ਵੀ ਏਸ਼ੀਅਨ ਚੈਂਪੀਅਨਸ਼ਿਪ ਰਿਲੇ ਦੀ ਚੱਲ ਰਹੀ ਹੈ ਅਤੇ ਮੈਨੂੰ ਲੱਗਦਾ ਸ਼ਾਮ ਨੂੰ ਉਹਨਾਂ ਦੀ ਰੇਸ ਅਤੇ ਮੈਡਲ ਦੇ ਚਾਂਸਿਸ ਪੂਰੇ ਆ। ਉੱਥੇ ਮਿਕਸ ਰਿਲੇ ਅਤੇ 4x4 ਰਿਲੇ ਦੇ ਵਿੱਚ ਪਾਰਟੀਸਪੇਟ ਕਰਨ ਜਾ ਰਹੀ ਆ।
1: ਅੰਤਰਰਾਸ਼ਟਰੀ ਪੱਧਰ ਦੇ ਐਥਲੈਟਿਕਸ ਕੋਚ ਸਰਬਜੀਤ ਸਿੰਘ, ਜਿਨ੍ਹਾਂ ਨੇ ਗੁਰਿੰਦਰ ਵੀਰ ਨੂੰ ਵੀ ਕੋਚ ਕੀਤਾ, ਇਹਨਾਂ ਦੀ ਗੱਲਬਾਤ ਤੁਸੀਂ ਸੁਣ ਰਹੇ ਸੀ ਕਿ ਪੰਜਾਬ ਦੇ ਕਿਹੜੇ ਐਥਲੀਟਸ ਨੇ ਜਿਹੜੇ ਕਾਮਨਵੈਲਥ ਟੀਮ ਵਿੱਚ ਸ਼ਾਮਿਲ ਨੇ ਅਤੇ ਉਹਨਾਂ ਤੋਂ ਸੰਭਾਵਨਾਵਾਂ ਕਿੱਦਾਂ ਦੀਆਂ ਨੇ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਸਾਡੇ ਬੈਡਮਿੰਟਨ ਦੇ ਸਟਾਰ ਖਿਡਾਰੀ ਮਕਾਓ ਬੈਡਮਿੰਟਨ ਓਪਨ ਚੈਂਪੀਅਨਸ਼ਿਪ ਵਿੱਚ ਕਿੱਦਾਂ ਦਾ ਪ੍ਰਦਰਸ਼ਨ ਕਰ ਰਹੇ ਨੇ, ਆਓ ਇਸ ਬਾਰੇ ਜਾਣੀਏ ਸ਼ੀਤਲ ਤੋਂ।
2: ਮਕਾਓ ਓਪਨ ਬੈਡਮਿੰਟਨ ਟੂਰਨਾਮੈਂਟ 2026 ਵਿੱਚ ਭਾਰਤ ਦੀ ਸਟਾਰ ਸ਼ਟਲਰ ਰਸ਼ਮਿਤਾ ਚਲੀਹਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਵਾਰ ਭਾਰਤ ਦੇ ਚੋਟੀ ਦੇ ਖਿਡਾਰੀ ਜਿਵੇਂ ਕਿ ਪੀਵੀ ਸਿੰਧੂ, ਲਕਸ਼ਯ ਸੈਨ ਤੇ ਸਾਤਵਿਕ ਚਿਰਾਗ ਦੀ ਜੋੜੀ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਹੇ ਹਨ, ਜਿਸ ਕਾਰਨ ਦੇਸ਼ ਦੇ ਨੌਜਵਾਨ ਤੇ ਉਭਰਦੇ ਖਿਡਾਰੀਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਵੱਡਾ ਮੌਕਾ ਮਿਲਿਆ। ਮਹਿਲਾ ਸਿੰਗਲਸ ਦੇ ਵਿੱਚ ਅਸ਼ਮਿਤਾ ਚਹਿਲੀਹਾ ਇਸ ਟੂਰਨਾਮੈਂਟ ਦੇ ਵਿੱਚ ਭਾਰਤ ਦੀ ਸਭ ਤੋਂ ਸਫਲ ਖਿਡਾਰਨ ਸਾਬਤ ਹੋਈ ਹੈ। ਉਸਨੇ ਕੁਆਟਰ ਫਾਈਨਲ ਦੇ ਵਿੱਚ ਦੱਖਣੀ ਕੋਰੀਆ ਦੀ ਕਿਮ ਮਿਨ ਸੁਨ ਨੂੰ ਸਿੱਧੇ ਗੇਮਾਂ ਦੇ ਵਿੱਚ 21-16, 21-18 ਦੇ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਹੁਣ ਸੈਮੀਫਾਈਨਲ ਵਿੱਚ ਉਸਦਾ ਮੁਕਾਬਲਾ ਕੋਰੀਆ ਦੀ ਹੀ ਪਾਰਕ ਗਾਂ ਯੂਨ ਨਾਲ ਹੋਵੇਗਾ। 19 ਸਾਲਾ ਨੌਜਵਾਨ ਖਿਡਾਰਨ ਅਨਮੋਲ ਖਰਬ ਨੇ ਵੀ ਬਹੁਤ ਵਧੀਆ ਖੇਡ ਦਿਖਾਈ। ਉਸਨੇ ਪਹਿਲੇ ਦੌਰ ਦੇ ਵਿੱਚ ਇੰਡੋਨੇਸ਼ੀਆ ਦੀ ਮੁਤਿਆਰਾ ਅਯੂ ਨੂੰ 21-13, 21-16 ਨਾਲ ਹਰਾਇਆ ਤੇ ਦੂਜੇ ਦੌਰ ਦੇ ਵਿੱਚ ਮਲੇਸ਼ੀਆ ਦੀ ਗੋ ਜਿਨ ਵੇਈ ਦੇ ਮੈਚ ਵਿਚਾਲੇ ਹਟਣ ਕਾਰਨ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਸਦਾ ਸਫ਼ਰ ਖਤਮ ਹੋਇਆ। ਇਸ਼ਾਰਾਨੀ ਬਰੂਆ ਭਾਰਤ ਦੀ ਸਰਵੋਤਮ ਰੈਂਕਿੰਗ ਵਾਲੀ ਇਸ ਖਿਡਾਰਨ ਨੇ ਪਹਿਲੇ ਦੌਰ ਦੇ ਵਿੱਚ ਚੀਨੀ ਤਾਈਪੇ ਦੇ ਹੋਂਗ ਯੀ ਟਿੰਗ ਨੂੰ 21-16, 19-21, 21-14 ਨਾਲ ਹਰਾ ਕੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ। ਸ਼੍ਰਾਂਸ਼ੀ ਵਾਲੀ ਸ਼ੇਟੀ ਨੇ ਪਹਿਲੇ ਦੌਰ ਦੇ ਇੱਕ ਸਖ਼ਤ ਭਾਰਤੀ ਮੁਕਾਬਲੇ ਦੇ ਵਿੱਚ ਤਸਨੀਮ ਮੀਰ ਨੂੰ 21-18, 19-21, 21-15 ਨਾਲ ਮਾਤ ਦਿੱਤੀ ਸੀ। ਪੂਰੇ ਸਿੰਗਲ ਦੇ ਵਿੱਚ ਰੌਣਕ ਕੁਆਲੀਫਾਈਂਗ ਰਾਊਂਡ ਦੇ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਆਪਣੇ ਮੁੱਖ ਡਰਾਅ ਦੇ ਵਿੱਚ ਉਹਨਾਂ ਨੇ ਜਗ੍ਹਾ ਬਣਾਈ। ਪਹਿਲੇ ਦੌਰ ਦੇ ਵਿੱਚ ਚੀਨੀ ਤਾਈਪੇ ਦੇ ਵੂ ਯੇ ਯਿੰਗ ਨੂੰ 18-21, 21-19 ਨਾਲ ਹਰਾਇਆ, ਪਰ ਉਸਦੇ ਅਗਲੇ ਦੌਰ ਤੇ ਅੱਗੇ ਵੱਧ ਨਹੀਂ ਸਕਿਆ। ਪਿਛਲੇ ਸਾਲ ਦੇ ਸੈਮੀਫਾਈਨਲਿਸਟ ਤਰੁਣ ਨੇ ਪਹਿਲੇ ਦੌਰ ਦੇ ਵਿੱਚ ਭਾਰਤ ਦੇ ਹੀ ਰਿਤਵਿਕ ਸੰਜੀਵੀ ਨੂੰ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਸੀ, ਪਰ ਉਹ ਆਪਣੀ ਮੁਹਿੰਮ ਜ਼ਿਆਦਾ ਅੱਗੇ ਨਹੀਂ ਲਿਜਾ ਸਕੇ। ਸ਼ੰਕਰ ਨੂੰ ਪਹਿਲੇ ਹੀ ਦੌਰ ਦੇ ਵਿੱਚ ਚੀਨੀ ਤਾਈਪੇ ਦੇ ਹੁਆਂਗ ਪਿੰਗ ਹਿਸਿਆਨ ਹੱਥੋਂ 21-11, 18, 21-16, 21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀਆਂ ਸਾਰੀਆਂ ਪ੍ਰਮੁੱਖ ਜੋੜੀਆਂ ਜੋ ਮਿਕਸਡ ਡਬਲਸ ਤੇ ਹੋਰ ਡਬਲਸ ਵਰਗਾਂ ਵਿੱਚ ਉਤਰੀਆਂ ਸਨ, ਪਹਿਲੇ ਅਤੇ ਦੂਜੇ ਦੌਰ ਦੇ ਸ਼ੁਰੂਆਤੀ ਮੈਚਾਂ ਦੇ ਵਿੱਚ ਹੀ ਹਾਰ ਕੇ ਬਾਹਰ ਹੋ ਗਈਆਂ, ਜਿਸ ਕਾਰਨ ਡਬਲਸ ਦੇ ਵਿੱਚ ਭਾਰਤੀ ਚੁਣੌਤੀ ਜਲਦੀ ਖਤਮ ਹੋ ਗਈ।
1: FIH ਹਾਕੀ ਪ੍ਰੋ ਲੀਗ 2025-26 ਵਿੱਚ ਇਸ ਹਫ਼ਤੇ ਭਾਰਤੀ ਪੁਰਸ਼ ਹਾਕੀ ਟੀਮ ਬਹੁਤ ਹੀ ਰੋਮਾਂਚਕ ਮੁਕਾਬਲੇ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦੀ ਰਹੀ ਹੈ। ਭਾਰਤੀ ਮਰਦਾਂ ਦੀ ਹਾਕੀ ਟੀਮ ਯੂਰਪ ਵਿੱਚ ਇਹ ਮੁਕਾਬਲੇ ਖੇਡ ਰਹੀ ਹੈ ਅਤੇ ਭਾਰਤੀ ਮਹਿਲਾ ਹਾਕੀ ਟੀਮ ਵੀ FIH ਵੁਮੈਨਸ ਨੇਸ਼ਨਸ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਕੋਚ ਰਿਪੂ ਦਮਨ ਹੋਰਾਂ ਤੋਂ ਇਹਨਾਂ ਮੁਕਾਬਲਿਆਂ ਬਾਰੇ ਅਤੇ ਭਾਰਤ ਦੇ ਪ੍ਰਦਰਸ਼ਨ ਬਾਰੇ ਜਾਣਦੇ ਹਾਂ।
3: ਇੰਡੀਆ ਦੇ ਜਿਹੜੇ ਫਿਲਹਾਲ ਲੇਟੈਸਟ ਪ੍ਰੋ ਲੀਗ ਜਿਹੜੀ ਚੱਲਦੀ ਹੈ FIH ਦੇ ਵਿੱਚ ਮੈਚਿਸ ਹੋਏ ਨੇ, ਉਹਦੇ ਵਿੱਚ ਨੀਦਰਲੈਂਡ ਦੇ ਨਾਲ ਇੰਡੀਆ ਪਹਿਲਾ ਮੈਚ ਬਰਾਬਰ ਖੇਡ ਗਿਆ ਸੀ, ਉਸ ਤੋਂ ਬਾਅਦ ਦੂਸਰਾ ਮੈਚ ਇਹ ਲੂਜ਼ ਕੀਤੇ ਨੇ, ਪਰ ਉਸ ਤੋਂ ਬਾਅਦ ਵਿੱਚ ਜਿਹੜਾ ਇਹ ਹੁਣ ਫਿਲਹਾਲ ਜਰਮਨੀ ਦੇ ਨਾਲ ਖੇਡਿਆ ਪਹਿਲਾ ਮੈਚ, ਉਹ ਬਹੁਤ ਆਊਟ ਕਲਾਸ ਪਰਫੋਰਮੈਂਸ ਕੀਤੀ ਹੈ ਇੰਡੀਅਨ ਹਾਕੀ ਟੀਮ ਨੇ, 3 ਗੋਲ ਕੀਤੇ ਨੇ, 3-1 ਤੇ ਜਿੱਤੇ ਨੇ, ਪਰ ਉਸ ਤੋਂ ਬਾਅਦ ਜਿਹੜਾ ਸੈਕਿੰਡ ਮੈਚ ਹੋਇਆ ਸੀ ਉਹ ਫਿਰ 2-1 ਤੇ ਲੂਜ਼ ਕਰ ਗਏ ਨੇ। ਸੋ ਪਰਫੋਰਮੈਂਸ ਇੰਡੀਅਨ ਹਾਕੀ ਟੀਮ ਦੀ ਬਿਹਤਰ ਹੈ ਕਾਫੀ ਅੱਗੇ ਨਾਲੋਂ। ਇੰਡੀਅਨ ਹਾਕੀ ਕਾਫੀ ਮੋਡਰੇਟ ਹਾਕੀ ਖੇਡ ਰਹੀ ਹੈ, ਜਿੱਥੋਂ ਤੱਕ ਸਾਡੇ ਫੋਰਵਰਡ ਲਾਈਨਸ ਦੇ ਵਿੱਚ ਜਰਮਨ ਦੇ ਅਗੇਂਸਟ ਵੀ ਜਿਹੜੇ ਮੈਚ ਹੋਇਆ, ਮਨਪ੍ਰੀਤ ਦੁਆਰਾ ਜਿਹੜਾ ਸੀ, ਅਮਨਦੀਪ ਮੁੰਡਾ ਸੀ ਉਹਦੇ ਵੱਲੋਂ

0: ਮਨਦੀਪ ਸਿੰਘ ਵੱਲੋਂ ਗੋਲ ਕੀਤਾ ਗਿਆ ਜਿਹੜਾ ਕਿ ਬੜਾ ਕਲੈਵਰ ਗੋਲ ਸੀ। ਨੀਲਕਾਂਤ ਵੱਲੋਂ ਗੋਲ ਹੋਇਆ ਸੀ, ਲੱਕੜੇ ਵੱਲੋਂ ਗੋਲ ਹੋਇਆ ਸੀ। ਮਤਲਬ ਇੰਡੀਅਨ ਟੀਮ ਨੇ ਇੱਕ ਸਿੱਧ ਕੀਤਾ ਕਿ ਤੁਹਾਡੇ ਕੋਲ ਇੱਕ ਬਹੁਤ ਵਧੀਆ ਸਟਰਕਚਰ ਹੈ ਫਿਲਹਾਲ, ਲੇਕਿਨ ਮੈਂ ਸਮਝਦਾ ਕਿ ਹਜੇ ਵੀ ਇੰਡੀਅਨ ਟੀਮ ਦੀ ਜਿਹੜੀ ਪਰਫਾਰਮੈਂਸ ਆ ਉਹਨੂੰ ਅਸੀਂ ਇਹ ਇੱਦਾਂ ਨਹੀਂ ਗਿਣ ਸਕਦੇ ਕਿ ਵੀ ਇਹ ਬੜੀ ਐਵਰੇਜ ਹੋ ਗਈ ਆ ਕਿ ਇੱਥੇ ਟਿੱਕੀ ਰਹੂਗੀ। ਜਿੱਦਾਂ ਜਿੱਦਾਂ ਕਹੋ ਟੀਮਾਂ ਚੰਗੀਆਂ ਆ ਰਹੀਆਂ ਨੇ ਉੱਦਾਂ ਉੱਦਾਂ ਪਰਫਾਰਮੈਂਸ 'ਚ ਵੀ ਫਰਕ ਪੈ ਰਿਹਾ, ਪਰ ਓਵਰਆਲ ਜੇ ਕਹੀਏ ਤਾਂ ਇੰਡੀਅਨ ਟੀਮ ਠੀਕ ਖੇਡ ਰਹੀ ਹੈ, ਪਰ ਅਸੀਂ ਅਜੇ ਟੇਬਲ ਦੇ ਉੱਤੇ ਥੱਲੇ ਹਾਂ ਕਾਫੀ।
1: ਤੇ ਜੇ ਮਹਿਲਾਵਾਂ ਦੀ ਹਾਕੀ ਦੀ ਗੱਲ ਕਰੀਏ ਰਿਪੂ ਦਮਨ ਜੀ, ਤੇ ਇਹਦੇ ਵਿੱਚ FIH ਜਿਹੜਾ ਨੇਸ਼ਨਸ ਕੱਪ ਚੱਲ ਰਿਹਾ, ਇਹਦੇ 'ਚ ਤੁਸੀਂ ਭਾਰਤੀ ਮਹਿਲਾ ਹਾਕੀ ਦਾ ਪ੍ਰਦਰਸ਼ਨ ਕਿੱਦਾਂ ਵੇਖਦੇ ਹੋ ਜੀ?
0: ਇੰਡੀਅਨ ਟੀਮ ਬਿਹਤਰ ਖੇਡ ਰਹੀ ਹੈ ਜੀ ਉੱਥੇ, ਕਿਉਂਕਿ ਇਸ ਤੋਂ ਬਾਅਦ ਵਿੱਚ ਜਿਹੜੀ ਇਹ ਆਪਣੀ ਟੀਮ ਹੈ ਉਹਨੇ ਐਕਚੁਲੀ ਵੁਮਨ ਦੇ ਵਿੱਚ ਜਿਹੜਾ ਵੁਮਨ ਹੈ ਨਾ ਇਹ ਰੀਸੈਂਟ ਵੁਮਨ ਰਿਜ਼ਲਟ ਇਹ ਆ ਕਿ ਜਿਹੜੀ ਇੰਡੀਅਨ ਟੀਮ ਹੈ ਉਹ ਉਹ ਹੁਣ 6-0 ਦੇ ਉੱਤੇ ਤੇ ਉਹਨੇ ਚਿਲੀ ਨੂੰ ਹਰਾਇਆ ਸੀ। ਔਰ 18 June ਨੂੰ ਜਿਹੜਾ ਮੈਚ ਹੋਇਆ ਸੀ ਇੰਡੀਆ ਦਾ ਉਰਗਵੇ ਨਾਲ, ਉਹਨੂੰ ਉਹ 3-2 ਤੇ ਜਿੱਤ ਕੇ ਉੱਪਰ ਆਈ ਸੀ। ਅਤੇ ਇਸੇ ਤਰ੍ਹਾਂ 15 June ਨੂੰ ਜਿਹੜਾ ਮੈਚ ਹੋਇਆ ਉਹਦੇ ਵਿੱਚ ਉਹ USA ਨੂੰ 3-2 ਤੇ ਜਿੱਤੀ ਹੈ ਜੀ। ਤੋ ਉਹਦੇ ਨਾਲ ਇੰਡੀਅਨ ਟੀਮ ਜਿਹੜੀ ਹੈ ਇਸ ਵੇਲੇ ਅੱਛੀ ਜਾ ਰਹੀ ਹੈ ਉੱਪਰ। ਪੋਸੀਬਿਲਿਟੀ ਹੈ ਕਿ ਇਸ ਤੋਂ ਬਾਅਦ ਵਿੱਚ ਜਿਹੜੀ ਇਹ ਟੀਮ ਹੈ ਆਪਣੀ ਇਹ ਉੱਪਰ ਕੁਆਲੀਫਾਈ ਕਰੇਗੀ। ਇਹ ਬੇਸਿਕਲੀ ਪ੍ਰੋ ਲੀਗ ਦੇ ਵਿੱਚ ਨਹੀਂ ਕੁਆਲੀਫਾਈ ਕੀਤੀ ਇੰਡੀਅਨ ਟੀਮ, ਇਹ ਗਾਹਾਂ ਅਗਰ ਇਹਦੇ ਵਿੱਚ ਬਿਹਤਰ ਖੇਡ ਜਾਂਦੀ ਹੈ ਫਿਰ ਅੱਗੇ ਜਾ ਕੇ ਕੁਆਲੀਫਿਕੇਸ਼ਨ ਇਹਦੀ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ ਉਹਦੇ ਵਿੱਚ
2: ਜੀ।
0: ਲੇਕਿਨ ਇੰਡੀਅਨ ਟੀਮ ਬਿਹਤਰ ਖੇਡ ਰਹੀ ਹੈ।
1: ਖੇਡ ਸੰਸਾਰ ਪ੍ਰੋਗਰਾਮ ਦੇ ਨਾਲ ਸਨ ਰਿਪੂ ਦਮਨ, ਜਿਹੜੇ ਕਿ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਨੇ ਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਕੋਚ ਵੀ ਨੇ। ਜਰਮਨ ਦੇ ਖਿਲਾਫ ਖੇਡਦਿਆਂ ਭਾਰਤ ਨੇ ਜਿਹੜੀ 3-1 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ, ਇਸ ਮੁਕਾਬਲੇ ਵਿੱਚ ਮਨਪ੍ਰੀਤ ਸਿੰਘ ਹੋਰਾਂ ਨੇ ਵੀ ਇੱਕ ਇਤਿਹਾਸਿਕ ਰਿਕਾਰਡ ਕਾਇਮ ਕੀਤਾ। ਮਨਪ੍ਰੀਤ ਸਿੰਘ ਨੇ ਮੁਕਾਬਲਾ ਖੇਡਦਿਆਂ ਭਾਰਤ ਲਈ 413 ਅੰਤਰਰਾਸ਼ਟਰੀ ਮੈਚ ਖੇਡਣ ਦਾ ਇਤਿਹਾਸਿਕ ਰਿਕਾਰਡ ਬਣਾਇਆ। ਉਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੇ ਹਾਕੀ ਖਿਡਾਰੀ ਬਣ ਗਏ ਨੇ। ਇਸ ਮੀਲ ਪੱਥਰ ਲਈ ਹਾਕੀ ਇੰਡੀਆ ਵੱਲੋਂ ਉਹਨਾਂ ਨੂੰ 10 lakh rupees ਦਾ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ। ਆਪਣੇ ਲੰਬੇ ਚੌੜੇ ਕਰੀਅਰ ਬਾਰੇ ਆਪਣੇ ਜਜ਼ਬਾਤ ਸਾਂਝੇ ਕਰਦੇ ਹੋਏ ਮਨਪ੍ਰੀਤ ਸਿੰਘ:
3: ਮੇਰੀ ਵਾਈਫ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ 2012 ਮੈਂ ਪਰ ਉਸ ਵਕਤ ਆਈ ਥਿੰਕ ਮੈਨੇ ਕਰੀਅਰ ਆਪਣਾ ਸਟਾਰਟ ਹੀ ਕੀਆ ਥਾ। ਬਹੁਤ ਅਪਸਾਈਡ ਡਾਊਨ ਦੇਖੇ ਮੈਨੇ ਭਾਜੀ ਆਪਣੀ ਲਾਈਫ ਮੇ। ਮੇਰੇ ਫਾਦਰ ਜਬ ਡੈਥ ਹੋਈ ਥੀ 2016 ਮੈਂ, ਉਸ ਵਕਤ ਉਹ ਕਾਫੀ ਸਪੋਰਟ ਮੋਰਲ ਸਟੋਰ ਉਹ ਮੇਰੇ ਸਾਥ ਰਹੀ ਥੀ ਭਾਜੀ, ਹੈ ਨਾ ਫੈਮਿਲੀ ਮੈਂ ਸਪੋਰਟ ਕੀਆ ਉਸ ਟਾਈਮ ਬਹੁਤ ਸਪੋਰਟ ਕੀਆ ਭਾਜੀ ਮੇਰੇ। ਹਮ ਲੋਗੋਂ ਨੇ ਕਾਫੀ ਟੂਰਨਾਮੈਂਟ ਜੀਤੇ ਹੈ, ਕਾਫੀ ਹਾਰੇ ਵੀ ਹੈ, ਤੋ ਹਮੇਸ਼ਾ ਵੋ ਭਾਜੀ ਬਟ ਉਸਕਾ ਇੱਕ ਚੀਜ਼ ਅੱਛੀ ਥੀ ਵੋ ਹਮੇਸ਼ਾ ਮੇਰੇ ਸਾਥ ਭਾਜੀ ਓਨੈਸਟ ਰਹੀ ਹੈ ਕਿ ਜਬ ਵੀ ਮੈਂ ਗਰਾਊਂਡ ਮੇ ਅੱਛਾ ਪਰਫਾਰਮ ਨਹੀਂ ਕੀਆ ਹੈ ਮੈਨੇ, ਜਬ ਵੀ ਮੈਨੇ ਵੋ ਡਾਇਰੈਕਟਲੀ ਵੋ ਕ੍ਰਿਟੀਸਾਈਜ਼ ਕਰਤੀ ਕਿ ਹਾਂ ਕਿ ਤੂੰ ਨੇ ਅੱਜ ਅੱਛਾ ਨਹੀਂ ਕੀਆ, ਯੇ ਕੀਆ ਕਿ ਤੁਝੇ ਯਹਾਂ ਪੇ ਇੰਪਰੂਵ ਕਰਨੇ ਕੀ ਜ਼ਰੂਰਤ ਹੈ। ਮੇਰੀ ਫੈਮਿਲੀ ਕੇ ਲੀਏ ਕਾਫੀ ਵੋ ਸਪੋਰਟਿਵ ਰਹੀ ਹੈ, ਮੇਰੀ ਮਦਰ ਕੇ ਸਾਥ ਉਸਕਾ ਬਹੁਤ ਅੱਛਾ ਬੌਂਡਿੰਗ ਹੈ, ਤੋ ਵੋ ਹਮੇਸ਼ਾ ਮੇਰੀ ਮਦਰ ਕੇ ਸਾਥ ਉਨਕਾ ਕਾਫੀ ਅੱਛੇ ਪੋਸਿਬ ਚਲਤੇ ਹੈ, ਵੋ ਕਾਫੀ ਇੱਕ ਦੂਸਰੇ ਕੇ ਸਾਥ ਕਲੋਜ਼ ਹੈ, ਤੋ ਔਰ ਮੈਂ ਜਬ ਵੀ ਫੈਮਿਲੀ ਸੇ ਦੂਰ ਰਹਾ ਹੂੰ ਵੋ ਹਮੇਸ਼ਾ ਮੇਰੇ ਬੱਚੋਂ ਕੇ ਸਾਥ ਮੇਰੀ ਫੈਮਿਲੀ ਕੇ ਸਾਥ ਰਹੀ ਹੈ, ਉਨਕੋ ਸਪੋਰਟ ਕਰਨੇ ਕੇ ਲੀਏ, ਔਰ ਮੇਰੇ ਬੱਚੋਂ ਕੋ ਹਮੇਸ਼ਾ ਯਹੀ ਬਤਾਤੀ ਹੈ ਕਿ ਹਾਂ ਕਿ ਤੁਹਾਡੇ ਫਾਦਰ ਨੇ ਕਿਤਨਾ ਕੁਛ ਸੈਕਰੀਫਾਈਸ ਕਰਕੇ ਯਹਾਂ ਤੱਕ ਪਹੁੰਚਿਆ, ਕਿ ਮਤਲਬ ਈਜ਼ੀ ਨਹੀਂ ਥਾ। ਜੈਸਮੀਨ ਮੇਰੀ ਬੜੀ ਡੌਟਰ ਹੈ, ਠੀਕ ਹੈ, ਔਰ ਵੋ ਚੇਅਰ ਕਰਤੀ ਹੈ, ਵੋ ਬੋਲਤੀ ਹੈ ਕਿ ਹਾਂ ਕਿ ਲਾਈਕ ਸ਼ੀ ਇਜ਼ ਪ੍ਰਾਊਡ ਆਫ ਮੀ, ਕਿ ਹਾਂ ਵੋ ਪ੍ਰਾਊਡ ਹੈ ਕਿ ਜਬ ਵੀ ਮੁਝੇ ਟੀਵੀ ਪੇ ਦੇਖਤੀ ਹੈ, ਕਈ ਵਾਰ ਗੁੱਸਾ ਹੋ ਜਾਤੀ ਹੈ ਕਿ ਹਾਂ ਕਿ ਅਗਰ ਮੈਂ ਉਸਕੇ ਜਬ ਗਰਾਊਂਡ ਮੇ ਹੋਤੀ ਵੋ ਉਸਕੀ ਨਹੀਂ ਬਾਤ ਸੁਣਤਾ ਹੂੰ, ਤੋ ਵੋ ਕਾਫੀ ਅੱਛਾ ਲੱਗਤਾ ਹੈ, ਵੋ ਇੱਕ ਮੁਝੇ ਕਾਨਫੀਡੈਂਸ ਦੇਤਾ ਕਿ ਮੈਂ ਔਰ ਜ਼ਿਆਦਾ ਅੱਛਾ ਕਰੂੰ, ਮੇਰੇ ਬੱਚੇ ਐਸੇ ਮੁਝੇ ਸਪੋਰਟ ਕਰੇ, ਇੱਕ ਉਨਕੇ ਲਈ ਔਰ ਅੱਛਾ ਰੋਲ ਮਾਡਲ ਬਣੂ ਕਿ ਜਬ ਵੋ ਬੜੇ ਹੋਂ ਵੋ ਪ੍ਰਾਊਡ ਕਹੇ ਪ੍ਰਾਊਡਲੀ ਕਹੇ ਕਿ ਮੇਰੇ ਫਾਦਰ ਨੇ ਯੇ ਅਚੀਵ ਕੀਆ ਹੈ, ਉਸਨੇ ਨੇ ਯੇ ਮੈਡਲ ਜੀਤੇ ਹੈ, ਕਿ ਹੈ ਨਾ ਕਿ ਮੈਂ ਉਨਸੇ ਦੂਰ ਰਹਾ ਹੂੰ, ਬਟ ਵੋ ਚੀਜ਼ ਸਭ ਕੁਛ ਕਾਫੀ ਅੱਛੀ ਲੱਗਤੀ ਹੈ ਜਬ ਫਾਈਨਲੀ ਵੋ ਮੈਡਲਸ ਆਤੇ ਹੈ ਮੇਰੇ ਗਲੇ ਮੇ, ਔਰ ਜਬ ਮੈਂ ਮੈਡਲ ਉਨਕੋ ਪਹਿਨਾਤਾ ਹੂੰ, ਵੋ ਚੀਜ਼ ਕਾਫੀ ਅੱਛੀ ਲੱਗਦੀ ਹੈ, ਕਾਨਫੀਡੈਂਸ ਦੇਤੀ ਹੈ ਮੁਝੇ।
1: ਚੀਨ ਦੇ ਗੁਇਯੋਂਗ ਵਿੱਚ ਚੱਲ ਰਹੇ ਵਰਲਡ ਬਾਕਸਿੰਗ ਕੱਪ 2026 ਸਟੇਜ 2 ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਇਸ ਹਫ਼ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਮੈਡਲ ਪੱਕੇ ਕਰਕੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਕੁਆਟਰ ਫਾਈਨਲ ਵਿੱਚ ਵੱਡੀਆਂ ਜਿੱਤਾਂ ਦਰਜ ਕਰਕੇ ਭਾਰਤੀ ਖਿਡਾਰੀ ਸੈਮੀਫਾਈਨਲ ਵਿੱਚ ਪਹੁੰਚ ਗਏ ਨੇ। 57 kg ਭਾਰ ਵਰਗ ਵਿੱਚ ਪ੍ਰਾਚੀ ਨੇ ਇਤਿਹਾਸਿਕ ਜਿੱਤ ਹਾਸਲ ਕੀਤੀ। ਪ੍ਰਾਚੀ ਨੇ ਓਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਮਗਾ ਜੇਤੂ ਚੀਨੀ ਤਾਇਪੇ ਦੀ ਸ਼ੀ ਯੂ ਵੂ ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। 51 kg ਭਾਰ ਵਰਗ ਵਿੱਚ ਮੀਨਾਕਸ਼ੀ ਹੁੱਡਾ ਦਾ ਦਬਦਬਾ ਜਾਰੀ ਹੈ। ਦੁਨੀਆ ਦੀ ਨੰਬਰ 1 ਮੀਨਾਕਸ਼ੀ ਹੁੱਡਾ ਨੇ ਕਜ਼ਾਕਿਸਤਾਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਅਲੂਆ ਨੂੰ 1-65 ਮੁਕਾਬਲੇ ਵਿੱਚ 5-0 ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। 48 kg ਭਾਰ ਵਰਗ ਵਿੱਚ ਜਯੋਤੀ ਤੇ 85 kg ਭਾਰ ਵਰਗ ਵਿੱਚ ਜਗਨੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੈਮੀਫਾਈਨਲ

0: ਵਿੱਚ ਪਹੁੰਚ ਗਈਆਂ ਨੇ। ਮਰਦਾਂ ਦੇ ਮੁਕਾਬਲਿਆਂ ਚ 70 ਕਿਲੋਗ੍ਰਾਮ ਭਾਰ ਵਰਗ ਵਿੱਚ ਦੀਪਕ ਨੇ ਅਜ਼ਰਬਾਈਜਾਨ ਦੇ ਨਬੀ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਲਿਆ। 55 ਕਿਲੋਗ੍ਰਾਮ ਭਾਰ ਵਰਗ ਵਿੱਚ ਨਿਖਿਲ ਨੇ ਵੀ ਸ਼ਾਨਦਾਰ ਫਾਰਮ ਜਾਰੀ ਰੱਖੀ ਹੋਈ ਹੈ ਤੇ ਆਪਣਾ ਮੁਕਾਬਲਾ ਜਿੱਤ ਕੇ ਤੇ ਆਪਣਾ ਮੁਕਾਬਲਾ ਅਜ਼ਰਬਾਈਜਾਨ ਦੇ ਬਾਕਸਰ ਤੋਂ 5-0 ਨਾਲ ਜਿੱਤਿਆ। ਆਸ ਹੈ ਕਿ ਚਾਈਨਾ 'ਚ ਚੱਲ ਰਹੀ ਇਸ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਵੱਧ ਤੋਂ ਵੱਧ ਤਮਗੇ ਹੋਣਗੇ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਹੋਇਆ। ਆਲੇਖ ਖੋਜ ਵਾਚਨ ਤੇ ਸੰਪਾਦਨ ਬੀਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ।
1: ਖੇਡ ਸੰਸਾਰ
2: ਹਫ਼ਤੇ ਭਰ ਦੀਆਂ ਖੇਡ ਗਤੀਵਿਧੀਆਂ ਤੇ ਜਾਣਕਾਰੀਆਂ ਤੇ ਭਰਪੂਰ ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਖੇਡ ਸੰਸਾਰ। ਮੀਡੀ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਨ ਕਰਦੇ ਹਾਂ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਮਨ ਹੈ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ ਘਰ ਦਾ ਦੂਸਰਾ ਮਤਲਬ ਸਰੀਰ ਹੈ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ ਘਰ ਦਾ ਤੀਸਰਾ ਮਤਲਬ ਰੁਤਬਾ ਭਾਵ ਪਦਵੀ ਵੀ ਹੈ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ ਇਸੇ ਤਰ੍ਹਾਂ ਘਰ ਦੇ ਅਰਥ ਮਨ ਦਿਲ ਔਰ ਹਿਰਦਾ ਵੀ ਹਨ ਘਰ ਭੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਭਾਈ ਘਰ ਦਾ ਪੰਜਵਾਂ ਅਰਥ ਸਰੀਰ ਦੇ ਮੁੱਖ ਅੰਗ ਅਤੇ ਸਰੀਰ ਦੀਆਂ ਨਾੜੀਆਂ ਵੀ ਹਨ ਜਿਵੇਂ ਕਿ ਕਬੀਰ ਸਾਹਿਬ ਜੀ ਦਾ ਬਚਨ ਹੈ 72 ਘਰ ਇੱਕ ਪੁਰਖ ਸਮਾਇਆ ਉਹਨ ਦੀਆ ਨਾਮ ਲਿਖਾਈ ਇਸੇ ਤਰ੍ਹਾਂ ਘਰ ਅੱਖਰ ਕਈ ਥਾਈਂ ਚੰਗਾ ਖਾਨਦਾਨ ਅਤੇ ਘਰ ਵਾਲੀ ਵਹੁਟੀ ਲਈ ਵੀ ਵਰਤਿਆ ਗਿਆ ਹੈ ਗੁਰਮਤਿ ਸੰਗੀਤ ਵਿੱਚ ਵੀ ਘਰ ਦੇ ਅਰਥ ਹਨ ਇੱਕ ਸੁਰ ਅਤੇ ਤਾਲ ਸੋ ਗੁਰਬਾਣੀ ਅੰਦਰ ਜਿੱਥੇ ਇਸ ਪਦੇ ਨੂੰ ਸੋ ਘਰ ਲਿਖਿਆ ਗਿਆ ਹੈ ਉਸਦਾ ਮਤਲਬ ਪਰਮੇਸ਼ਰ ਦਾ ਘਰ ਭਾਵ ਸੱਚਖੰਡ ਹੈ ਇਹ ਘਰ ਵਿੱਚ ਪਹੁੰਚ ਕੇ ਅਨੁਭਵ ਦ੍ਰਿਸ਼ਟੀ ਦੁਆਰਾ ਇਹ ਸਾਰਾ ਸੰਸਾਰ ਉਸ ਵਾਹਿਗੁਰੂ ਜੀ ਦਾ ਰੂਪ ਹੀ ਪ੍ਰਤੀਤ ਦਿੰਦਾ ਹੈ ਇਸੇ ਅਸਥਾਨ ਨੂੰ ਭਗਤ ਰਵਿਦਾਸ ਜੀ ਨੇ ਬੇਗਮਪੁਰਾ ਵੀ ਆਖਿਆ ਹੈ ਜਿੱਥੇ ਕੋਈ ਵੀ ਗਮ ਨਹੀਂ ਨਾ ਕੋਈ ਚਿੰਤਾ ਨਾ ਕੋਈ ਘਬਰਾਹਟ ਨਾ ਹੀ ਕੋਈ ਦੋਸ਼ ਨਾ ਕੋਈ ਪੁੰਨ ਅਤੇ ਨਾ ਹੀ ਕੋਈ ਪਾਪ ਨਾ ਕੋਈ ਉੱਚਾ ਅਤੇ ਨਾ ਕੋਈ ਨੀਵਾਂ ਸਭ ਨੂੰ ਇੱਕੋ ਅਵਸਥਾ ਪ੍ਰਾਪਤ ਹੈ ਇਸ ਉੱਗੇ ਵਿਸਮਾਦੀ ਸ਼ਹਿਰ ਵਿੱਚ ਨਾਮ ਨਾਲ ਓਤ ਪੋਤ ਭਾਗਾਂ ਵਾਲੀਆਂ ਰੂਹਾਂ ਹੀ ਵਸਦੀਆਂ ਹਨ ਅਤੇ ਇਹ ਸਦਾ ਅਟਲ ਕਾਇਮ ਦਾਇਮ ਅਤੇ ਸਤ ਦਾ ਅਸਥਾਨ ਹੈ ਬਚਨ ਹੈ ਬੇਗਮਪੁਰਾ ਸਹਿਰ ਕੋ ਨਾਉਂ ਦੁਖ ਅੰਦੋ ਨਹੀਂ ਤੇਹ ਠਾਉਂ ਸੋ ਇਸ ਘਰ 'ਤੇ ਪਹੁੰਚਣ ਤੋਂ ਪਹਿਲਾਂ ਉਸ ਘਰ ਦੀ ਦਹਿਲੀਜ਼ ਭਾਵ ਉਸਦੇ ਦਰ 'ਤੇ ਪਹੁੰਚਣਾ ਪੈਂਦਾ ਹੈ ਇਹ ਦਰ ਕੇਵਲ ਸਮਰੱਥ ਗੁਰੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ ਹੈ ਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰਕੇ ਮਨੁੱਖ ਨੂੰ ਸੋ ਘਰ ਵੱਲ ਤੋਰ ਦਿੰਦਾ ਹੈ ਜਿਉਂ ਜਿਉਂ ਨਾਮ ਦੀ ਕਮਾਈ ਵੱਧਦੀ ਜਾਂਦੀ ਹੈ ਗੁਰੂ ਦੀ ਬਖਸ਼ਿਸ਼ ਦਾ ਮੇਘ ਵਰਸਦਾ ਹੈ ਤਿਉਂ ਤਿਉਂ ਮਨੁੱਖ ਆਤਮਕ ਤੌਰ 'ਤੇ ਉਸਦੇ ਦਰ ਵੱਲ ਵੱਧਦਾ ਰਹਿੰਦਾ ਹੈ ਇੱਥੇ ਪਹੁੰਚ ਕੇ ਵੀ ਬਹੁਤ ਹੀ ਵਿਸਮਾਦ ਵਾਲੀ ਆਨੰਦ ਭਰਪੂਰ ਅਵਸਥਾ ਪ੍ਰਾਪਤ ਹੁੰਦੀ ਹੈ ਇੱਥੇ ਪਹੁੰਚਦਿਆਂ ਜਗਿਆਸੂ ਉਸ ਮਾਲਕ ਦੇ ਦਰ ਦੀ ਸੋਭਾ ਕਰਦਾ ਵੀ ਹੈ ਅਤੇ ਸੁਣਦਾ ਵੀ ਹੈ ਜਿਸ ਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਇਉਂ ਵਰਣਨ ਕੀਤਾ ਹੈ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੀ ਵਾਜੇ ਨਾਦ ਅਨੇਕ ਅਸੰਖਾਂ ਕੀਤੀ ਵਾਵਣ ਹਾਰੇ ਕੀਤੀ ਰਾਗ ਪਰੀ ਸਿਉ ਕਹੀਅਨ ਕੀਤੀ ਗਾਵਣ ਹਾਰੇ ਗਾਵੈ ਤੁਹਨੋਂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਸਤਿਗੁਰੂ ਜੀ ਨੇ ਆਪਣੇ ਪ੍ਰੀਤਮ ਦੇ ਪ੍ਰੇਮ ਵਿੱਚ ਭਿੱਜ ਕੇ ਵਿਸਮਾਦੀ ਹਾਲਤ ਵਿੱਚ ਇਹ ਬਚਨ ਕੀਤਾ ਹੈ ਕਿ ਹੇ ਵਾਹਿਗੁਰੂ ਜੀ ਤੇਰੇ ਦਰ ਦੀ ਸੋਭਾ ਕੈਸੀ ਹੈ ਜਿੱਥੇ ਤੂੰ ਬੈਠ ਕੇ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ ਤੇਰੇ ਦਰ 'ਤੇ ਅਨੇਕਾਂ ਪ੍ਰਕਾਰ ਦੇ ਮਨ ਮੋਹਣ ਵਾਲੇ ਵਿਸਮਾਦੀ ਸੰਗੀਤ ਵੱਜਦੇ ਹਨ ਲੱਖਾਂ ਦੇਵੀ ਦੇਵਤੇ ਤੇਰਾ ਜਸ ਗਾ ਰਹੇ ਹਨ ਇਹ ਦੇਵੀ ਦੇਵਤੇ ਤਾਂ ਕੀ ਤੈਨੂੰ ਗਾਉਣ ਵਾਲਿਆਂ ਵਿੱਚ ਤਾਂ ਪੌਣ ਪਾਣੀ ਅਗਨੀ ਪਤਾਲ ਆਕਾਸ਼ ਅਤੇ ਸਭ ਜੀਵ ਜੰਤੂ ਸ਼ਾਮਿਲ ਹਨ ਜੀਵਾਂ ਦੇ ਲੇਖਾ ਦਾ ਹਿਸਾਬ ਕਿਤਾਬ ਕਰਨ ਵਾਲਾ ਧਰਮ ਰਾਜਾ ਵੀ ਤੇਰੇ ਦਰ 'ਤੇ ਖੜ੍ਹਾ ਤੇਰੀ ਸਿਫਤ ਸਲਾਹ ਦੇ ਗੀਤ ਗਾ ਰਿਹਾ ਹੈ ਤੇਰੇ ਪੈਦਾ ਕੀਤੇ ਹੋਏ ਪ੍ਰਮੁੱਖ ਦੇਵਤੇ ਸਵਰਗਾਂ ਦਾ ਰਾਜਾ ਇੰਦਰ ਵੀ ਆਪਣੇ ਤਖ਼ਤ 'ਤੇ ਬੈਠਾ ਅਨੇਕਾਂ ਦੇਵਤਿਆਂ ਨਾਲ ਤੇਰਾ ਜਸ ਗਾ ਰਿਹਾ ਹੈ ਤੇਰੇ ਘਰ ਦੀ ਮਹਿਮਾ ਅਲੌਕਿਕ ਹੈ ਵਿਸਮਾਦੀ ਹੈ ਅਗੰਮੀ ਹੈ ਬ੍ਰਹਿਮੰਡ ਦੇ ਤਮਾਮ ਸੁੱਖਾਂ ਤੋਂ ਵੀ ਉੱਪਰ ਹੈ
1: ਗੁਰਬਾਣੀ ਵਿੱਚ ਸੋ ਦਰ ਤੇ ਸੋ ਘਰ ਦਾ ਸਿਧਾਂਤ ਇਹ ਵਾਰਤਾ ਸੁਣਾ ਰਹੇ ਸਨ ਜਸਵੰਤ ਸਿੰਘ ਸਿਆਨ ਉਹ ਅਕਾਲ ਪੁਰਖ ਸਮਰੱਥ ਹੈ ਉਹ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਉਹ ਦਇਆ ਦਾ ਖਜ਼ਾਨਾ ਹੈ ਤਾਂ ਤੇ ਫਿਰ ਉਸ ਮਾਲਕ ਦੇ ਘਰ ਦੀ ਹੀ ਓਟ ਤੱਕਣੀ ਬਣਦੀ ਹੈ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਫਰਮਾਉਂਦੇ ਨੇ

0: ਇਹ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੇ ਵੇਰਵੇ ਬਾਰੇ ਦੱਸਣ ਦਾ। ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ। ਲੀਚੀ ਦੀ ਕਾਸ਼ਤਕਾਰੀ ਬਾਰੇ ਜਾਣਕਾਰੀ ਦਿੱਤੀ ਜਾਏਗੀ, ਜਾਣਕਾਰੀ ਦੇਣਗੇ ਸੁਖਜੀਤ ਕੌਰ। ਸ਼ਾਮੀ 7:10 ਤੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਕਾਰਜਕ੍ਰਮ ਸੁਣਾਇਆ ਜਾਏਗਾ। ਸ਼ਾਮੀ 7:45 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਾਹਿਤ ਸੁਧਾ, ਜਿਹਦੇ ਵਿੱਚ ਅੱਜ ਸੰਸਕ੍ਰਿਤ ਸਾਹਿਤ ਵਿੱਚ ਯੁਵਾ ਅਵਸਥਾ ਵਰਣਨ, ਇਸ ਬਾਰੇ ਜਾਣਕਾਰੀ ਦੇਣਗੇ ਮੀਨੂ ਤਲਵਾੜ। ਉਸਦੇ ਠੀਕ ਬਾਅਦ 7:55 ਤੇ ਸਾਡਾ ਸਪੋਂਸਰਡ ਪ੍ਰੋਗਰਾਮ ਸੁਣਾਇਆ ਜਾਏਗਾ ਯੇ ਲਮਹੇ। ਪੰਜ ਮਿੰਟ ਤੇ ਹੋਏਗਾ ਸਾਡਾ ਸਪੈਸ਼ਲ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਤੇ ਰਾਤੀ 8:15 ਹੋਏਗਾ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਤਹਿਤ ਅੱਜ ਗਾਇਕ ਮੁਕੁਲ ਗਿੱਲ ਦੀ ਆਵਾਜ਼ ਦੇ ਵਿੱਚ ਗਜ਼ਲਾਂ ਸੁਣਾਈਆਂ ਜਾਣਗੀਆਂ। ਤਬਲੇ ਤੇ ਸੰਗਤ ਕਰਨਗੇ ਰਜਨੀਸ਼ ਧੀਮਾਨ, ਸਾਰੰਗੀ ਤੇ ਸੁਖਵਿੰਦਰ ਸਿੰਘ, ਗਿਟਾਰ ਵਾਦਨ ਚਰਨਜੀਤ ਸਿੰਘ ਢਿੱਲੋਂ ਵੱਲੋਂ, ਤੇ ਬਾਂਸੁਰੀ ਤੇ ਸਾਥ ਦੇਣਗੇ ਗੁਰਦੀਪ ਸਿੰਘ। ਸ਼ਾਮੀ 8:45 ਤੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਚਿੱਤਰ ਭਾਰਤੀ, 10:00 ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ, ਜਿਹਦੇ ਤਹਿਤ ਉਪ ਸ਼ਾਸਤਰੀ ਠੁਮਰੀ ਦਾਦਰਾ ਗਾਇਨ ਕਰਨਗੇ ਕਲਾਕਾਰ ਵਿਵੇਕ ਕਰਮਾ ਹੈ। ਇਹ ਸੀ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਤੁਸੀਂ ਇਸੇ ਤਰ੍ਹਾਂ ਬਣੇ ਰਹੋ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ 'ਤੇ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ

ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨੀ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਹੈ ਸਮੂਹ ਗਾਨ ਦਾ। ਆਹ ਸੁਣਦੇ ਹਾਂ ਅੱਜ ਦਾ ਸਮੂਹ ਗਾਨ, ਪਿੰਡਾਂ ਸ਼ਹਿਰਾਂ ਵਿੱਚ ਸਫਾਈ ਦੀ ਇੱਕ ਲਹਿਰ।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ ਪਿੰਡਾਂ ਸ਼ਹਿਰਾਂ ਵਿੱਚ ਸਫਾਈ ਦੀ ਇੱਕ ਲਹਿਰ, ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਉ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
4: ਦੀਦੀ ਨੌਕਰੀ ਲੱਗ ਗਈ।
5: ਓਏ ਵਾਹ, ਵਧਾਈਆਂ। ਹੁਣ ਬਹੁਤ ਸਾਰੀ ਸ਼ਾਪਿੰਗ।
4: ਹਾਂ, ਨਵਾਂ ਮੋਬਾਈਲ, ਜੀਨਸ, ਜੈਕਟ।
5: ਖੈਰ ਜਾ ਸ਼ਹਿਜ਼ਾਦੇ, ਤਨਖਾਹ ਤੋਂ ਪਹਿਲਾਂ ਖਰਚੇ।
4: ਇੰਸਟੈਂਟ ਲੋਨ ਵੀ ਤਾਂ ਮਿਲਦਾ ਹੈ।
5: ਪਹਿਲਾਂ ਬਜਟ ਬਣਾਉਣਾ ਸਿੱਖੋ, ਫਿਰ ਖਰਚ ਕਰੋ।
4: ਪਰ ਦੀ,
5: ਦੇਖੋ ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ। ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
4: ਹਾਂ ਦੀ, ਪਾਰਟੀ ਮੇਰੀ, ਬਜਟ ਤੁਹਾਡਾ।
5: ਅੱਛਾ,
6: RBI ਕਹਿੰਦਾ ਹੈ
7: ਸਹੀ ਵਿੱਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।
0: ਆਹ ਹੁਣ ਸੁਣਦੇ ਆ ਸਮੂਹ ਗਾਨ, ਆਕਾਸ਼ਵਾਣੀ ਆ ਸੁਨ ਮਹਿਰਮਾ।

0: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
1: PLI है ना?
2: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
3: नमस्कार, ये आकाशवाणी है। हुण तुसी चंचल शर्मा तो प्रतिशत खबरां सुनो। पहला इस बुलेटिन दीआं खास खबरां। कल दुनिया भर में अंतरराष्ट्रीय योग दिवस मनाया जाएगा। पंजाब समेत देश भर च योग समागमों का होगा आयोजन। प्रधानमंत्री नरेंद्र मोदी योग अभ्यास च देश की करेंगे अगवाई। भारतीय जनता पार्टी के राष्ट्रीय प्रधान नितिन नवीन वालों अज अमृतसर च BJP आगुआ ते वर्करां नाल मीटिंग। पंजाब चोण कमिशन वालों हुशियारपुर नगर निगम, नगर कौंसल गुरु हरसाए अते नगर निगम जलालाबाद ते ममदोट नगर पंचायत के मैंबरां दी चोण लई आम चोणां करवाउण संबंधी प्रोग्राम का ऐलान। ਪੰਜਾਬ ਸਰਕਾਰ ਵੱਲੋਂ 2437 ਅਪ੍ਰੈਂਟਿਸ ਟ੍ਰੇਨਿਸ਼ ਨੂੰ PSPCL ਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਅਤੇ ਭਾਰਤ ਤੇ ਅਫਗਾਨਿਸਤਾਨ ਦਰਮਿਆਨ ਤੀਜਾ ਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਚ ਖੇਡਿਆ ਜਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੰਤਰਰਾਸ਼ਟਰੀ ਯੋਗ ਦਿਵਸ 2026 ਭਲਕੇ ਵਿਸ਼ਵ ਪੱਧਰ ਤੇ ਮਨਾਇਆ ਜਾਵੇਗਾ। ਇਸ ਸਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ ਜਿਸ ਦਾ ਵਿਸ਼ਾ ਵੱਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਰੱਖਿਆ ਗਿਆ। ਇਹ ਵਿਸ਼ਾ ਉਮਰ ਦੇ ਵਧਣ ਦੇ ਨਾਲੋਂ ਨਾਲ ਤੰਦਰੁਸਤ, ਸਰਗਰਮ ਅਤੇ ਸਨਮਾਨਿਤ ਜੀਵਨ ਜਿਉਣ ਲਈ ਯੋਗ ਦਾ ਸਾਰੀ ਜ਼ਿੰਦਗੀ ਅਭਿਆਸ ਕਰਨ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਗਮ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ ਤੇ ਕਰਵਾਇਆ ਜਾ ਰਿਹਾ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਂਝੇ ਯੋਗ ਅਭਿਆਸ ਵਿਚ ਰਾਸ਼ਟਰ ਦੀ ਅਗਵਾਈ ਕਰਨਗੇ। ਪੇਸ਼ ਹੈ ਇੱਕ ਰਿਪੋਰਟ।
4: ਸਭਿਆਚਾਰ ਮੰਤਰਾਲਾ ਦੇਸ਼ ਦੇ 100 ਖਾਸਥਾਨਾਂ ਤੇ ਵਿਸ਼ੇਸ਼ ਯੋਗ ਸਮਾਰੋਹ ਕਰਾ ਰਿਹਾ ਹੈ, ਜੋ ਭਾਰਤ ਦੇ ਅਮੀਰ ਸਭਿਆਚਾਰਕ ਵਿਰਸੇ, ਇਤਿਹਾਸਕ ਸਥਾਨਾਂ ਅਤੇ ਯੋਗ ਰਵਾਇਤਾਂ ਨੂੰ ਜੋੜਦਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਨਵੀਂ ਦਿੱਲੀ ਵਿਚ ਲਾਲ ਕਿਲ੍ਹੇ ਸਮੇਤ 12 ਪ੍ਰਮੁੱਖ ਸਥਾਨਾਂ ਤੇ ਵੱਡੇ ਸਮਾਰੋਹ ਕਰਾਏ ਜਾਣਗੇ। ਭਾਰਤੀ ਸਭਿਆਚਾਰਕ ਸੰਬੰਧਾਂ ਦੀ ਪ੍ਰੀਸ਼ਦ ਦੇ ਤਾਲਮੇਲ ਨਾਲ ਵਿਦੇਸ਼ਾਂ ਵਿਚ 210 ਤੋਂ ਵੱਧ ਭਾਰਤੀ ਮਿਸ਼ਨ ਦੁਨੀਆ ਭਰ ਵਿਚ ਕਰੀਬ 2500 ਸਥਾਨਾਂ ਤੇ ਯੋਗ ਸਮਾਗਮ ਕਰਾਉਣਗੇ। ਕੋਲਕਾਤਾ ਦੇ ਰੈੱਡ ਰੋਡ ਤੇ ਰਾਸ਼ਟਰੀ ਸਮਾਰੋਹ ਸਵੇਰੇ 5 ਵਜੇ ਸ਼ੁਰੂ ਹੋਏਗਾ, ਜਿਸ ਵਿਚ ਹਜ਼ਾਰਾਂ ਯੋਗ ਪ੍ਰੇਮੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲੇਗੀ, ਜਦੋਂ ਕਿ ਲੱਖਾਂ ਨਾਗਰਿਕਾਂ ਦੇ ਭਾਰਤ ਅਤੇ ਵਿਦੇਸ਼ਾਂ ਤੋਂ ਵਰਚੁਅਲੀ ਸ਼ਾਮਿਲ ਹੋਣ ਦੀ ਉਮੀਦ ਏ। ਇਹ ਸਮਾਗਮ ਸਿਹਤ, ਸਦਭਾਵਨਾ ਤੇ ਸਮੂਹਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਆਲਮੀ ਲਹਿਰ ਵਜੋਂ ਯੋਗ ਦੀ ਵੱਧਦੀ ਭੂਮਿਕਾ ਨੂੰ ਦਰਸਾਉਂਦਾ ਏ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
3: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ DAV ਕਾਲਜ ਜਲੰਧਰ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਯੋਗ ਸੈਸ਼ਨ 'ਚ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਯੋਗ ਸੈਸ਼ਨ ਦੀ ਅਗਵਾਈ ਯੋਗ ਇੰਸਟ੍ਰਕਟਰ ਸ਼ੈਲੇਸ਼ ਜੈਨ ਤੇ ਜੈ ਮਿੱਤਲ ਨੇ ਕੀਤੀ। ਉਨ੍ਹਾਂ ਆਯੁਸ਼ ਮੰਤਰਾਲੇ ਵੱਲੋਂ ਨਿਰਧਾਰਤ ਯੋਗ ਪ੍ਰੋਟੋਕਾਲ ਮੁਤਾਬਕ ਸਿਖਲਾਈ ਦਿੰਦਿਆਂ ਸੰਤੁਲਨ ਤੇ ਤਣਾਅ ਤੋਂ ਰਾਹਤ ਲਈ ਵੱਖ ਵੱਖ ਯੋਗ ਆਸਨ ਕਰਵਾਏ। ਉਨ੍ਹਾਂ ਵਿਦਿਆਰਥੀਆਂ ਨੂੰ ਲੰਮੇ ਸਮੇਂ ਦੀ ਸਿਹਤ ਤੇ ਤੰਦਰੁਸਤੀ ਵਾਸਤੇ ਯੋਗ ਨੂੰ ਆਪਣੀ ਰੋਜ਼ਮਰਾ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਪ੍ਰੋਗਰਾਮ ਦੇ ਆਯੋਜਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਅੰਮ੍ਰਿਤਸਰ 'ਚ BJP ਆਗੂਆਂ ਅਤੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਇਸ ਤੋਂ ਬਾਅਦ ਸ਼੍ਰੀ ਨਵੀਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਵਿੱਚ ਦੇਸ਼ ਅਤੇ ਪੰਜਾਬ ਦੀ ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਿਰੋ ਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,
5: पटना साहिब गुरु गोविंद सिंह जी के जन्म स्थान से मैं आया हूँ, जो मेरी कर्म भूमि है, और आज सौभाग्य है कि गुरुओं की इस भूमि पे आके इस हर मंदिर में मत्था ठेकने का मौका मिला, अरदास करने का मौका मिला। माननीय प्रधानमंत्री नरेंद्र मोदी जी के नेतृत्व में पूरा देश जिस प्रकार से विकास के पटल पे आगे बढ़ रहा है, उसी प्रकार विकास के पैमाने पे विकास की किरणें पंजाब के हर घर, हर मोहल्ले, हर गाँव तक पहुँचे, ऐसी अरदास, ऐसा प्रार्थना मैंने आज किया है।
3: ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਕਿਹਾ ਕਿ ਉਹ ਕੱਲ੍ਹ ਹੋਣ ਵਾਲੀ NEET UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ

ਪੂਰੀ ਤਰ੍ਹਾਂ ਤਿਆਰ ਹੈ। ਇੱਕ ਬਿਆਨ 'ਚ NTA ਨੇ ਕਿਹਾ ਕਿ ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ 'ਚ 22,79,000 ਤੋਂ ਵੱਧ ਉਮੀਦਵਾਰਾਂ ਲਈ ਕਰਵਾਈ ਜਾਵੇਗੀ। ਏਜੰਸੀ ਨੇ ਆਖਿਆ ਕਿ ਆਬਜ਼ਰਵਰ, ਕੋਆਰਡੀਨੇਟਰ, ਪੁਲਿਸ ਬਲ ਅਤੇ ਪ੍ਰਸ਼ਾਸਕਾਂ ਸਮੇਤ 2,00,000 ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ ਨੇ। NTA ਨੇ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਬਹੁ ਪੱਧਰੀ ਸੁਰੱਖਿਆ ਢਾਂਚਾ ਸਥਾਪਿਤ ਕੀਤਾ ਗਿਆ। ਰਾਸ਼ਟਰੀ ਪ੍ਰੀਖਿਆ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਇੱਕ ਦੇਸ਼ ਵਿਆਪੀ ਮੌਕ ਡਰਿੱਲ ਵੀ ਕਰਵਾਈ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਦਿਨ ਭਰ ਜਾਰੀ ਰਿਹਾ। ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ 'ਚ ਕੀਤੇ ਗਏ ਇਸ ਅਭਿਆਸ 2,50,000 ਤੋਂ ਵੱਧ ਸੁਰੱਖਿਆ ਮੁਲਾਜ਼ਮਾਂ ਨੇ ਹਿੱਸਾ ਲਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਹੁਸ਼ਿਆਰਪੁਰ, ਜ਼ਿਲ੍ਹਾ ਫਿਰੋਜ਼ਪੁਰ ਦੀ ਨਗਰ ਕੌਂਸਲ ਗੁਰੂ ਹਰਸਾਈ ਅਤੇ ਨਗਰ ਕੌਂਸਲ ਜਲਾਲਾਬਾਦ ਅਤੇ ਮੰਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਵਾਸਤੇ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਚੋਣ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮਿਆਦ 22 ਜੂਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੈ ਅਤੇ ਇਸ ਸਬੰਧੀ ਪ੍ਰਕਿਰਿਆ ਸਬੰਧਤ ਰਿਟਰਨਿੰਗ ਅਫਸਰ ਦੇ ਦਫ਼ਤਰ 'ਚ ਸ਼ੁਰੂ ਹੋਵੇਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 25 ਜੂਨ ਅਤੇ ਨਾਮਜ਼ਦਗੀਆਂ ਦੀ ਜਾਂਚ 26 ਜੂਨ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 27 ਜੂਨ ਹੈ। ਇਹਨਾਂ ਨਗਰ ਨਿਗਮਾਂ 'ਚ 5 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਵੋਟਿੰਗ EVM ਰਾਹੀਂ ਕੀਤੀ ਜਾਵੇਗੀ। ਵੋਟਾਂ ਦੀ ਗਿਣਤੀ ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਪੋਲਿੰਗ ਸਟੇਸ਼ਨ 'ਤੇ ਹੀ ਹੋਵੇਗੀ। ਕਮਿਸ਼ਨ ਵੱਲੋਂ ਇਹਨਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਨੇ। ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ 'ਚ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ, ਜੋ ਚੋਣ ਪ੍ਰਕਿਰਿਆ ਦੇ ਪੂਰਾ ਹੋਣ ਤੱਕ ਲਾਗੂ ਰਹੇਗਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਅਜਾਇਬ ਘਰ ਨੂੰ ਹੋਰ ਵਿਕਸਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਬੀਤੇ ਕੱਲ੍ਹ ਆਪਣੇ ਸੰਗਰੂਰ ਦੌਰੇ ਦੌਰਾਨ ਜ਼ਿਲ੍ਹੇ ਦੀ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਅਜਾਇਬ ਘਰ ਸੰਗਰੂਰ ਅਤੇ ਪੰਜਾਬ ਦੇ ਸ਼ਾਨਦਾਰ ਇਤਿਹਾਸ, ਰਵਾਇਤਾਂ ਅਤੇ ਵਿਰਾਸਤ ਨੂੰ ਸੰਭਾਲਣ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਰਾਜਪਾਲ ਨੇ ਜ਼ਿਲ੍ਹਾ ਅਜਾਇਬ ਘਰ ਦਾ ਦੌਰਾ ਕਰਦਿਆਂ ਉੱਥੇ ਪੁਰਾਤਨ ਵਸਤਾਂ, ਦੁਰਲੱਭ ਦਸਤਾਵੇਜ਼ ਅਤੇ ਹੋਰਨਾਂ ਚੀਜ਼ਾਂ ਦਾ ਅਧਿਐਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਅਜਾਇਬ ਘਰ ਸਿਰਫ ਪੁਰਾਣੀਆਂ ਯਾਦਾਂ ਦੀ ਸੰਭਾਲ ਨਹੀਂ ਕਰਦੇ, ਸਗੋਂ ਨਵੀਂ ਪੀੜ੍ਹੀ ਨੂੰ ਵੀ ਜਾਗਰੂਕ ਕਰਦੇ ਨੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਾਇਬ ਘਰ ਵਿੱਚ ਡਿਜੀਟਲ ਪ੍ਰਦਰਸ਼ਨੀਆਂ, ਆਡੀਓ ਵਿਜ਼ੂਅਲ ਸਹੂਲਤਾਂ ਅਤੇ ਹੋਰ ਸੁਧਾਰਾਂ ਰਾਹੀਂ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL 'ਚ 2,437 ਅਪ੍ਰੈਂਟਿਸ ਟ੍ਰੇਨਿਸ ਨੂੰ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ ਕੀਤਾ। ਇਹ ਐਲਾਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਹ ਫੈਸਲੇ ਨਾਲ ਅਪ੍ਰੈਂਟਿਸ ਟ੍ਰੇਨਿਸ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਜਾਏਗੀ। ਵਿੱਤ ਮੰਤਰੀ ਨੇ ਦੱਸਿਆ ਕਿ PSPCL ਦੇ ਬੋਰਡ ਆਫ ਡਾਇਰੈਕਟਰਸ ਨੇ ਪੰਜਾਬ ਦੇ ਐਡਵੋਕੇਟ ਜਨਰਲ ਦੀ ਸਲਾਹ 'ਤੇ ਵਿਚਾਰ ਕਰਦਿਆਂ 2,437 ਟ੍ਰੇਨਿਸ ਨੂੰ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਟ੍ਰੇਨਿਸ ਇਸ ਸਮੇਂ PSPCL ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ 'ਚ ਲਾਈਨਮੈਨ ਟ੍ਰੇਡ ਵਿੱਚ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਲੈ ਰਹੇ ਨੇ। ਪੰਜਾਬ ਸਰਕਾਰ ਦੀ ਵਿਧਵਾ ਅਤੇ ਬੇਆਸਰਾ ਮਹਿਲਾਵਾਂ ਲਈ ਪੈਨਸ਼ਨ ਯੋਜਨਾ ਸੂਬੇ ਦੀਆਂ ਲੱਖਾਂ ਔਰਤਾਂ ਲਈ ਆਰਥਿਕ ਸੁਰੱਖਿਆ ਅਤੇ ਸਨਮਾਨ ਦਾ ਅਹਿਮ ਆਧਾਰ ਬਣੀ ਹੋਈ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਈ ਮਹੀਨੇ 'ਚ ਵਿਧਵਾ ਅਤੇ ਬੇਆਸਰਾ ਮਹਿਲਾਵਾਂ ਲਈ ਚਲਾਈ ਜਾ ਰਹੀ ਯੋਜਨਾ ਤਹਿਤ 305 ਕਰੋੜ ਤੋਂ ਵੱਧ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 6,91,000 ਤੋਂ ਵੱਧ ਔਰਤਾਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਨੇ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਸੁਰੱਖਿਆ ਮਿਲ ਰਹੀ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਪਠਾਨਕੋਟ ਜ਼ਿਲ੍ਹੇ ਦਾ ਦੌਰਾ ਕਰਦਿਆਂ ਬੀਤੇ ਦਿਨੀ ਵੱਖ ਵੱਖ ਵਾਜਬ ਕੀਮਤ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਲਾਭਪਾਤਰੀਆਂ ਨੂੰ ਸਪਲਾਈ ਕੀਤੇ ਜਾ ਰਹੇ ਅਨਾਜ ਦੀ ਗੁਣਵੱਤਾ, ਉਪਲਬਧਤਾ ਅਤੇ ਵੰਡ ਦੀ ਸਮੀਖਿਆ ਕੀਤੀ। ਉਨ੍ਹਾਂ ਵੱਖ ਵੱਖ ਪਿੰਡਾਂ ਵਿੱਚ ਵੰਡ ਰਿਕਾਰਡਾਂ ਦੀ ਜਾਂਚ, ਮਸ਼ੀਨਾਂ ਦੇ ਕੰਮਕਾਜ ਦੀ ਸਮੀਖਿਆ ਅਤੇ ਲਾਭਪਾਤਰੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਦਰਪੇਸ਼ ਚੁਣੌਤੀਆਂ ਨੂੰ ਸਮਝਿਆ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ੀ ਆਧਾਰਿਤ ਹੈਂਡਲਾਂ ਨਾਲ ਜੁੜੇ ਗਿਰੋਹ ਦੇ 4 ਮੈਂਬਰਾਂ ਨੂੰ 3 ਪਿਸਤੌਲਾਂ ਅਤੇ ਅਣਚਲੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਵਿਦੇਸ਼ੀ ਆਧਾਰਿਤ ਹੈਂਡਲਾਂ ਦੇ ਨਿਰਦੇਸ਼ 'ਤੇ ਕੰਮ ਕਰ ਰਹੇ ਸਨ ਅਤੇ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ 'ਚ ਕਈ ਗੋਲੀਬਾਰੀ ਦੀਆਂ ਘਟਨਾਵਾਂ ਦੀ ਯੋਜਨਾਬੰਦੀ 'ਚ ਸ਼ਾਮਲ ਸਨ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾ ਰਿਹਾ। ਅਫਗਾਨਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ ਜਿੱਤ ਲਈ 219 ਦੌੜਾਂ ਦਾ ਟੀਚਾ ਰੱਖਿਆ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੱਲ੍ਹ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ

0: ਮੋਦੀ ਯੋਗ ਅਭਿਆਸ ਚ ਕਰਨਗੇ ਦੇਸ਼ ਦੀ ਅਗਵਾਈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਅੱਜ ਅੰਮ੍ਰਿਤਸਰ ਚ ਬੀਜੇਪੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰਸਾਈ ਤੇ ਜਲਾਲਾਬਾਦ ਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਜਾਰੀ। ਅਤੇ ਭਾਰਤ ਤੇ ਅਫਗਾਨਿਸਤਾਨ ਦਰਮਿਆਨ ਤੀਜਾ ਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਚ ਖੇਡਿਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, ਡੀਆਰਐਮ 864 ਕਿਲੋਹਰਟਸ, ਐਫਐਮ ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵਜੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਮੈਂ ਕਿ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਵਾਲਿਓ, ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
0: ਤਕੜਾ ਜੀ।
1: ਦੇਖੋ, ਗੱਲ ਹੈ ਵੀ ਲੀੜਾ ਕੱਪੜਾ ਸੰਭਾਲਣਾ ਹੋਵੇ, ਪੈਸੇ ਦੀ ਸੰਭਾਲ ਕਰਨੀ ਹੋਵੇ, ਗਹਿਣੇ ਗੱਟੇ ਦੀ ਸੰਭਾਲ ਕਰਨੀ ਹੋਵੇ, ਇੱਥੋਂ ਤੱਕ ਕਿ ਰਾਸ਼ਨ ਨੂੰ ਵੀ ਸੰਭਾਲਣ ਦੇ ਵਿੱਚ ਅਸੀਂ ਬਹੁਤ ਵਕਤ ਜ਼ਾਇਆ ਕਰਦੇ ਹਾਂ। ਵੱਡੇ ਵੱਡੇ ਸਟੋਰਾਂ ਤੋਂ ਪੇਟੀਆਂ ਭਰ ਭਰ ਕੇ ਰਾਸ਼ਨ ਲਿਆਉਂਦੇ ਹਾਂ ਅਤੇ ਮਹੀਨੇ 'ਚੋਂ ਰਾਸ਼ਨ ਲੱਗਦਾ ਨਹੀਂ ਅਤੇ 3 ਮਹੀਨੇ ਉਹਨੂੰ ਸੰਭਾਲਣ ਨੂੰ ਲੱਗ ਜਾਂਦੇ ਸਾਨੂੰ। ਇਹੋ ਜਿਹਾ ਸਾਡਾ ਵਰਤਾਰਾ ਹੁੰਦਾ ਜਾ ਰਿਹਾ। ਅਸੀਂ ਇਹ ਨਹੀਂ ਸੋਚਦੇ ਵੀ ਕਿਹੜੀ ਚੀਜ਼ ਨੂੰ ਸੰਭਾਲਣਾ ਹੈ ਅਤੇ ਕਿਹੜੀ ਚੀਜ਼ ਨੂੰ ਨਹੀਂ ਸੰਭਾਲਣਾ ਹੈ। ਅਸੀਂ ਉਹ ਚੀਜ਼ਾਂ ਨੂੰ ਸੰਭਾਲਦੇ ਹਾਂ ਜਿਨ੍ਹਾਂ ਦੀ ਬੁਨਿਆਦ ਕੱਲ੍ਹ ਤੱਕ ਸਾਨੂੰ ਪਤਾ ਹੀ ਨਹੀਂ ਹੈ, ਹੈ ਕਿ ਨਹੀਂ? ਸੋ ਅੱਜ ਸੰਧੂ ਸਾਹਿਬ, ਬੜੀ ਬਰੀਕੀ ਨਾਲ ਸਾਨੂੰ ਸੋਚਣ ਦੀ ਲੋੜ ਹੈ ਕਿ ਜੋ ਸਰਮਾਇਆ ਮਨੁੱਖਤਾ ਨੂੰ ਜ਼ਿੰਦਾ ਰੱਖਦਾ ਹੈ, ਜੋ ਕੁਦਰਤ ਨੇ ਸਰਮਾਇਆ ਸਾਨੂੰ ਸੌਂਪਿਆ ਹੈ ਜਾਂ ਬਖਸ਼ਿਆ ਹੈ, ਉਸ ਸਰਮਾਏ ਬਾਰੇ ਅਸੀਂ ਕੋਈ ਚਿੰਤਾ ਤੁਰ ਹਾਂ ਕਿ ਉਹ ਸਰਮਾਇਆ ਸਾਡੇ ਹੱਥਾਂ 'ਚੋਂ ਉਜਾਈਂਦੇ ਨਹੀਂ ਜਾ ਰਿਹਾ? ਸੋ ਇਸ ਗੱਲ ਦੇ ਬਾਬਤ ਬੜੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਹੁਣ ਮੂਹਰੇ ਬਰਸਾਤਾਂ ਦਾ ਟਾਈਮ ਆਉਣਾ, ਤੁਸੀਂ ਦੇਖੋ, ਚਾਹੇ ਹੋਵੇ ਸ਼ਹਿਰ ਚਾਹੇ ਹੋਵੇ ਪਿੰਡ, ਪਿੰਡਾਂ ਦੇ ਵਿੱਚ ਇਹ ਹੈ ਵੀ ਜ਼ਿਮੀਦਾਰ ਨੇ ਆਪਣੇ ਖੇਤ 'ਚੋਂ ਨੱਕਾ ਵੱਢਿਆ ਅਤੇ ਅਗਲੇ ਦੇ ਪਾਤਾ, ਅਗਲੇ ਨੇ ਵੱਢਿਆ ਅਗਲੇ ਦੇ ਪਾਤਾ, ਪਾਣੀ ਜਿਹੜਾ ਸਾਰਾ ਜ਼ਾਇਆ ਹੋ ਜਾਂਦਾ। ਜਾਂ ਫਿਰ ਇਹ ਆ ਵੀ ਜਿਹੜਾ ਘਰਾਂ ਦਾ ਪਾਣੀ ਆ ਉਹ ਦੇਖ ਲਓ ਕਿਸੇ ਨਾ ਕਿਸੇ ਪਾਸੇ ਰੁੜ ਕੇ ਚਲਿਆ ਜਾਂਦਾ, ਅਜਾਈ ਚਲਿਆ ਜਾਂਦਾ, ਉਹ ਵੀ ਸਾਡੇ ਕਿਸੇ ਕੰਮ ਨਹੀਂ ਆਉਂਦਾ। ਸ਼ਹਿਰਾਂ ਦੇ ਵਿੱਚ ਵੀ ਇਹੀ ਵਾਤਾਵਰਨ ਹੈ।
2: ਬਿਲਕੁਲ, ਸ਼ਹਿਰਾਂ 'ਚ ਥੋੜ੍ਹਾ ਜਿਹਾ ਮੀਂਹ ਪੈ ਜੇ,
1: ਹਾਂ,
2: ਅਤੇ ਪਾਣੀ ਪਾਣੀ ਹੋ ਜਾਂਦਾ,
1: ਪਾਣੀ ਪਾਣੀ। ਸੋ ਇਸ ਕਰਕੇ ਸੰਧੂ ਸਾਹਿਬ, ਜਿਹੜਾ ਪਾਣੀ ਪਾਣੀ ਵਾਲਾ ਕੰਮ ਹੈ ਨਾ, ਇਹ ਪਾਣੀ ਦੇ ਨਾਲ ਹੀ ਦੁਨੀਆਂ ਦਾ ਜੀਵਨ ਹੈ ਜੁੜਿਆ ਹੋਇਆ। ਉਹ ਕਹਿੰਦੇ ਨਾ, ਤੇਰਾ ਦਾਣਾ ਪਾਣੀ ਮੁੱਕ ਗਿਆ, ਹੈ ਕਿ ਨਹੀਂ? ਸੋ ਇਸ ਕਰਕੇ ਜੇ ਦਾਣਾ ਮੁੱਕ ਗਿਆ ਤਾਂ ਵੀ ਗਏ, ਤੇ ਜੇ ਪਾਣੀ ਮੁੱਕ ਗਿਆ ਤਾਂ ਵੀ ਗਏ, ਕਿਉਂਕਿ ਜੇ ਪਾਣੀ ਮੁੱਕ ਗਿਆ ਦਾਣਾ ਕਿੱਥੋਂ ਹੋਣਾ ਜੀ, ਹੈ ਕਿ ਨਹੀਂ? ਸੋ ਇਸ ਕਰਕੇ ਬੜੀ ਇੱਕ ਚੁਣੌਤੀ ਹੈ ਸਾਡੇ ਪੂਰੇ ਸਮਾਜ, ਮਨੁੱਖੀ ਸਮਾਜ ਦੇ ਅੱਗੇ। ਬਾਹਰਲੇ ਜਿਹੜੇ ਦੇਸ਼ ਨੇ, ਜਿਹੜੇ ਲੋਕ ਤਰੱਕੀ ਯਾਫਤਾ ਮੁਲਕ ਨੇ, ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਹੋਇਆ ਹੈ।
2: ਪਰ ਸਾਡੇ, ਦੇਖੋ ਜਿੱਥੇ ਘਾਟ ਆ ਪਾਣੀ ਦੀ,
1: ਸਾਡੇ ਮੁਲਕ ਦੇ ਵਿੱਚ ਹਾਲ ਹੀ ਵੀ ਜਿੱਦਾਂ ਕਹਿੰਦੇ ਕਿ ਜਾਗਰੂਕਤਾ, ਅਸੀਂ ਸਾਡੀ ਇੱਕ ਬਿਰਤੀ ਬਣ ਗਈ ਹੈ ਕਿ ਅਸੀਂ ਜਦ ਤੱਕ ਸਾਡੇ ਸਿਰ 'ਤੇ ਨਹੀਂ ਪੈਂਦੀ ਤਦ ਤੱਕ ਸਾਡੀ ਅੱਖ ਨਹੀਂ ਖੁੱਲ੍ਹਦੀ। ਇਹ ਕਿਤੇ ਨਾ ਕਿਤੇ ਮਾੜੀ ਗੱਲ ਹੈ। ਸੋ ਬਰਸਾਤਾਂ ਦੇ ਪਾਣੀ ਨੂੰ ਆਪਾਂ ਕਿੱਦਾਂ ਸੰਭਾਲਣਾ ਹੈ, ਇਹ ਪਾਣੀ ਸਾਡੇ ਕਿੱਦਾਂ ਕੰਮ ਆ ਸਕਦਾ ਹੈ ਅਤੇ ਇਹਦੇ ਨਾਲ ਕਿੱਦਾਂ ਅਸੀਂ ਕੁਦਰਤ ਦੇ ਸਰਮਾਏ 'ਚ ਵਾਧਾ ਕਰ ਸਕਦੇ ਹਾਂ, ਇੰਜੀਨੀਅਰ ਲੁਪਿੰਦਰ ਕੁਮਾਰ ਹੋਰਾਂ ਨਾਲ ਕੁਝ ਜਾਣਕਾਰੀਆਂ ਸਾਂਝੀਆਂ ਹੋਈਆਂ, ਆਪਾਂ ਸਾਂਝੀਆਂ ਕਰਦੇ ਹਾਂ।
3: ਦੇਖੋ ਰੁੜੀਆ ਰਾਮ ਜੀ, ਜਿਹੜਾ ਅੱਜ ਸਮਾਂ ਆ ਕਿ ਇੱਕ ਬਹੁਤ ਹੀ ਚੁਣੌਤੀਪੂਰਨ ਸਮਾਂ ਆ ਸਾਡੇ ਵਾਸਤੇ। ਜੇ ਆਪਾਂ ਪਿੱਛੇ ਮੁੜੀਏ 50 ਸਾਲ ਪਹਿਲਾਂ, ਉਦੋਂ ਸਾਡਾ ਜਿਹੜਾ ਮੁੱਖ ਉਦੇਸ਼ ਹੁੰਦਾ ਸੀ ਵੀ ਜੀਣ ਵਾਸਤੇ ਰੋਟੀ, ਕੱਪੜਾ ਔਰ ਮਕਾਨ। ਕਹਿੰਦੇ ਜੀ ਪਾਣੀ, ਪਾਣੀ ਤਾਂ ਬਹੁਤ ਆ। ਪਾਣੀ ਲਈ ਤਾਂ ਇੱਕ ਉਹ ਬੱਚੇ ਪੋਇਮ ਵੀ ਬੋਲਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਕਿ ਮਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ। ਸਾਡੇ ਵਾਸਤੇ ਕਹਿੰਦੇ ਜਿਹੜਾ ਪਾਣੀ ਉਹ ਤਾਂ ਮੱਛੀ ਨੂੰ ਚਾਹੀਦਾ, ਸਾਨੂੰ ਚਾਹੀਦਾ ਰੋਟੀ, ਕੱਪੜਾ ਔਰ ਮਕਾਨ। ਕਹਿੰਦੇ ਪਾਣੀ ਤਾਂ ਬਹੁਤ ਆ, ਪਰ ਜਿੱਦਾਂ ਜਿੱਦਾਂ ਸਾਡੀ ਜਨਸੰਖਿਆ ਵਧੀ, ਜੇ ਆਪਾਂ 1970-80 ਦੇ ਦਹਾਕੇ ਦੀ ਗੱਲ ਕਰੀਏ, ਸਾਡੀ ਜਨਸੰਖਿਆ ਸੀ ਤਕਰੀਬਨ 60 ਕਰੋੜ, ਅੱਜ ਅਸੀਂ 145 ਕਰੋੜ 'ਤੇ ਪਹੁੰਚ ਗਏ, ਤਕਰੀਬਨ 2.5 ਗੁਣਾ ਵੱਧ ਗਈ ਹੈ। ਵੱਧਦੀ ਹੋਈ

ਜਨਸੰਖਿਆ, ਸ਼ਹਿਰੀਕਰਨ ਅਤੇ ਫਿਰ ਜਿਹੜੀ ਸਾਡੀ ਇੰਡਸਟਰੀ ਲੱਗ ਰਹੀ ਹੈ, ਔਰ ਇਹਦੇ ਨਾਲ ਹੀ ਜਿਹੜਾ ਸਾਡੇ ਖੇਤੀ ਦੇ ਵਿੱਚ ਸੰਘਣੀ ਖੇਤੀ ਹੋ ਰਹੀ ਆ, ਇਹ ਇੱਕ ਬਹੁਤ ਵੱਡਾ ਕਾਰਨ ਰਿਹਾ ਕਿ ਜਿਹਦੇ ਕਾਰਨ ਜਿਹੜਾ ਪਾਣੀ ਦਾ ਪੱਧਰ ਆ ਸਮੁੱਚੇ ਭਾਰਤ ਦੇ ਵਿੱਚ ਹੀ ਜਿਹੜਾ ਉਹ ਥੱਲੇ ਜਾ ਰਿਹਾ। ਅਤੇ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ ਕਿ ਜਿਹੜਾ ਸਾਡਾ ਕੰਟਰੀ ਆ ਉਹ ਇੱਕ ਵਾਟਰ ਸਟ੍ਰੈਸ ਕੰਟਰੀ ਆ। ਵਾਟਰ ਸਟ੍ਰੈਸ ਕੰਟਰੀ ਦਾ ਕੀ ਮਤਲਬ ਹੁੰਦਾ ਕਿ ਉਹ ਦੇਸ਼ ਜਿੱਥੇ ਜਿਹੜੀ ਪਾਣੀ ਦੀ ਕਿੱਲਤ ਆ, ਉਹ ਪਾਣੀ ਉਹ ਜਿਹੜੇ ਪਾਣੀ ਦੇ ਭੰਡਾਰ ਨੇ ਉਹ ਉੱਥੇ ਜ਼ਿਆਦਾ ਮਾਤਰਾ 'ਚ ਨਹੀਂ ਹੋਏਗੇ। ਅਤੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਖੇਤੀ ਪ੍ਰਧਾਨ ਸੂਬਾ ਆ, ਸੰਘਣੀ ਖੇਤੀ ਹੋ ਰਹੀ ਆ ਔਰ ਜ਼ਿਆਦਾ ਪ੍ਰੋਡਕਟੀਵਿਟੀ ਅਸੀਂ ਲੈ ਰਹੇ ਹਾਂ। ਪੰਜਾਬ ਦੇ ਵਿੱਚ ਆਪਣੀ ਸਥਿਤੀ ਇਹ ਆ ਕਿ ਸਾਡੇ ਜਿਹੜੇ ਬਹੁਤ ਸਾਰੇ

0: ਸਿਰਾਜਪੁਰਾ ਜਿਹੜਾ ਹੈ ਦੋਸ਼ੀ ਠਹਿਰਾਇਆ ਜਾਵੇ ਪਾਣੀ ਦੁਰਵਰਤੋਂ ਬਾਰੇ, ਇਹ ਕਿੱਥੇ ਕੁ ਤੱਕ ਕਥਨ ਸਹੀ ਹੈ?
1: ਇਹ ਕਥਨ ਬਿਲਕੁਲ ਮੈਂ ਇੰਨਾ ਸਹਿਮਤ ਨਹੀਂ ਹਾਂ। ਦੇਖੋ ਰੁੜੀਆ ਰਾਮ ਜੀ, ਪਾਣੀ ਦੀ ਵੇਸਟੇਜ ਘਰਾਂ 'ਚ ਬਹੁਤ ਹੁੰਦੀ ਆ, ਐਡੇ ਐਡੇ ਵੱਡੇ ਕਮਰਸ਼ੀਅਲ RO ਲੱਗੇ ਨੇ, ਪਾਣੀ ਦੀ ਵੇਸਟੇਜ ਜਿਹੜੀ ਆ ਸ਼ਹਿਰਾਂ 'ਚ ਬਹੁਤ ਹੁੰਦੀ ਆ, ਪਾਣੀ ਦੀ ਵੇਸਟੇਜ ਜਿਹੜੀ ਆ ਆਮ ਪਬਲਿਕ ਪਲੇਸਿਸ 'ਤੇ ਬਹੁਤ ਹੁੰਦੀ ਆ, ਇੰਡਸਟਰੀ ਦੇ ਵਿੱਚ ਵੀ ਹੁੰਦੀ ਆ, ਕਈ ਹਰ ਜਗ੍ਹਾ ਅਸੀਂ ਬਾਹਰ ਘਰਾਂ ਦੇ ਵਿੱਚ ਬਾਹਰ ਗੱਡੀਆਂ ਖੜ੍ਹੀਆਂ ਕਰ ਕਰਕੇ ਧੋਂਦੇ ਹਾਂ। ਖੇਤੀ ਦੇ ਵਿੱਚ ਜਿਹੜਾ ਆਪਾਂ ਇਹਦੇ ਦੇਖੋ ਜੀ, ਪਾਣੀ ਦੇ ਦੋ ਪੱਖ ਨੇ, ਇੱਕ ਆ ਤਕਨੀਕੀ ਪੱਖ ਜਿਹਦੇ ਰਾਹੀਂ ਅਸੀਂ ਅਲੱਗ ਅਲੱਗ ਤਕਨੀਕਾਂ ਨਾਲ ਪਾਣੀ ਬਚਾ ਸਕਦੇ ਹਾਂ, ਦੂਜਾ ਪੱਖ ਆ ਸਾਡੀ ਮਾਨਸਿਕਤਾ ਦਾ ਪੱਖ। ਖੇਤੀ ਦੇ ਵਿੱਚ ਅਸੀਂ ਖੇਤੀ ਨਹੀਂ ਛੱਡ ਸਕਦੇ, ਸਾਡੀ ਜਨਸੰਖਿਆ ਵੱਧ ਰਹੀ ਆ, ਸਾਡੀ ਫੂਡ ਬਾਸਕਿਟ ਦੀ ਗੱਲ ਹੈ, ਸਾਡੀ ਫੂਡ ਸਿਕਿਉਰਿਟੀ ਦੀ ਗੱਲ ਹੈ,
0: ਬਿਲਕੁਲ,
1: ਕਿ ਜੇ ਅਸੀਂ ਸਾਡੇ ਕੋਲ ਪ੍ਰਾਪਤ ਸਾਧਨ ਹੀ ਨਹੀਂ ਹੋਣਗੇ, ਅਸੀਂ ਜਿਹੜੀ ਸਾਡੀ ਜਨਸੰਖਿਆ ਇਹਨਾਂ ਨੂੰ ਅਸੀਂ ਕੀ ਖਿਲਾਵਾਂਗੇ। ਔਰ ਸਾਡੇ ਲਗਭਗ 50% ਲੋਕਾਂ ਦਾ ਜਿਹੜਾ ਰੁਜ਼ਗਾਰ ਹੈ ਉਹ ਖੇਤੀਬਾੜੀ ਤੋਂ ਆ ਰਿਹਾ, ਸਾਡੀ ਜ਼ਿਆਦਾ ਜਨਸੰਖਿਆ ਪਿੰਡਾਂ ਵਿੱਚ ਰਹਿ ਰਹੀ ਹੈ, ਔਰ ਜਿਹੜੀ ਸਾਡੀ ਮੁੱਢਲੀ ਇਕਾਈ ਆ ਉਹ ਪਿੰਡ ਨੇ, ਖੇਤੀ ਦਾ ਧੁਰਾ ਕਹਿ ਲਓ ਵੀ ਪਿੰਡਾਂ ਤੋਂ ਸ਼ੁਰੂ ਹੁੰਦਾ, ਅਤੇ ਉੱਥੇ ਜੋ ਵੀ ਕਿਸਾਨਾਂ ਦਾ ਜਿਹੜਾ ਲਾਈਵਲੀਹੁੱਡ ਆ ਉਹ ਖੇਤੀ ਹੈ। ਖੇਤੀ ਦੇ ਵਿੱਚ ਹੁਣ ਸਵਾਲ ਇਹ ਆਉਂਦਾ ਕਿ ਜਿਹੜਾ ਪਾਣੀ ਨੂੰ ਬਚਾਉਣ ਦੀਆਂ ਤਕਨੀਕੀ ਜਿਹੜੀਆਂ ਤਕਨੀਕੀ ਪੱਖ ਅਤੇ ਇੱਕ ਸਾਡੀ ਮਾਨਸਿਕਤਾ ਦਾ ਪੱਖ, ਜਿੱਦਾਂ ਸਾਡਾ ਲਾਸਟ ਈਅਰ ਦਾ ਥੀਮ ਸੀਗਾ ਰਿਸਪੈਕਟ ਵਾਟਰ ਐਂਡ ਇਨਵੈਸਟ ਵਾਟਰ, ਕਿ ਪਾਣੀ ਦੀ ਰਿਸਪੈਕਟ ਕਰੋ ਅਤੇ ਪਾਣੀ ਦੇ ਵਿੱਚ ਹੀ ਜਿਹੜੀਆਂ ਅਸੀਂ ਯੋਜਨਾਵਾਂ ਜਿਹੜੀਆਂ ਇਨਵੈਸਟਮੈਂਟ ਲੈ ਕੇ ਆਈਏ, ਉਹ ਇਨਵੈਸਟਮੈਂਟਸ ਕੀ ਨੇ ਕਿ ਇੱਕ ਤਾਂ ਜਿਹੜੀਆਂ ਤਕਨੀਕਾਂ ਸਾਨੂੰ ਮਾਹਿਰ ਦੱਸਦੇ ਨੇ, ਜਿਹੜੀ ਸਾਡੀ ਮੌਜੂਦਾ ਐਫੀਸ਼ੈਂਸੀ ਆ ਉਹ ਖੁੱਲ੍ਹਾ ਪਾਣੀ, ਖੁੱਲ੍ਹਾ ਪਾਣੀ ਆਪਾਂ ਕਹਿੰਦੇ ਹਾਂ ਜੀ ਫਲੱਡ ਇਰੀਗੇਸ਼ਨ, ਫਲੱਡ ਦਾ ਮਤਲਬ ਵੀ ਹੜ੍ਹ ਹੀ ਆ ਗਿਆ, ਪਾਣੀ ਲਾਤਾ ਅਤੇ ਆਪਾਂ ਜਿਹੜਾ ਆ ਪਾਣੀ ਪਹੁੰਚ ਗਿਆ, ਬਿਜਲੀ ਚਲ ਗਈ ਫਿਰ ਦੁਬਾਰਾ ਪਾਣੀ ਲਾਤਾ, ਅੱਧਾ ਖੇਤ ਭਰਿਆ ਫਿਰ ਦੁਬਾਰਾ ਪਾਣੀ ਲਾਤਾ, ਕਿ ਆਪਾਂ ਮੋਟਰ ਤੋਂ ਲੈ ਕੇ ਖੇਤ ਤੱਕ ਪਹੁੰਚਣ ਲਈ ਉਹ ਪਾਣੀ ਦੀ ਜਿਹੜੀ ਐਫੀਸ਼ੈਂਸੀ ਆ, ਜਿਹੜੀ ਕਾਰਜ ਕੁਸ਼ਲਤਾ, ਉਹਨੂੰ ਕਿਵੇਂ ਵਧਾਉਣਾ, ਇਹ ਇਹਦਾ ਤਕਨੀਕੀ ਪੱਖ ਆ ਕਿ ਉਹ ਤਕਨੀਕਾਂ ਕਿਹੜੀਆਂ ਕਿਨੇ। ਜਿਹੜਾ ਸਾਡੀ ਮਾਨਸਿਕਤਾ ਦਾ ਪੱਖ ਆ, ਉਹ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ, ਕੋਈ ਵੀ ਮੰਦਿਰ ਜਾਂ ਗੁਰਦੁਆਰਾ ਆਉਂਦਾ, ਸਾਡੇ ਦੇਖ ਕੇ ਪਹਿਲਾਂ ਹੀ ਹੱਥ ਜੁੜ ਜਾਂਦੇ,
0: ਬਿਲਕੁਲ,
1: ਜਦੋਂ ਅਸੀਂ ਕਿਤੇ ਜਾਣਾ ਅਸੀਂ ਉੱਥੇ ਬਾਹਰ ਜੁੱਤੇ ਖੋਲ ਲੈਂਦੇ ਹਾਂ, ਕਿ ਸਾਡੀ ਮਾਨਸਿਕਤਾ ਜਦ ਤੱਕ ਇਸ ਚੀਜ਼ ਲਈ ਨਹੀਂ ਬਦਲਦੀ ਕਿ ਅਸੀਂ ਇਹਦੀ ਰਿਸਪੈਕਟ ਕਰਨੀ ਆ, ਕਿ ਪਾਣੀ ਆ ਜਿਹੜਾ ਇਹਨੂੰ ਅਸੀਂ ਬਚਾਉਣਾ ਆ,
0: ਬਚਾਉਣਾ,
1: ਤਦ ਤੱਕ ਜਿਹੜਾ ਅਸੀਂ ਉਸ ਚੀਜ਼ 'ਤੇ ਨਹੀਂ ਆ ਸਕਦੇ। ਇਹ ਬਿਲਕੁਲ ਹੀ ਗੱਲ ਤੁਹਾਡੀ ਸਹੀ ਆ ਕਿ ਇਸ ਖੇਤੀ ਨੂੰ ਹੀ ਦੋਸ਼ ਦੇਣਾ ਕਿ ਖੇਤੀ 'ਚ ਪਾਣੀ ਦੀ ਦੁਰਵਰਤੋਂ ਹੋ ਰਹੀ ਨਹੀਂ, ਅਸੀਂ ਵੀ ਘਰਾਂ 'ਚ, ਮੈਂ ਵੀ ਤੁਹਾਡੇ 'ਚ ਸ਼ਾਮਿਲ ਹਾਂ ਕਿ ਅਸੀਂ ਵੀ ਘਰਾਂ 'ਚ ਜਿਹੜਾ ਪਾਣੀ ਦਾ,
0: ਮਤਲਬ ਉਹੀ ਆ ਨਾ, ਇੱਕ ਦੂਜੇ ਤੋਂ ਉਂਗਲਾਂ ਚੱਕਣ ਨਾਲ ਤਾਂ ਖਤਰਾ ਟਲ ਨਹੀਂ ਨਾ।
1: ਹਾਂ, ਮਤਲਬ ਇੱਕ ਗੱਲ ਇਹਦੇ ਵਿੱਚ ਇਹ ਆ ਕਿ ਅਸੀਂ ਇਹਦਾ ਵਾਟਰ ਆਡਿਟ ਜਿਹੜਾ ਕਹਿ ਦਈਏ ਵੀ ਵਾਟਰ ਬਜਟ ਅਸੀਂ ਆਪਣਾ ਉਸ ਹਿਸਾਬ ਨਾਲ ਨਹੀਂ ਬਣਾ ਰਹੇ ਕਿ ਮੇਰੀ ਲੋੜ ਕਿੰਨੀ ਆ। ਜੇ ਆਪਾਂ ਹੁਣ ਲੋੜ ਦੀ ਗੱਲ ਕਰੀਏ, 1900 ਜੇ ਆਪਾਂ 70-80 ਦੇ ਗੱਲ ਕਰੀਏ, ਉੱਥੇ ਜਿਹੜੀ ਆ 5178 ਕਿਊਬਿਕ ਮੀਟਰ ਜਿਹੜਾ ਪਰ ਈਅਰ ਪਾਣੀ ਦੀ ਅਵੇਲੇਬਿਲਟੀ ਸੀ, ਜਿਹੜੀ ਕਿ 2021 ਦੇ ਵਿੱਚ ਆ ਕੇ 1486 ਕਿਊਬਿਕ ਮੀਟਰ ਪਰ ਈਅਰ ਹੈਗੀ, ਘੱਟ ਰਿਹਾ
0: ਘੱਟ ਰਿਹਾ।
1: ਅਤੇ ਤੁਸੀਂ ਦੇਖੋ ਵੀ 5100 ਤੋਂ 1486 'ਤੇ ਆ ਗਿਆ, ਤਕਰੀਬਨ ਆਪਾਂ ਚੌਥੇ ਹਿੱਸੇ 'ਤੇ ਆ ਗਏ, ਵੀ ਇੰਨੀ ਪਾਣੀ ਦੀ ਜਿਹੜੀ ਕਿੱਲਤ ਆ ਉਹ ਮਹਿਸੂਸ ਹੋ ਰਹੀ ਆ। ਅਤੇ ਅੱਜ ਆਪਾਂ ਦੇਖੀਏ ਕਿ 2010 ਤੋਂ 2023 ਤੱਕ 128 ਹੀਟ ਵੇਵ ਜਿਹੜੇ ਸਾਡੇ ਦਿਨ ਆ ਗਏ, ਉਹਦੇ ਨਾਲ ਕੀ ਹੋਇਆ ਕਿ ਸਾਡੀਆਂ ਕਈ ਫਸਲਾਂ ਦਾ ਝਾੜ ਵੀ ਘਟਿਆ,
0: ਬਿਲਕੁਲ।
1: ਸੋ ਸਮੁੱਚਾ ਜਿਹੜਾ ਕਲਾਈਮੇਟ ਆ, ਆਪਾਂ ਕਹੀਏ ਨਾ ਵੀ ਇੱਕ ਇਕੱਲਾ ਪਾਣੀ, ਸਮੁੱਚਾ ਕਲਾਈਮੇਟ ਸਾਡਾ ਡਿਸਟਰਬ ਹੋ ਰਿਹਾ, ਅਤੇ ਉਹਦੇ ਨਾਲ ਹੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਇਹ ਵੱਧ ਰਹੀਆਂ।
0: ਅੱਛਾ ਡਾਕਟਰ ਸਾਹਿਬ, ਤੁਸੀਂ ਇੱਕ ਇਹ ਬੜਾ ਵੀ ਸੰਕੇਤ ਕੀਤਾ ਹੈ ਕਿ ਪਾਣੀ ਜਿਹੜਾ ਹੈ, ਕਿਉਂਕਿ ਸਾਨੂੰ ਤਾਂ ਇੱਕ ਦੋ ਚੀਜ਼ਾਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਪਾਣੀ ਦੀ ਘਾਟ ਦੇ ਨਾਲ, ਹੁਣ ਜਿੱਦਾਂ ਕਹਿੰਦੇ ਕਿ ਦੂਰਗਾਮੀ ਸਿੱਟੇ ਬਹੁਤ ਗੰਭੀਰ ਹੁੰਦੇ ਹੈ ਜਾਂ ਦੂਰਗਾਮੀ ਪ੍ਰਭਾਵ ਜਿਹੜੇ ਹੈ ਉਹ ਅਸੀਂ ਕਿਆਸ ਰਾਹੀਂ ਨਹੀਂ ਕੀਤੇ, ਜਿਹੜੀ ਇਹ ਪਾਣੀ ਦੀ ਕਿੱਲਤ ਆ ਰਹੀ ਹੈ ਜਾਂ ਪਾਣੀ ਦੀ ਕੁਆਲਿਟੀ 'ਤੇ ਪ੍ਰਭਾਵ ਪੈ ਰਿਹਾ, ਜਾਂ ਪਾਣੀ ਦੇ ਲਈ ਸਾਡੀ ਜਿਹੜੀ ਦ੍ਰਿਸ਼ਟੀ ਹੈ ਉਹ ਜਿੱਦਾਂ ਕੋਈ ਬਹੁਤ ਹੀ ਚੰਗੀ ਨਹੀਂ ਅਸੀਂ ਮੰਨ ਸਕਦੇ, ਸਾਡਾ ਰਵੱਈਆ ਜਿਹੜਾ ਹੈ ਉਹਦੇ ਲਈ, ਇਹ ਸਾਨੂੰ ਕਿੱਥੇ ਕੁ ਤੱਕ ਲੈ ਕੇ ਜਾਏਗਾ? ਇਹਦੇ ਗੰਭੀਰ ਨਤੀਜਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਕਿਸੇ ਚੀਜ਼ ਲਈ ਤਦ ਤੱਕ ਗੰਭੀਰ ਨਹੀਂ ਹੁੰਦੇ ਜਦ ਤੱਕ ਸਾਨੂੰ ਉਹਦੇ ਨਤੀਜੇ ਸਾਹਮਣੇ ਨਹੀਂ ਆਉਂਦੇ, ਹੈ ਨਾ, ਫਿਰ ਹੀ ਜਦੋਂ ਕਹਿੰਦੇ ਹੁੰਦੇ ਆ ਫਿਰ ਸਾਨੂੰ ਅਕਲ ਆਉਂਦੀ ਆ ਕਿ ਯਾਰ ਸਾਨੂੰ ਇਹ ਕਰਨਾ ਚਾਹੀਦਾ ਸੀ। ਤੁਸੀਂ ਕੀ ਸੋਚਦੇ ਹੋ, ਤੁਸੀਂ ਕੀ ਸਮਝਦੇ ਹੋ ਕਿ ਜੇ ਪਾਣੀ ਦਾ ਇਹ ਸਿਲਸਿਲਾ ਦੁਰਵਰਤੋਂ ਦਾ ਨਾ ਸੰਭਾਲਣ ਦਾ ਇਹ ਰਵੱਈਆ ਸਾਡਾ ਇਸੇ ਤਰ੍ਹਾਂ ਚੱਲਦਾ ਰਿਹਾ, ਕਿਹੜੇ ਕਿਹੜੇ ਪ੍ਰਭਾਵ ਹੈ ਜਿਹੜੇ ਆਉਣ ਵਾਲੀ ਸਾਡੀ ਨਸਲ ਔਰ ਵਾਲੀ ਫਸਲ ਦੇ ਉੱਤੇ ਪੈ ਸਕਦੇ?
1: ਦੇਖੋ ਜਿਸ ਤਰ੍ਹਾਂ ਆਪਾਂ ਪਹਿਲਾਂ ਰੁੜੀਆ ਰਾਮ ਜੀ ਗੱਲ ਕੀਤੀ ਕਿ ਜੋ ਟ੍ਰੈਂਡ ਆ ਹੁਣ ਜੋ ਪਾਣੀ ਦਾ ਪੱਧਰ ਘੱਟ ਰਿਹਾ, ਔਰ ਇਹਦੇ ਸਾਡੇ ਲਈ ਐਡਵਰਸ ਪ੍ਰੋਬਲਮਸ ਆ ਰਹੀਆਂ। ਇੱਕ ਪਾਸੇ ਤਾਂ ਸਾਡੇ ਕੋਲ ਪਾਣੀ ਦਾ ਪੱਧਰ ਥੱਲੇ ਜਾ ਰਿਹਾ, ਕਈ ਸਾਡੇ ਉਹ ਇਲਾਕੇ ਜਿੱਥੇ ਸੇਮ ਆਈ ਹੋਈ ਹੈ,
0: ਸੇਮ ਆਈ ਹੋਈ,
1: ਤੋ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜੇ ਪਾਸੇ ਜਾਈਏ, ਅਤੇ ਇਹਦੇ ਨਾਲ ਕੀ ਸਾਡੀਆਂ ਲਾਗਤਾਂ ਵੱਧ ਰਹੀਆਂ। ਲਾਗਤਾਂ ਵਧਣ ਨਾਲ ਕੀ ਆ ਕਿ ਜਿਹੜਾ ਜ਼ਿਮੀਂਦਾਰ ਦਾ ਜਿਹੜਾ ਖਰਚਾ ਆ ਉਹ ਵਧਣ ਕਾਰਨ ਫਿਰ ਉਹਨੂੰ ਉਹਦੀ ਜ਼ਿਆਦਾ ਇਨਕਮ ਨਹੀਂ ਉੱਥੋਂ ਆ ਰਹੀ, ਪਰ ਦੂਜਾ ਜਿਹੜਾ ਸਭ ਤੋਂ ਇੰਪੋਰਟੈਂਟ ਪਹਿਲੂ ਇਹ ਹੈ ਕਿ

0: ਸਾਡਾ ਜਿਹੜਾ ਸ਼ਹਿਰੀਕਰਨ ਹੋ ਰਿਹਾ, ਵੱਡੇ ਵੱਡੇ ਹਾਈ ਰਾਈਜ਼ ਬਿਲਡਿੰਗਸ ਬਣ ਰਹੇ ਆ, ਪਾਣੀ ਦਾ ਪ੍ਰਬੰਧਨ ਇੱਕ ਇਹ ਬੜਾ ਚਿੰਤਨ ਦਾ ਵਿਸ਼ਾ ਚੀਜ਼ ਹੈ ਕਿ ਪਾਣੀ ਪ੍ਰਬੰਧਨ ਇਹ ਲੱਗਦਾ ਕਿ ਬੜੀ ਸੌਖੀ ਟਰਮ ਹੈ, ਪਰ ਦੇਖੋ ਜਿੱਥੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਜਿਸ ਬਲੋਕ ਦੇ ਵਿੱਚ, ਉੱਥੇ ਵੀ ਪਾਣੀ ਦੀ ਸਮੱਸਿਆ ਹੈ। ਇਹਦਾ ਮਤਲਬ ਕਿ ਪਾਣੀ ਦੀ ਸੰਭਾਲ ਦੇ ਵਿੱਚ ਸਾਡੀ ਕਿਤੇ ਕਮੀ ਆ। ਪਾਣੀ ਦੀ ਸੰਭਾਲ ਦੀ ਜਾਂ ਤਾਂ ਸਾਨੂੰ ਟੈਕਨੀਕ ਨਹੀਂ ਪਤਾ, ਜਾਂ ਅਸੀਂ ਸਹੀ ਟੈਕਨੀਕ ਫੋਲੋ ਨਹੀਂ ਕਰ ਰਹੇ, ਅਤੇ ਜਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਹਰ ਕੋਈ ਬੰਦਾ ਅੱਗੇ ਅੱਗੇ ਪਾਸ ਕਰ ਰਿਹਾ, ਵੀ ਇਹ ਤਾਂ ਯਾਰ ਕਿਸਾਨਾਂ ਦਾ ਕੰਮ ਆ, ਇਹ ਤਾਂ ਸਰਕਾਰ ਦਾ ਕੰਮ ਆ, ਇਹ ਤਾਂ ਪੰਚਾਇਤ ਦਾ ਕੰਮ ਆ, ਵੀ ਇਹਦੇ ਲਈ ਜਿਹੜੀ ਇੱਕ ਮਾਨਸਿਕਤਾ ਆ ਸਾਨੂੰ ਬਦਲਣ ਦੀ ਲੋੜ ਆ। ਨਹੀਂ ਤਾਂ ਜਿਹੜੇ ਇਹਦੇ ਸਿੱਟੇ ਆ ਅਸੀਂ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਆ ਅੱਧੇ ਤੋਂ ਜ਼ਿਆਦਾ ਬਲੋਕ ਡਾਰਕ ਜ਼ੋਨ 'ਚ ਆ ਚੁੱਕੇ ਆ, 700 ਫੁੱਟ 'ਤੇ ਅਸੀਂ ਪਹੁੰਚ ਗਏ, ਲਾਗਤਾਂ ਸਾਡੀਆਂ ਵੱਧ ਰਹੀਆਂ। ਜਦੋਂ ਇਕੋਨਮੀ ਦੇ ਵਿੱਚ ਖੇਤੀਬਾੜੀ ਦੇ ਵਿੱਚ ਸਾਡੀਆਂ ਲਾਗਤਾਂ ਵੱਧਦੀਆਂ, ਜਿਹਨੂੰ ਆਪਾਂ ਕਹਿੰਦੇ ਬੈਨੀਫਿਟ ਕੋਸਟ ਰੇਸ਼ੋ, ਕਿ ਜਦੋਂ ਸਾਡੀ ਉਹਦੇ ਵਿੱਚ ਬੈਨੀਫਿਟ ਰਹਿ ਗਏ 10%, ਸਾਡੀ ਕੋਸਟ ਹੋ ਗਈ 80%, ਫਿਰ ਸਾਡੇ ਲਈ ਉਹ ਚੀਜ਼ ਫਾਇਦੇ ਨਹੀਂ ਆਏ।
1: ਕਿਉਂਕਿ ਵੈਸੇ ਵੀ ਉੱਦਾਂ ਆਪਾਂ ਦੇਖੀਏ ਵੀ ਸਮੁੱਚੇ ਤੌਰ 'ਤੇ ਜਿਹੜਾ ਹੈ ਸਾਡਾ ਢਾਂਚਾ ਹੀ ਜਿਹੜਾ ਹੈ, ਢਾਂਚਾ ਜੋ ਬਣਿਆ ਹੋਇਆ, ਕਿਉਂਕਿ ਕੁਦਰਤ ਜਿਹੜੀ ਹੈ ਕੋ ਬੈਲੈਂਸ ਹੈ, ਉਹਨੇ ਜਣ ਅਤੇ ਬਣਦਾ ਜਿੱਦਾਂ ਆਪਾਂ ਕਹਿੰਦੇ ਕਿ ਸੰਤੁਲਨ ਬਣਿਆ ਹੋਇਆ, ਜਦੋਂ ਸੰਤੁਲਨ ਵਿਗੜਦਾ ਹੈ ਤਾਂ ਬਹੁਤ ਸਾਰੇ ਵਿਗਾੜ, ਇਹ ਹੈ ਕਿ ਮਨੁੱਖੀ ਹੋਂਦ ਨੂੰ ਵੀ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਖਤਰਾ,
0: ਬਿਲਕੁਲ ਜੀ ਖਤਰਾ ਹੈ, ਬਿਲਕੁਲ
1: ਹੈ, ਅਤੇ ਇਸ ਕਰਕੇ ਸਾਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ।
0: ਦੇਖੋ ਇਹ ਹਰ ਇੱਕ ਚੀਜ਼ ਨੂੰ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਉਹਦੇ ਕਾਰਬਨ ਫੁੱਟਪ੍ਰਿੰਟਸ ਨੇ, ਵਾਟਰ ਫੁੱਟਪ੍ਰਿੰਟ ਨੇ। ਹੁਣ ਮੈਂ ਇੱਕ ਤੁਹਾਨੂੰ ਸੌਖੀ ਉਦਾਹਰਨ ਦਿੰਦਾ, ਅਸੀਂ ਵਿਆਹਾਂ ਸ਼ਾਦੀਆਂ ਵਿੱਚ ਜਾਂਦੇ ਹਾਂ, ਕਿਸੇ ਪਾਰਟੀ 'ਤੇ ਜਾਂਦੇ ਹਾਂ, ਅਸੀਂ ਕੀ ਕਰਦੇ ਹਾਂ ਪਲੇਟ ਦੇ ਵਿੱਚ ਖਾਣਾ ਪਾ ਲੈਂਦੇ ਹਾਂ, ਖਾਣਾ ਅਸੀਂ ਖਾਂਦੇ ਹੁੰਦੇ ਹਾਂ, ਦੋ ਫੁਲਕੇ, ਇੱਕ ਫੁਲਕਾ ਖਾਣਾ ਹੁੰਦਾ, ਅਸੀਂ ਆਪਣੀ ਪਲੇਟ ਭਰ ਲੈਂਦੇ ਹਾਂ, ਸਾਨੂੰ ਲੱਗਦਾ ਕਿ ਮੈਂ ਤਾਂ ਇੰਨਾ ਹੀ ਖਾਣਾ ਸੀ, ਬਾਕੀ ਖਾਣਾ ਅਸੀਂ ਡਸਟਬੀਨ ਦੇ ਵਿੱਚ। ਤੁਸੀਂ ਹੁਣ ਰੁਲੀਆ ਰਾਮ ਜੀ ਉਹਦਾ ਹਿਸਾਬ ਲਾਓ ਕਿ ਉਹ ਖਾਣਾ ਪੈਦਾ ਕਰਨ ਲਈ ਕਿੰਨਾ ਪਾਣੀ ਲੱਗਿਆ ਹੋਏਗਾ, ਉਹ ਜਿਹੜਾ ਅਸੀਂ ਸੁੱਟਿਆ ਖਾਣਾ ਉਹਦੇ ਵਾਟਰ ਫੁੱਟਪ੍ਰਿੰਟ ਕਿੰਨੇ ਆ, ਔਰ ਉਹੀ ਖਾਣਾ ਦੁਆਰਾ ਜਾਣਾ ਸਾਡਾ ਲੈਂਡਫਿਲ ਸਾਈਟ 'ਤੇ ਢੇਰ 'ਤੇ, ਉੱਥੇ ਜਿਹੜੀਆਂ ਗੈਸਾਂ ਨਿਕਲਣੀਆਂ, ਜਿਹੜੇ ਉੱਥੇ ਕਾਰਬਨ ਮੀਥੇਨ ਗੈਸਿਸ ਪੈਦਾ ਹੋਣੀਆਂ, ਉਹਨੇ ਸਾਡੇ ਕਲਾਈਮੇਟ ਨੂੰ ਡਿਸਟਰਬ ਕਰਨਾ। ਸੋ ਇਹਦੇ ਵਿੱਚ ਵੀ ਜਿਹੜੀ ਮੈਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਆ ਕਿ ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਖਣਾ ਪਊਗਾ, ਕਿ ਜਿਹੜੀ ਅਸੀਂ ਪੈਨਿਕ ਬਾਇੰਗ ਕਰਦੇ ਹਾਂ ਕਿ ਅਸੀਂ ਜਾਂਦੇ ਹਾਂ ਜੀ ਮੌਲ 'ਚ, ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਕਈ ਵਾਰ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ, ਪਰ ਉਹ ਦੇਖੀਏ ਕਿ ਉਹ ਚੀਜ਼ਾਂ ਤਿਆਰ ਕਰਨ ਲਈ ਕਿੰਨਾ ਪਾਣੀ ਲੱਗਿਆ ਹੋਵੇਗਾ ਉਹਨੂੰ। ਜਦੋਂ ਸਾਨੂੰ ਉਹਦੀ ਲੋੜ ਨਹੀਂ ਹੈ ਤਾਂ ਅਸੀਂ ਉਹ ਚੀਜ਼ਾਂ ਨੂੰ ਨਾ ਕਰੀਏ, ਤਾਂ ਕਿ ਉਸ ਲਈ ਉਸ ਪਾਣੀ ਨੂੰ ਬਚਾਈਏ। ਅੱਜ ਕੱਲ੍ਹ ਇੱਕ ਕੋਨਸੈਪਟ ਆਇਆ ਜੀ ਵਾਟਰ ਕਟਿੰਗ ਦਾ, ਮੈਂ ਪਿੱਛੇ ਗੁਜਰਾਤ ਦੇ ਵਿੱਚ ਕਿਸੇ ਦੇ ਆਪਣੇ ਦੋਸਤ 'ਤੇ ਗਿਆ ਅਤੇ ਉਹਨਾਂ ਕੋਲ ਗਏ ਅਤੇ ਉਹ ਕਹਿੰਦੇ ਜੀ ਤੁਸੀਂ ਪਾਣੀ ਪੀਓਗੇ, ਅਸੀਂ ਕਿਹਾ ਜੀ ਹਾਂ ਪੀਵਾਂਗੇ, ਉਹ ਕਹਿੰਦੇ ਜੀ ਆਹ ਲਓ, ਉਹ ਅੱਧਾ ਅੱਧਾ ਗਲਾਸ ਪਾਣੀ ਦਾ ਲਏ ਜੀ। ਮੈਂ ਬੜਾ ਧਿਆਨ ਨਾਲ ਦੇਖਿਆ ਵੀ ਅੱਧਾ ਅੱਧਾ ਗਲਾਸ ਪਾਣੀ ਦਾ ਲੈ ਕੇ ਆਏ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭੈਣ ਜੀ ਵੀ ਅੱਧਾ ਅੱਧਾ ਗਲਾਸ ਕਿਉਂ ਲੈ ਕੇ? ਕਹਿੰਦੇ ਜੀ ਇਹ ਵਾਟਰ ਕਟਿੰਗ ਦਾ ਕਨਸੈਪਟ ਆ, ਬਈ ਜੇ ਤੁਸੀਂ ਪਾਣੀ ਪੀਣਾ ਹੋ ਲੈ ਲਓ ਤੁਹਾਨੂੰ ਪੂਰਾ ਗਲਾਸ ਨਹੀਂ ਦੇਣਾ, ਤੁਸੀਂ ਡੋਲੋਗੇ ਜਾਂ ਜੂਠਾ ਵੱਖ ਰੱਖੋਗੇ, ਬਈ ਇਹ ਵੀ ਇੱਥੋਂ ਹੀ ਸ਼ੁਰੂਆਤ ਕਰਨੀ ਪਊਗੀ ਆਪਾਂ ਨੂੰ,
1: ਮਾਨਸਿਕਤਾ ਬਦਲਣੀ।
0: ਹਾਂ, ਮਾਨਸਿਕਤਾ ਬਦਲਣੀ ਪਊਗੀ।
1: ਬਿਲਕੁਲ, ਜਿਹੜਾ ਬਦਲਾਅ ਆ ਇਹ ਤਾਂ ਰੁਪਿੰਦਰ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਬਦਲਾਅ ਜਿਹੜਾ ਹੈ ਮਾਨਸਿਕਤਾ ਤੋਂ ਸ਼ੁਰੂ ਹੁੰਦਾ ਹੈ। ਜਦ ਤੱਕ ਸਾਡੀ ਮਾਨਸਿਕਤਾ ਨਹੀਂ ਬਦਲੇਗੀ ਤਦ ਤੱਕ ਬਦਲਾਅ। ਹੁਣ ਆਪਾਂ ਜਦੋਂ ਬਾਹਰਲੇ ਥੋੜ੍ਹਾ ਜਿਹਾ ਆਪਾਂ ਦੇਖਦੇ ਹਾਂ ਬਾਹਰਲੇ ਦੇਸ਼ਾਂ ਦੀ ਗੱਲ, ਅੱਜ ਕੱਲ੍ਹ ਹਰ ਕੋਈ ਸਾਡੇ ਬੱਚੇ ਉੱਥੇ ਹੈ, ਹਰ ਕੋਈ ਬੰਦਾ ਜਾਂਦਾ ਹੈ, ਆਉਣ ਜਾਣ ਹੈ, ਉੱਥੋਂ ਦਾ ਜੋ ਢਾਂਚਾਗਤ ਪ੍ਰਣਾਲੀ ਹੈ ਨਾ, ਉਹ ਲੋਕ ਇਹ ਛੋਟੀਆਂ ਛੋਟੀਆਂ ਚੀਜ਼ਾਂ ਲਈ ਬਹੁਤ ਚਿੰਤਾਤੁਰ ਨੇ, ਬਹੁਤ ਅਵੇਅਰ ਨੇ ਕਿ ਜਿਹੜੀ ਉੱਥੇ ਇੰਨੀ ਅਵੇਅਰਨੈਸ ਅਤੇ ਸਾਡੇ ਇੰਨੀ ਅਵੇਅਰਨੈਸ ਦਾ ਨਾ ਆਉਣਾ, ਇਹਦੇ 'ਚ ਕੀ ਖਾਈ ਮੰਨਦੇ ਹੋ ਤੁਸੀਂ?
0: ਦੇਖੋ ਅਵੇਅਰਨੈਸ ਹੈ ਇੱਥੇ ਵੀ, ਹਰ ਕੋਈ ਬੰਦਾ ਜਾਣਦਾ ਅੱਜ ਕੱਲ੍ਹ, ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਆ, ਹਰ ਕੋਈ ਬੰਦਾ ਨੈੱਟ ਦੇ ਉੱਪਰ ਬੈਠਾ ਉਹ ਕਹਿੰਦਾ ਜੀ ਮੈਨੂੰ ਸਭ ਪਤਾ। ਪ੍ਰੋਬਲਮ ਕੀ ਆ ਕਿ ਸਾਨੂੰ ਨੌਲੇਜ ਇੰਨੀ ਜ਼ਿਆਦਾ ਗਿਆਨ ਇਕੱਠਾ ਕਰ ਲਿਆ, ਹੁਣ ਉਹ ਕਹਿੰਦਾ ਜੀ ਮੈਨੂੰ ਤਾਂ ਹੋਰ ਜ਼ਿਆਦਾ ਗਿਆਨ ਦੀ ਲੋੜ ਹੀ ਨਹੀਂ, ਜੋ ਇਸ ਮਾਹਿਰ ਨੇ ਦੱਸਣਾ ਹੈ ਮੈਨੂੰ ਪਹਿਲਾਂ ਹੀ ਪਤਾ ਸਾਰਾ ਕੁਛ। ਪਰ ਗੱਲ ਕੀ ਹੈ ਕਿ ਉਹਦੀ ਜਿਹੜੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਹੈ ਉਹ ਹੈ ਨਹੀਂ, ਉਹ ਨਹੀਂ ਹੈ। ਜਦ ਤੱਕ ਇਹ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਨਹੀਂ ਆਉਂਦੀ, ਕਹਿੰਦੇ ਜੀ ਕੰਟਰੀਬਿਊਸ਼ਨ ਇਹ ਨਹੀਂ ਹੈਗੀ ਵੀ ਤੁਸੀਂ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਓ, ਤੁਸੀਂ ਜਾ ਕੇ ਮੋਟਰ ਬੰਦ ਕਰੋ। ਕੰਟਰੀਬਿਊਸ਼ਨ ਇਹ ਵੀ ਹੈ ਕਿ ਜੇ ਤੁਸੀਂ ਰਸਤੇ 'ਚ ਜਾ ਰਹੇ ਹਾਂ ਕਿਤੇ ਪਾਣੀ ਦੀ ਟੁੱਟੀ ਚੱਲ ਰਹੀ ਉਹਨੂੰ ਬੰਦ ਕਰ ਦੀ, ਉਹ ਵੀ ਤੁਹਾਡੀ ਕੰਟਰੀਬਿਊਸ਼ਨ ਹੋ ਗਈ।
1: ਤੁਸੀਂ ਆਖੀ ਘਰਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੈ ਕਿ ਲੋਕ ਗੱਡੀਆਂ ਦੋ ਦੋ ਤਿੰਨ ਤਿੰਨ ਗੱਡੀਆਂ ਰੱਖੀਆਂ ਹੋਈਆਂ ਜੀ, ਅਤੇ ਗੱਡੀਆਂ ਜਿਹੜੀਆਂ ਤੁਸੀਂ ਰੋਜ਼ ਹੀ ਧੋਨੇ ਹੋ, ਅਤੇ ਐਡੀ ਕਿਹੜੀ ਉਹਨਾਂ ਦੇ ਹੁੰਦੇ ਜਿਹੜਾ ਕਹਿੰਦੇ ਹੁੰਦੇ ਮਿੱਟ ਪੈ ਗਿਆ, ਅਤੇ ਐਡਾ ਕਿਹੜਾ ਉਹ ਹੋ ਗਿਆ ਵੀ ਜਿਹੜੀ ਰੋਜ਼ ਧੋਣ ਦੀ ਲੋੜ ਪੈ ਗਈ?
0: ਇੱਕ ਰੁਲੀਆ ਰਾਮ ਜੀ ਬੜੀ ਤੁਹਾਨੂੰ ਮੈਂ ਇੰਟਰਸਟਿੰਗ ਸਟੋਰੀ ਗੱਲ ਕਰਦਾ। ਪਿੱਛੇ ਮੈਂ ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਇੱਥੇ ਨਵਾਂ ਸ਼ਹਿਰ ਦੇ ਵਿੱਚ, ਬਾਰਿਸ਼ ਆ ਗਈ ਬਹੁਤ ਤੇਜ਼, ਅਤੇ ਉਹ ਅੰਦਰ ਬੈਠੇ ਸੀ, ਉਹ ਕਹਿੰਦੇ ਜੀ ਦੋ ਮਿੰਟ ਵੇਟ ਕਰੋ, ਫਟਾਫਟ ਉਹਨਾਂ ਨੇ ਗੱਡੀਆਂ ਬਾਹਰ ਕੱਢ ਦਿੱਤੀਆਂ। ਮੈਂ ਕਿਹਾ ਵੀ ਇਹ ਕੀ ਤੁਸੀਂ ਜਾਣਾ ਕਿਤੇ? ਕਹਿੰਦੇ ਨਹੀਂ ਜੀ ਬਾਰਿਸ਼ ਆ ਗਈ, ਗੱਡੀਆਂ ਧੋ ਹੋ ਜਾਣਗੀਆਂ। ਸੋ ਤਿੰਨ ਗੱਡੀਆਂ ਉਹਨਾਂ ਨੇ ਬਾਰਿਸ਼ ਦੇ ਬਾਹਰ ਖੜੀਆਂ ਕਰਤੀਆਂ, 15 ਮਿੰਟ ਬਾਅਦ ਦੇਖਿਆ ਕੋ ਸਾਰੀਆਂ ਗੱਡੀਆਂ

0: बिल्कुल। तो यहाँ के कहते हैं देखो कि ना पानी बच गया है
1: सूझबूझ
0: ना। सो
1: सूझबूझ।
0: सूझबूझ जड़ी आ सामाजिक चेतना और सूझबूझ ये
1: अच्छा
0: बड़ी जरूरी
1: एक
0: है।
1: लपिंदर जी होर है, जिदां आपां कहिंदे आ कि अल्टरनेट जिहड़ा है ना, अल्टरनेट भी होणा गड्डी दे विच भी, हर चीज़ आ अल्टरनेटर हुंदा है, ते अल्टरनेट इह चीज़ां जिहड़ियां होणियां बड़ियां जरूरी। जिदां हुण आपां बिजली है ना, है तां इह भी ऊर्जा ही है ना,
0: ऊर्जा।
1: ते इह ऊर्जा दा स्रोत अजकल थोड़ा जिहा असीं कहिंदे आ कि सौर ऊर्जा वल चलिया असीं है ना, ते सोलर लग रहे ने,
0: सोलर। हाँ
1: जिन्हां
0: जी।
1: करके बिजली दा जिहड़ा प्रेशर है, जो पैदावारी है, क्योंकि उह भी कितें ना कितें पानी नाल जाके मिलदा है,
0: पानी
1: पानी
0: ना
1: तो बिजली
0: बिल्कुल
1: पैदा
0: मिलता जी।
1: हुंदी।
0: हाँ बिल्कुल।
1: सो ਉਹ मतलब ਅਲਟਰਨੇਟ ਸੋਰਸ ਜਿਹੜਾ ਹੈ ਉਹਦੀ ਬੱਚਤ ਕਰਨ ਦੇ ਵਿੱਚ ਬਹੁਤ ਸਹਾਈ ਹੋ ਰਿਹਾ ਹੈ। ਜਿਹੜੀ ਸੌਰ ਊਰਜਾ ਦੇ ਨਾਲ ਜਾਂ ਸੋਲਰ ਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ, ਉਹਦੇ ਨਾਲ ਬਿਜਲੀ ਤੇ ਜਿਹੜਾ ਵਜ਼ਨ ਹੈ ਪੈਦਾ ਕਰਨਾ, ਉਹ ਕਿਤੇ ਨਾ ਕਿਤੇ ਜਾ ਕੇ ਪਾਣੀ ਤੇ ਪ੍ਰਭਾਵ ਪਾ ਰਿਹਾ ਹੈ।
0: ਨਾਲੇ ਜੀ ਆਪਣੇ ਜਿਹੜੇ ਥਰਮਲ, ਜਿੰਨੀ ਸਾਨੂੰ ਬਿਜਲੀ ਦੀ ਜ਼ਿਆਦਾ ਲੋੜ ਪਏਗੀ ਸਾਡੇ ਥਰਮਲ ਪਲਾਂਟਾਂ 'ਤੇ ਪ੍ਰੈਸ਼ਰ ਬੜੇਗਾ, ਕੋਲੇ ਦੀ ਡਿਮਾਂਡ ਜ਼ਿਆਦਾ ਹੋਏਗੀ।
1: ਹਾਂ ਬਿਲਕੁਲ
0: ਕੋਲੇ
1: ਬਿਲਕੁਲ।
0: ਦੀ ਡਿਮਾਂਡ ਜ਼ਿਆਦਾ ਹੋਊਗੀ, ਸਾਡੇ ਜਿਹੜੇ ਕਾਰਬਨਸ ਨੇ ਜਦੋਂ ਜਲੂਗਾ ਤਾਂ ਸਾਡੇ ਜਿਹੜਾ ਪੋਲਿਊਸ਼ਨ ਵੀ ਹੋਏਗਾ, ਜਿਹਨੂੰ ਆਪਾਂ ਕਹਿੰਦੇ SLP, ਸ਼ਾਰਟ ਲਿਵਡ ਕਾਰਬਨ ਪੋਲਿਊਟੈਂਟਸ। ਇਹ ਵੀ ਪਿੱਛੇ ਇੱਕ ਸਟੱਡੀ ਆਈ ਆ ਪੰਜਾਬ ਸਾਇੰਸ ਐਂਡ ਟੈਕਨੋਲੋਜੀ ਨੇ ਕੀਤੀ ਆ, ਉਹ ਕਹਿੰਦੇ ਜੀ 65% ਜਿਹੜੀ ਮਿਸ਼ਨ ਆ ਜਿਹੜੀ ਸਾਡੇ ਵਾਤਾਵਰਣ ਦੇ ਵਿੱਚ ਉਹ ਮੀਥੇਨ ਗੈਸ, ਲਾਈਵ ਸਟਾਕ ਅਤੇ ਮਿਸ਼ਨਸ ਦੀ ਆ, ਜਿਹੜਾ ਇਹ ਧੂੰਆਂ ਛੱਡ ਰਹੇ ਅਸੀਂ।
1: ਅੱਛਾ ਮੈਂ ਇਹ ਲਪਿੰਦਰ ਜੀ ਪੁੱਛਣਾ ਚਾਹੁੰਦਾ ਸੀ ਕਿ ਦੇਖੋ ਹੁਣ ਜਿੱਦਾਂ ਆਪਾਂ ਫਲੱਡ ਇਰੀਗੇਸ਼ਨ ਕਰਦੇ ਹਾਂ, ਚਲੋ ਹੁਣ ਤਾਂ ਹੋਰ ਵੀ ਬਹੁਤ ਬਹੁਤ ਸਪ੍ਰਿੰਕਲਿੰਗ ਆ ਗਈ ਹੈ, ਫੁਹਾਰਾ ਹੈ ਨਾ, ਡਿਪਰ ਆ ਗਈ, ਸਭ ਕੁਝ ਆ ਗਿਆ ਹੈ। ਹੁਣ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ, ਜਿੱਦਾਂ ਪਾਣੀ ਦੀ ਗੰਭੀਰਤਾ ਦੀ, ਹਾਈਡਰੋਪੋਨਿਕ ਖੇਤੀ ਆ ਰਹੀ ਹੈ,
0: ਯੈਸ।
1: ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਲੱਗਦੇ ਹੋ ਕਿ ਅਲਟਰਨੇਟ ਦੇ ਤੌਰ 'ਤੇ ਜਿਹੜੀਆਂ ਸਹਾਈ ਹੋ ਸਕਦੀਆਂ?
0: ਦੇਖੋ ਜਿਹੜੀ ਤੁਪਕਾ ਤੁਪਕਾ ਜਿਹਨੂੰ ਆਪਾਂ ਡ੍ਰਿਪ ਇਰੀਗੇਸ਼ਨ ਕਹਿੰਦੇ ਹਾਂ, ਕਿ ਸਮੇਂ ਦੀ ਲੋੜ ਹੈ ਕਿ ਇਹ ਕੰਟਰੋਲਡ ਵਿਧੀਆਂ ਨੇ ਸਿੰਚਾਈ ਦੀਆਂ। ਇਸ ਚੀਜ਼ ਵਿੱਚ ਵੀ ਅਤਕਤਨੀ ਨਹੀਂ ਹੈ ਕਿ ਜਿਹੜਾ ਸਾਡਾ 90% ਤੱਕ ਵਾਟਰ ਹੈ ਉਹ ਖੇਤੀ 'ਚ ਯੂਜ਼ ਹੁੰਦਾ। ਜੇ
1: ਬਿਲਕੁਲ ਸਹੀ।
0: ਆਪਾਂ ਕਿਉਂਕਿ ਆਪਾਂ ਜ਼ਿਆਦਾ ਟਾਰਗੇਟ ਖੇਤੀ ਨੂੰ ਇਸ ਕਰਕੇ ਕਰਦੇ ਹਾਂ
1: ਹਾਂ
0: ਕਿਉਂਕਿ ਜਿਹੜੀ 90% ਪਾਣੀ ਦੀ ਖਪਤ ਹੈ ਉਹ ਖੇਤੀ 'ਚ ਹੁੰਦੀ ਹੈ, ਇਸ ਕਰਕੇ ਇੱਕ ਵੱਡਾ ਸੈਗਮੈਂਟ ਹੈ, ਇੱਕ ਵੱਡਾ ਵੋਲੀਊਮ ਹੈ, ਇਸ ਕਰਕੇ ਅਸੀਂ ਉਹਨੂੰ ਲੈਂਦੇ ਕਿ ਵੀ ਇਹ ਜ਼ਿਆਦਾ ਇਹਨੂੰ ਪਹਿਲਾਂ ਫੋਕਸ ਕਰੀਏ। ਹੁਣ ਇਹਦੇ ਵਿੱਚ ਦੋ ਫੈਕਟਰ ਨੇ, ਇੱਕ ਤਾਂ ਸਪਲਾਈ ਸਾਈਡ, ਇੱਕ ਡਿਮਾਂਡ ਸਾਈਡ। ਹੁਣ ਸਪਲਾਈ ਸਾਈਡ ਸਾਡੇ ਕੋਲ ਜਿਹੜਾ ਆ ਰਿਹਾ ਵੀ ਪਾਣੀ ਆ ਰਿਹਾ, ਨਹਿਰਾਂ ਦਾ ਪਾਣੀ ਆ ਰਿਹਾ ਜਾਂ ਬਾਰਿਸ਼ ਦਾ ਪਾਣੀ ਆ ਰਿਹਾ, ਇੱਕ ਤਾਂ ਅਸੀਂ ਉਹਨੂੰ ਕੰਟਰੋਲ ਕਰੀਏ ਵੀ ਉਹਨੂੰ ਅਸੀਂ ਕਿਸ ਤਰ੍ਹਾਂ ਪਾਣੀ ਨੂੰ ਬੱਚਤ ਕਰ ਲਈਏ। ਦੂਜਾ ਆ ਗਿਆ ਡਿਮਾਂਡ ਸਾਈਡ, ਜਿਹੜੀ ਸਾਡੀ ਡਿਮਾਂਡ ਆ ਉਹਨੂੰ ਕਿਵੇਂ ਫਾਈਨ ਟਿਊਨ ਕਰ ਲਈਏ। ਵੀ ਅੱਜ ਕੱਲ੍ਹ ਤਾਂ ਸੈਂਸਰ ਬੇਸਡ ਟੈਕਨੋਲੋਜੀ ਆ ਗਈ ਆ, ਵੀ ਜਿੱਦਾਂ ਹੁਣ ਡ੍ਰਿਪ ਦੇ ਵਿੱਚ ਇੱਕ ਜਿਹੜਾ ਨਾਲ ਸਿਸਟਮ ਲੱਗ ਜਾਂਦਾ ਆਟੋਮੇਸ਼ਨ ਦਾ। ਆਟੋਮੇਸ਼ਨ ਇਹ ਕਹਿੰਦਾ ਆ ਵੀ ਇੱਕ ਖੇਤ ਦੇ ਵਿੱਚ ਜਦੋਂ 80,000 ਲੀਟਰ ਪਾਣੀ ਲੱਗ ਗਿਆ, ਉਹ ਆਟੋਮੇਸ਼ਨ ਨੇ, ਐਪ ਨੇ ਆਟੋਮੈਟਿਕਲੀ ਬੰਦ ਹੋ ਜਾਣਾ ਕਿ ਹਰ ਇੱਕ ਬੂਟੇ ਨੂੰ ਪਾਣੀ ਚਲਾ ਗਿਆ। ਇਹ ਹੋਗੀ ਕੰਟਰੋਲਡ ਸਿੰਚਾਈ। ਜੇ ਇਸੀ ਖੇਤ ਨੂੰ ਆਪਾਂ ਫਲੱਡ ਇਰੀਗੇਸ਼ਨ ਕਰਦੇ 6 ਸੈਂਟੀਮੀਟਰ ਤੱਕ, ਤਾਂ ਤਕਰੀਬਨ 4 ਲੱਖ ਲੀਟਰ ਪਾਣੀ ਲੱਗ ਜਾਣਾ ਸੀ। ਸੋ ਇਹ ਜਿਹੜੀਆਂ ਟੈਕਨੀਕਸ ਨੇ, ਇਹ ਰਿਫਾਈਨ ਟੈਕਨੀਕਸ ਨੇ। ਹੁਣ ਲੇਜ਼ਰ ਲੈਵਲਿੰਗ ਦੀ ਆਪਾਂ ਗੱਲ ਕਰੀਏ, ਮੈਨੂੰ ਯਾਦ ਆ ਜਦੋਂ 2005-06 ਦੇ ਵਿੱਚ ਲੇਜ਼ਰ ਲੈਵਲਰ ਆਇਆ ਸੀ, ਅਤੇ ਉਹ ਕਹਿੰਦੇ ਜੀ ਇਹ ਕਾਮਯਾਬ ਨਹੀਂ ਹੋਣਾ, ਇਹ ਕਿਸੇ ਨੇ ਲੈਣਾ ਨਹੀਂ, ਇਹ ਮਹਿੰਗਾ ਬਹੁਤ ਆ। ਅੱਜ ਤੁਸੀਂ ਦੇਖੋ ਕਿ ਪੂਰੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਿੰਡ ਹੈ ਜਿੱਥੇ ਲੇਜ਼ਰ ਲੈਵਲਰ
1: ਹਾਂ
0: ਨਹੀਂ ਹੈ,
1: ਬਿਲਕੁਲ
0: ਕਿ ਉਹਨਾਂ ਨੇ ਉਹਨੂੰ ਅਪਣਾਇਆ ਔਰ
1: ਬਹੁਤ ਵੱਡੀ
0: ਦਸ ਤੋਂ
1: ਬੱਚਤ ਹੈ।
0: 20% ਤੱਕ ਪਾਣੀ ਦੀ ਬੱਚਤ ਕੀਤੀ। ਗੱਲ ਕਿਹਾ ਕਿ ਸਾਨੂੰ ਤਕਨੀਕੀ ਖੇਤੀ ਦੇ ਵੱਲ ਆਉਣਾ ਪਊਗਾ। ਰੁਲੀਆ ਰਾਮ ਜੀ, ਇੱਕ ਹੋਰ ਬੜਾ ਅਹਿਮ ਪਹਿਲੂ ਆ ਕਿ ਅਸੀਂ ਖੇਤੀ ਵਿੱਚ ਲੇਜ਼ਰ ਲੈਵਲਰ ਵੀ ਲਏ, ਅਸੀਂ ਰੋਟਾਵੇਟਰ ਵੀ ਲਏ, ਅਸੀਂ MB ਪਲਾਓ ਵੀ ਲਏ, ਅਸੀਂ ਡਰੋਨ ਵੀ ਲਏ, ਅਸੀਂ ਆਟੋਮੈਟਿਕ ਸਪਰੇਅਰ ਵੀ ਲਏ, ਪਰ ਜਦੋਂ ਪਾਣੀ ਦੀ ਗੱਲ ਆਉਂਦੀ ਨਾ ਜੀ ਰੁਲੀਆ ਰਾਮ ਜੀ, ਉੱਥੇ ਫਿਰ ਗੱਲ ਆਉਂਦੀ ਪਾਣੀ ਦਾ ਖੁੱਲ੍ਹਾ ਹੀ ਲਾਵਾਂਗੇ,
1: ਪਾਣੀ ਦਾ ਖੁੱਲ੍ਹਾ
0: ਖੁੱਲ੍ਹਾ
1: ਲਾਵਾਂਗੇ।
0: ਲਾਵਾਂਗੇ ਇਹ ਸਾਨੂੰ ਥੋੜ੍ਹਾ ਜਿਹਾ, ਇਹ ਸਾਨੂੰ ਬਦਲਣਾ ਪਊਗਾ ਵੀ ਖੁੱਲ੍ਹਾ ਨਹੀਂ ਹੁਣ ਪਾਣੀ ਮਿੱਤਰੋ। ਹੁਣ ਆਪਾਂ ਸਾਇੰਸਦਾਨਾਂ ਦੇ ਕਹੇ ਦੇ ਨਾਲ, ਪ੍ਰਸਾਰ ਸਿੱਖਿਆ ਮਾਹਿਰਾਂ ਦੀ ਸਹਾਇਤਾ ਨਾਲ ਅਤੇ ਖੇਤੀ ਖੋਜ ਮਾਹਿਰਾਂ ਦੀ ਸਹਾਇਤਾ ਨਾਲ ਚੱਲੀਏ ਵੀ ਉਹ ਸਾਨੂੰ ਇੱਕ ਸਹੀ ਰਸਤਾ ਦਿਖਾ ਰਹੇ ਨੇ ਕਿ ਪਾਣੀ ਇੱਦਾਂ ਲਾਓ।
1: ਅੱਛਾ ਲਪਿੰਦਰ ਜੀ, ਇੱਕ ਤੁਸੀਂ ਜ਼ਿਕਰ ਕੀਤਾ ਸੀ ਕਿ ਕੁਝ ਸਮਾਂ ਐਸਾ ਸੀ, ਆਪਾਂ ਲੋਕਾਂ ਨੇ ਤਾਂ ਉਹ ਸਮਾਂ ਦੇਖਿਆ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਕੱਸੀਆਂ ਹੁੰਦੀਆਂ ਸੀ, ਸੂਏ ਹੁੰਦੇ ਸੀ, ਨਹਿਰਾਂ ਹੁੰਦੀਆਂ ਸੀ, ਟੋਭੇ ਹੁੰਦੇ ਸੀ, ਇਹ
0: ਜੀ
1: ਸਾਰੀਆਂ ਚੀਜ਼ਾਂ ਦਾ ਜਿੱਦਾਂ ਕਹਿੰਦੇ ਆ ਕਿ ਇਹ ਪਾਣੀ ਤੇ ਵਜ਼ਨ ਘਟਾਉਂਦੀਆਂ ਸੀਗੀਆਂ, ਜਿਹੜਾ ਜ਼ਮੀਨ ਦੋਜ਼ ਪਾਣੀ ਸੀਗਾ, ਅੰਦਰਲਾ ਪਾਣੀ ਅਸੀਂ ਖਿੱਚਦੇ ਸੀ, ਉਹ ਪਾਣੀ ਤੇ ਵਜ਼ਨ ਘਟਦਾ ਸੀ। ਇਹ ਜਿਹੜਾ ਇਹਨਾਂ ਦੀ ਇਲੀਮੀਨੇਸ਼ਨ ਹੋਈ ਜਾਂ ਇਹਨਾਂ ਦਾ ਅਲੋਪ ਹੋ ਜਾਣਾ, ਕੀ ਇਹਨਾਂ ਨੂੰ ਸੁਰਜੀਤ ਕਰਕੇ ਵੀ ਪ੍ਰੈਸ਼ਰ ਨੂੰ ਘਟਾਇਆ ਨਹੀਂ ਜਾ ਸਕਦਾ?
0: ਬਹੁਤ ਵਧੀਆ ਨੜੇ ਰਾਮ ਜੀ, ਤੁਸੀਂ ਗੱਲ ਕੀਤੀ ਹੈ ਕਿ ਦੇਖੋ ਜਿਹੜੇ ਸਾਡੇ ਰਵਾਇਤੀ ਢੰਗ ਸੀ ਖੇਤੀ ਦੇ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਜਿਹੜੇ ਪੁਰਾਣੇ ਖੂਹ ਸਾਡੇ ਬੰਦ ਹੋ ਗਏ, ਅਸੀਂ ਮੱਛੀ ਮੋਟਰਾਂ ਵੱਲ ਆ ਗਏ, ਉਹ ਪੁਰਾਣੇ ਖੂਹਾਂ ਵਿੱਚ ਲੋਕਾਂ ਨੇ ਕੀ ਕੀਤਾ, ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ, ਮਿੱਟੀ ਪਾ ਕੇ ਇਹਨੂੰ ਪੂਰ ਦਿਓ, ਇੱਥੇ ਆਪਾਂ ਕੁਛ ਹੋਰ ਬਣਾ ਲਈਏ। ਉਹ ਸਾਡੇ ਲਈ ਵਰਦਾਨ ਨੇ ਜੀ, ਉਹ ਜਿਹੜੇ 40 ਫੁੱਟ 50 ਫੁੱਟ ਡੂੰਘੇ ਖੂਹ ਨੇ, ਉਹਨਾਂ ਦੇ ਵਿੱਚ ਅਸੀਂ ਬਾਰਿਸ਼ ਦਾ ਪਾਣੀ ਭੇਜ ਸਕਦੇ ਹਾਂ,
1: ਵਾਹ,
0: ਬਾਰਿਸ਼ ਦਾ ਪਾਣੀ ਪਾਣੀ ਭੇਜਾਂਗੇ। ਔਰ

0: ਉਹ ਕੁਦਰਤੀ ਫਿਲਟਰ ਨਾਲ ਫਿਲਟਰ ਹੋ ਕੇ ਥੱਲੇ ਧਰਤੀ ਵਿੱਚ ਆਏਗਾ, ਉਹ ਸਾਡੇ ਲਈ ਵਰਦਾਨ ਸਾਬਤ ਹੋ ਰਿਹਾ। ਦੂਜਾ ਜਿਹੜੇ ਪਿੰਡਾਂ ਦੇ ਛੱਪੜ, ਪਿੰਡਾਂ ਦੇ ਛੱਪੜ ਦੇਖੀਏ, ਟੋਭੇ ਤੁਸੀਂ ਦੇਖਦੇ ਹੋ ਕਿ ਆਮ ਪਸ਼ੂ ਟੋਭਿਆਂ 'ਚ ਨਹਾਉਂਦੇ ਹੁੰਦੇ ਸੀ, ਉਹਨਾਂ ਜਿਹੜੇ ਟੋਭੇ ਆ ਉਹਨਾਂ ਦੀ ਸਫਾਈ ਕਰਨ ਤੋਂ ਬਾਅਦ, ਉਹ ਜਿਹੜੀ ਆ ਗਾਰ ਕੱਢਣ ਤੋਂ ਬਾਅਦ ਉੱਥੇ ਵੀ ਜਿਹੜਾ ਬਾਰਿਸ਼ ਦਾ ਪਾਣੀ ਇਕੱਠਾ ਕਰਕੇ ਅਸੀਂ ਧਰਤੀ 'ਚ ਰੀਚਾਰਜ ਕਰ ਸਕਦੇ ਹਾਂ। ਫਿਰ ਅੱਜ ਕੱਲ੍ਹ ਜਿਹੜਾ ਆ ਜਲ ਸ਼ਕਤੀ ਅਭਿਆਨ ਦੇ ਅੰਡਰ ਵੀ ਕਹਿੰਦੇ ਕੈਚ ਦਾ ਰੇਨ, ਬਈ ਉਸ ਪਾਣੀ ਨੂੰ, ਪਾਣੀ ਦੇ ਹਰ ਇੱਕ ਤੁਪਕੇ ਨੂੰ ਕੈਚ ਕਰੋ, ਉਹ ਕੈਚ ਕਰਕੇ ਪਾਣੀ ਨੂੰ ਧਰਤੀ 'ਚ ਭੇਜੋ, ਸਕੂਲਾਂ ਦੇ ਵਿੱਚ, ਸਰਕਾਰੀ ਬਿਲਡਿੰਗਾਂ ਦੇ ਵਿੱਚ, ਉਹ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ, ਕਿਉਂਕਿ ਸਾਡੇ ਜਿਹੜੀ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਸਾਡੇ ਵਿਕਾਸ ਦੀ ਮੁੱਢਲੀ ਇਕਾਈ ਹੈ, ਅਤੇ ਉਹ ਜਿਹੜੀਆਂ ਪੰਚਾਇਤਾਂ ਨੇ ਉਹ ਵੀ ਸਾਡੇ ਕੋਲੋਂ ਮਹਿਕਮੇ ਦੇ ਨਾਲ ਸਾਰੇ ਵਿਭਾਗਾਂ ਦੇ ਨਾਲ ਜੜ ਕੇ ਜਿਹੜਾ ਛੱਤਾਂ ਦਾ ਬਾਰਿਸ਼ ਦਾ ਪਾਣੀ ਆ ਜਾਂ ਛੱਪੜਾਂ 'ਚ ਪਾਣੀ ਇਕੱਠਾ ਕਰ ਰਹੇ ਆ ਥਾਪਰ ਮਾਡਲ ਰਾਹੀਂ, ਔਰ ਉਹ ਸਿੰਚਾਈ ਲਈ ਵਰਤੋਂ 'ਚ ਲੈ ਕੇ ਆ ਰਹੇ। ਗੱਲ ਕੀ ਕਿ ਧਰਤੀ 'ਚੋਂ ਪਾਣੀ ਨਾ ਕੱਢ ਕੇ ਜਿਹੜੇ ਇਹ ਸਾਡੇ ਕੋਲ ਪਾਣੀ ਇਕੱਠਾ ਹੋ ਰਿਹਾ, ਟੈਸਟਿੰਗ ਤੋਂ ਬਾਅਦ ਇਸ ਪਾਣੀ ਨੂੰ ਅਸੀਂ ਸਿੰਚਾਈ ਲਈ ਵਰਤੀਏ, ਬਾਰਿਸ਼ ਦੇ ਪਾਣੀ ਨੂੰ। ਵੱਡਾ ਕਾਰਨ ਇੱਕ ਤਾਂ ਸਾਡੀ ਬਿਜਲੀ ਬਚ ਗਈ, ਦੂਜਾ ਅਸੀਂ ਧਰਤੀ ਹੇਠੋਂ ਪਾਣੀ ਨਹੀਂ ਕੱਢ ਰਹੇ। ਫਿਰ ਇਹ ਜਿਹੜਾ ਪਾਣੀ ਆ ਸਾਡੇ ਕੋਲ ਧਰਤੀ ਦੇ ਉੱਪਰ ਪਿਆ ਅਤੇ ਅਸੀਂ ਇਹਨੂੰ ਗ੍ਰੈਵਿਟੀ ਰਾਹੀਂ ਖੇਤਾਂ ਤੱਕ ਲੈ ਕੇ ਜਾ ਰਹੇ ਹਾਂ, ਅਤੇ ਬਹੁਤ ਸਾਰੇ ਖਰਚੇ ਜਿਹੜੇ ਸਾਡੇ ਦੇ ਵਿੱਚ ਬਚ ਰਹੇ ਆ। ਔਰ ਸਰਕਾਰ ਦੀਆਂ ਸਕੀਮਾਂ ਵੀ ਆ ਜੀ, 90% ਤੱਕ ਜਿਹੜੀ ਸਬਸਿਡੀ ਪੰਚਾਇਤੀ ਜ਼ਮੀਨਾਂ 'ਚ ਪਾਈਪ ਲਾਈਨ ਪਾਉਣ ਲਈ, ਜੇ ਡ੍ਰਿਪ ਇਰੀਗੇਸ਼ਨ ਕਰਨੀ ਆ 80% ਤੱਕ ਸਬਸਿਡੀ, ਜੇ ਨੋਰਮਲ ਕਿਸਾਨ ਨੇ ਆਪਣੇ ਖੇਤਾਂ 'ਚ ਸਭ ਪਾਈਪ ਲਾਈਨ ਪਾਉਣੀ ਆ ਪਾਣੀ ਬਚਾਉਣ ਲਈ, ਉੱਤੇ 50% ਤੱਕ ਸਬਸਿਡੀ। ਮਤਲਬ ਗੱਲ ਕਰੀਏ ਕਿ ਸਰਕਾਰੀ ਸਹੂਲਤਾਂ ਸਰਕਾਰ ਜਿਹੜੀ ਆ ਉਹ ਹਰ ਵਕਤ ਨਾਲ ਆ ਕਿ ਇਸ ਪਾਣੀ ਦੀ ਜਿਹੜਾ ਸਾਡੀ ਵਡਮੁੱਲੀ ਦਾਤ ਹੈ ਉਹਨੂੰ ਬਚਾਉਣ ਲਈ ਅੱਗੇ ਹੈ। ਔਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿੱਛੇ ਜਿਹੜਾ ਇਹ ਆਪਣਾ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਚਲਾਇਆ, ਉਹਦੇ ਵਿੱਚ ਵੀ ਕਿਸਾਨਾਂ ਨੂੰ ਸਾਰਿਆਂ ਨੂੰ ਇਹੀ ਦੱਸਿਆ ਗਿਆ ਵੀ ਕਿਸ ਤਰ੍ਹਾਂ ਖੇਤੀ ਦੇ ਵਿੱਚ ਅਸੀਂ ਲਾਗਤ ਉਤਪਾਦਨ ਵਧਾਈਏ, ਲਾਗਤਾਂ ਘਟਾਈਏ ਅਤੇ ਕੁਦਰਤੀ ਸਰੋਤਾਂ ਨੂੰ ਬਚਾਈਏ। ਕਿਉਂਕਿ ਜੇ ਅਸੀਂ ਲਾਗਤਾਂ ਘਟਾ ਲਈਆਂ, ਪ੍ਰੋਡਕਸ਼ਨ ਵਧਾ ਲਈ, ਪਰ ਕੁਦਰਤੀ ਸਰੋਤ ਨਾ ਬਚਾਏ ਤਾਂ ਫਿਰ ਸਾਡੀ ਜਿਹੜੀ ਉਤਪਾਦਨ ਆ ਉਹ ਕਿਸੇ ਕੰਮ ਨਹੀਂ ਆਉਣਾ। ਕੁਦਰਤੀ ਸਰੋਤਾਂ ਨੂੰ ਬਚਾਉਣਾ, ਬੈਲੈਂਸ ਰੱਖ ਕੇ ਚੱਲਣਾ, ਤਾਂ ਹੀ ਜਿਹੜਾ ਸਾਡਾ ਕਲਾਈਮੇਟ ਆ ਉਹ ਵੀ ਸਾਫ਼ ਹੋਏਗਾ, ਅਤੇ ਪਲੱਸ ਜਿਹੜੀ ਅਸੀਂ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹ ਔਰਗੈਨਿਕ ਜਿਹੜੀ ਆ ਜਾਂ ਆਪਾਂ ਕਹੀਏ ਵੀ ਜੈਵਿਕ ਮਾਦਾ ਵਧਾਉਣਾ, ਇਹ ਵੀ ਇਹਦੇ ਵਿੱਚ ਹੀ ਆਉਂਦਾ। ਉਹ ਤਾਂ ਹੀ ਪੋਸੀਬਲ ਆ ਜੇ ਅਸੀਂ ਖੇਤੀ ਖੋਜ ਮਾਹਿਰਾਂ ਨਾਲ, ਪਸਾਰ ਮਾਹਿਰਾਂ ਨਾਲ ਮਿਲ ਕੇ ਜਿਹੜੇ ਉਪਰਾਲੇ ਕਰਾਂਗੇ।
1: ਹਾਂਜੀ ਰੁੜੀਆ ਰਾਮ ਜੀ, ਫਿਰ ਕੱਲ੍ਹ ਦਾ ਕੀ ਪ੍ਰੋਗਰਾਮ ਆ?
2: ਸੰਧੂ ਸਾਹਿਬ, ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ,
2: ਅਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਮੱਕੀ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਅਮਰੀਕ ਸਿੰਘ ਹੋਰੀ ਜਾਣਕਾਰੀਆਂ ਸਾਂਝੀਆਂ ਕਰਨਗੇ। ਇਹ ਤੋਂ ਇਲਾਵਾ ਯੋਗ ਸੰਬੰਧੀ ਵੀ ਕੁਝ ਗੱਲਾਂ ਬਾਤਾਂ ਚੱਲਣਗੀਆਂ, ਅਤੇ ਜਿੱਥੋਂ ਤੱਕ ਸੰਧੂ ਸਾਹਿਬ ਮੌਸਮ ਦੀ ਗੱਲ ਹੈ, ਪ੍ਰਭਾਵ ਰਲਵਾਂ ਮਿਲਵਾਂ ਹੈ। ਆਪਾਂ ਚੱਲੀਏ ਜੀ,
1: ਜੈ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ। ਕਿਹਾ, ਉਨ੍ਹਾਂ ਵਿਸ਼ਵ ਨੇਤਾਵਾਂ ਨਾਲ ਉਸਾਰੂ ਸਬੰਧਾਂ ਰਾਹੀਂ ਆਲਮੀ ਪੱਧਰ 'ਤੇ ਭਾਰਤ ਦੇ ਮਾਣ ਅਤੇ ਪ੍ਰਭਾਵ ਨੂੰ ਕਾਫ਼ੀ ਵਧਾਇਆ ਹੈ। ਸਰਕਾਰ ਨੇ ਜਨਤਕ ਹਿੱਤ ਵਿੱਚ 16 ਫਿਕਸ ਡੋਜ਼ ਕੰਬੀਨੇਸ਼ਨ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਾਈ ਏ। ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਦੇਸ਼ ਵਿਆਪੀ ਮੌਕ ਡਰਿੱਲ ਕੀਤੀ। ਕੈਲਾਸ਼ ਮਾਨਸਰੋਵਰ ਯਾਤਰਾ 2026 ਸ਼ਰਧਾਲੂਆਂ ਦਾ ਪਹਿਲਾ ਜੱਥਾ ਨਾਥੋਲਾ ਦਰੇ ਰਾਹੀਂ ਚੀਨ ਪਹੁੰਚਿਆ ਅਤੇ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਕਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MB ਚਿਦੰਬਰਮ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਦੂਰਅੰਦੇਸ਼ ਸ਼ਾਸਨ ਅਤੇ ਵਿਸ਼ਵ ਨੇਤਾਵਾਂ ਨਾਲ ਉਸਾਰੂ ਸਬੰਧਾਂ ਰਾਹੀਂ ਵਿਸ਼ਵ ਪੱਧਰ 'ਤੇ ਭਾਰਤ ਦੇ ਮਾਣ ਅਤੇ ਪ੍ਰਭਾਵ ਨੂੰ ਕਾਫ਼ੀ ਵਧਾਇਆ ਹੈ। ਮੋਹਨ ਚਰਨ ਮਾਂਜੀ ਸਰਕਾਰ ਦੇ 2 ਸਾਲ ਪੂਰੇ ਹੋਣ 'ਤੇ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਦੇ ਰਾਏ ਰੰਗਪੁਰ ਵਿਖੇ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼ਾਂਤੀ, ਸੰਵਾਦ ਅਤੇ ਸਹਿਯੋਗ ਦੀ ਆਵਾਜ਼ ਵਜੋਂ ਲਗਾਤਾਰ ਉਭਰਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਮੌਕੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇੱਕ ਅਜਿਹੇ ਸਮੇਂ ਜਦੋਂ ਦੁਨੀਆ ਦੇ ਕਈ ਖੇਤਰ ਟਕਰਾਅ ਅਤੇ ਅਨਿਸ਼ਚਿਤਤਾ ਨਾਲ ਜੂਝ ਰਹੇ ਨੇ, ਭਾਰਤ ਨੇ ਕੂਟਨੀਤਿਕ ਸ਼ਮੂਲੀਅਤ ਅਤੇ ਆਪਸੀ ਸਮਝ ਰਾਹੀਂ ਵਿਵਾਦਾਂ ਦੇ ਹੱਲ ਦੀ ਦ੍ਰਿੜਤਾ ਨਾਲ ਵਕਾਲਤ ਕੀਤੀ ਏ। ਰਾਸ਼ਟਰਪਤੀ ਨੇ ਸ਼੍ਰੀ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਅਤੇ ਰਾਸ਼ਟਰੀ ਸੇਵਾ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਰਾਸ਼ਟਰ ਨੂੰ ਵਧੇਰੇ ਖੁਸ਼ਹਾਲੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵੱਲ ਦਿਸ਼ਾ ਦਿੰਦੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਭਲਾਈ ਅਤੇ ਭਾਈਚਾਰਕ ਪ੍ਰੋਗਰਾਮਾਂ ਰਾਹੀਂ ਮਜ਼ਬੂਤ ਕਬਾਇਲੀ ਭਾਈਚਾਰੇ ਭਾਰਤ ਦੇ ਵਿਕਾਸ ਵਿੱਚ ਸਰਗਰਮ ਭਾਈਵਾਲੀ ਵਜੋਂ ਉੱਭਰ ਰਹੇ ਨੇ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਕਬਾਇਲੀ ਆਬਾਦੀ ਨੂੰ ਦਰਪੇਸ਼ ਪਰੇਸ਼ਾਨੀਆਂ ਨੂੰ ਸਿੱਖਿਆ, ਸਿਹਤ ਸੰਭਾਲ, ਉਪਜੀਵਿਕਾ ਅਤੇ ਸਮਾਜਿਕ ਤਰੱਕੀ ਲਈ ਨਵੇਂ ਮੌਕਿਆਂ ਨਾਲ ਬਦਲਿਆ ਜਾ ਰਿਹਾ ਹੈ। ਇਸ ਮੌਕੇ 'ਤੇ ਉਨ੍ਹਾਂ ਨੇ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਅਤੇ ਪੂਰਬੀ ਭਾਰਤ ਦੇ ਵਿਕਾਸ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ।
1: ਓਡੀਸ਼ਾ ਮੈਂ ਆਰਥਿਕ ਗਤੀਵਿਧੀਆਂ, ਨਿਵੇਸ਼ ਔਰ ਉਦਯੋਗੋਂ ਕੋ ਆਕਰਸ਼ਿਤ ਕਰਨੇ ਕਾ ਸਾਮਰਥ੍ਯ ਆਜ ਨਜ਼ਰ ਆ ਰਹਾ ਹੈ। ਕੇਂਦਰ ਸਰਕਾਰ ਕਾ ਵਿਜ਼ਨ ਹੈ ਪੂਰਬੀ ਭਾਰਤ ਕੇ ਵਿਕਾਸ ਸੇ ਭਾਰਤ ਕਾ ਵਿਕਾਸ। ਇਸ ਲਈ ਹਮ ਪੂਰਵੋਦਯ ਕੀ ਨੀਤੀ ਪਰ ਕਾਮ ਕਰ ਰਹੇ ਹੈ। ਜਿਸ ਪੂਰਬੀ ਭਾਰਤ ਕੋ ਕਾਂਗਰਸ ਕੇ ਦੌਰ ਮੇ ਪਿਛੜੇਪਨ ਕਾ ਪਰਿਆਯ ਬਣਾ ਦਿਆ ਗਿਆ ਥਾ, ਆਜ ਵੋ ਪ੍ਰਗਤੀ ਕਾ ਪ੍ਰਵੇਸ਼ ਦਵਾਰ ਬਣ ਰਹਾ ਹੈ।
0: ਆਪਣੇ ਭਾਸ਼ਣ ਦੌਰਾਨ ਸ਼੍ਰੀ ਮੋਦੀ ਨੇ ਮੀਟਿੰਗ ਵਿੱਚ ਮੌਜੂਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਅੱਜ ਸਵੇਰੇ ਮਯੂਰਭੰਜ ਜ਼ਿਲ੍ਹੇ ਦੇ ਉਨ੍ਹਾਂ ਦੇ ਪਿੰਡ ਪਹਾੜਪੁਰ ਦਾ ਦੌਰਾ ਕਰਨ ਨੂੰ ਇੱਕ ਸਨਮਾਨ ਵਜੋਂ ਦੱਸਿਆ। ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿੱਚ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਵਿਖੇ ਪੱਛਮ ਬੰਗਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ 18,880 ਕਰੋੜ ਰੁਪਏ ਦੀ PM ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਵੀ ਜਾਰੀ ਕੀਤੀ, ਜਿਸ ਨਾਲ ਦੇਸ਼ ਭਰ ਦੇ 9,44,00,000 ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ ਹੈ। ਸ਼੍ਰੀ ਮੋਦੀ ਮੁੱਖ ਮੰਤਰੀ ਸੁਵਿੰਦੋ ਅਧਿਕਾਰੀ ਨਾਲ ਰਾਜ ਦਾ ਸਥਾਪਨਾ ਦਿਵਸ ਮਨਾਉਣ ਲਈ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਰੇਲਵੇ, ਖੇਤੀਬਾੜੀ, ਦਿਹਾਤੀ ਵਿਕਾਸ, ਮੱਛੀ ਪਾਲਣ ਅਤੇ ਪਸ਼ੂ ਪਾਲਣ ਖੇਤਰਾਂ ਵਿੱਚ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ BJP ਸਰਕਾਰ ਨੇ ਬੰਗਾਲ ਦੇ ਵਿਕਾਸ ਲਈ ਬਹੁਤ ਤੇਜ਼ ਰਫ਼ਤਾਰ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਇਤਿਹਾਸਕ ਪੱਛਮ ਬੰਗਾਲ ਦਿਵਸ ਪੱਛਮੀ ਬੰਗਾਲ ਦੇ ਵਿਕਾਸ ਨੂੰ ਪ੍ਰੇਰਿਤ ਕਰੇਗਾ।
1: ਆਜ ਯਹਾਂ ਸੈਂਕੜੋ ਕਰੋੜ ਰੁਪਏ ਕੀ ਵਿਕਾਸ ਪਰਿਯੋਜਨਾਓ ਕਾ ਉਦਘਾਟਨ ਸ਼ਿਲਾਨਿਆਸ ਹੁਆ ਹੈ। ਰੇਲ, ਰੋਡ, ਕ੍ਰਿਸ਼ੀ, ਇਸੇ ਜੁੜੀ ਇਹ ਪਰਿਯੋਜਨਾਏ ਬੰਗਾਲ ਕੋ ਨਈ ਗਤੀ ਦੇਗੀ। ਇਨ ਪਰਿਯੋਜਨਾਓ ਸੇ ਯਹਾਂ ਕੀ ਗ੍ਰਾਮੀਣ ਅਰਥ ਵਿਵਸਥਾ ਕੋ ਮਜ਼ਬੂਤੀ ਮਿਲੇਗੀ। ਮੈਂ ਬੰਗਾਲ ਕੇ ਲੋਗੋਂ ਕੋ ਇਨ ਵਿਕਾਸ ਪਰਿਯੋਜਨਾਓ ਕੀ ਵਧਾਈ ਦੇਤਾ ਹੂੰ।
0: ਕੇਂਦਰ ਸਰਕਾਰ ਨੇ 16 ਫਿਕਸ ਡੋਜ਼ ਕੰਬੀਨੇਸ਼ਨ FTC ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਏ। ਇਹ ਫੈਸਲਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਗਠਿਤ ਇੱਕ ਮਾਹਰ ਕਮੇਟੀ ਵੱਲੋਂ ਸਮੀਖਿਆ ਤੋਂ ਬਾਅਦ

ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੀ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7 ਵਜਣ ਵਾਲੇ ਨੇ। ਹੁਣ ਤੁਸੀਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਖਬਰਾਂ ਸੁਣੋਗੇ।

0: ਕਿਹਾ ਹੈ। ਕਮੇਟੀ ਨੇ ਪਾਇਆ ਕਿ ਇਹਨਾਂ ਦਵਾਈਆਂ ਦੇ ਸੁਮੇਲ ਵਿੱਚ ਇਲਾਜ ਸੰਬੰਧੀ ਤਰਕ ਦੀ ਘਾਟ ਹੈ ਅਤੇ ਇਹਨਾਂ ਦੀ ਵਰਤੋਂ ਸਿਹਤ ਲਈ ਜੋਖਮ ਪੈਦਾ ਕਰ ਸਕਦੀ ਹੈ। ਪਾਬੰਦੀਸ਼ੁਦਾ ਦਵਾਈਆਂ ਵਿੱਚ ਚਮੜੀ ਦੇ ਰੋਗਾਂ, ਦਰਦ ਤੋਂ ਰਾਹਤ ਦੇਣ ਵਾਲੀਆਂ ਦਵਾਈਆਂ ਅਤੇ ਕੁਝ ਐਂਟੀਬਾਇਓਟਿਕਸ ਦਵਾਈਆਂ ਵੀ ਸ਼ਾਮਿਲ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਸਿਰਫ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਵਿਗਿਆਨਕ ਤੌਰ 'ਤੇ ਪ੍ਰਮਾਣਿਤ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। ਮੰਤਰਾਲੇ ਨੇ ਰਾਜ ਦੇ ਦਵਾ ਨਿਯਮਬੱਧਕਾਂ ਅਤੇ ਸੰਬੰਧਿਤ ਏਜੰਸੀਆਂ ਨੂੰ ਇਸ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਕਿਹਾ ਕਿ ਉਹ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਕ ਬਿਆਨ ਵਿੱਚ NTA ਨੇ ਕਿਹਾ ਕਿ ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿੱਚ 22,79,000 ਤੋਂ ਵੱਧ ਉਮੀਦਵਾਰਾਂ ਲਈ ਕਰਾਈ ਜਾਏਗੀ। ਏਜੰਸੀ ਨੇ ਕਿਹਾ ਕਿ ਨਿਗਰਾਨ, ਕੋਆਰਡੀਨੇਟਰ, ਪੁਲਿਸ ਬਲ ਅਤੇ ਪ੍ਰਸ਼ਾਸਕਾਂ ਸਮੇਤ 2 ਲੱਖ ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ ਨੇ। NTA ਨੇ ਵੀ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਬਹੁ ਪੱਧਰੀ ਸੁਰੱਖਿਆ ਢਾਂਚਾ ਕਾਇਮ ਕੀਤਾ ਗਿਆ ਹੈ। ਇਸ ਦੌਰਾਨ NTA ਨੇ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਇੱਕ ਦੇਸ਼ ਵਿਆਪੀ ਮੌਕ ਡਰਿਲ ਕੀਤੀ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਦਿਨ ਭਰ ਜਾਰੀ ਰਿਹਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਅੰਤਰਰਾਸ਼ਟਰੀ ਯੋਗ ਦਿਵਸ 2026 ਭਲਕੇ ਵਿਸ਼ਵ ਪੱਧਰ ਤੇ ਮਨਾਇਆ ਜਾਏਗਾ। ਇਸ ਸਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ, ਜਿਸ ਦਾ ਵਿਸ਼ਾ ਹੈ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ। ਇਹ ਵਿਸ਼ਾ ਉਮਰ ਦੇ ਵਧਣ ਦੇ ਨਾਲ ਨਾਲ ਤੰਦਰੁਸਤ, ਸਰਗਰਮ ਅਤੇ ਸਨਮਾਨਿਤ ਜੀਵਨ ਜਿਉਣ ਲਈ ਯੋਗ ਦਾ ਸਾਰੀ ਜ਼ਿੰਦਗੀ ਅਭਿਆਸ ਕਰਨ ਦੇ ਮਹੱਤਵ 'ਤੇ ਜ਼ੋਰ ਦੇਵੇਗਾ। ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਗਮ ਪੱਛਮੀ ਬੰਗਾਲ ਅਤੇ ਕੋਲਕਾਤਾ ਦੇ ਇਤਿਹਾਸਿਕ ਰੈੱਡ ਰੋਡ 'ਤੇ ਕਰਾਇਆ ਜਾਏਗਾ, ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਂਝੇ ਯੋਗ ਅਭਿਆਸ ਵਿੱਚ ਰਾਸ਼ਟਰ ਦੀ ਅਗਵਾਈ ਕਰਨਗੇ। ਪੇਸ਼ ਹੈ ਇੱਕ ਰਿਪੋਰਟ।
1: ਸੱਭਿਆਚਾਰ ਮੰਤਰਾਲਾ ਦੇਸ਼ ਦੀਆਂ 100 ਖਾਸ ਥਾਵਾਂ ਤੇ ਵਿਸ਼ੇਸ਼ ਯੋਗ ਸਮਾਰੋਹ ਕਰਾ ਰਿਹਾ ਹੈ, ਜੋ ਭਾਰਤ ਦੇ ਅਮੀਰ ਸੱਭਿਆਚਾਰਕ ਵਿਰਸੇ, ਇਤਿਹਾਸਕ ਸਥਾਨਾਂ ਅਤੇ ਯੋਗ ਰਵਾਇਤਾਂ ਨੂੰ ਜੋੜਦਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਨਵੀਂ ਦਿੱਲੀ ਵਿੱਚ ਲਾਲ ਕਿਲੇ ਸਮੇਤ 12 ਪ੍ਰਮੁੱਖ ਸਥਾਨਾਂ ਤੇ ਵੱਡੇ ਸਮਾਰੋਹ ਕਰਾਏ ਜਾਣਗੇ। ਭਾਰਤੀ ਸੱਭਿਆਚਾਰਕ ਸੰਬੰਧਾਂ ਦੀ ਪ੍ਰੀਸ਼ਦ ਦੇ ਤਾਲਮੇਲ ਨਾਲ ਵਿਦੇਸ਼ਾਂ ਵਿੱਚ 210 ਤੋਂ ਵੱਧ ਭਾਰਤੀ ਮਿਸ਼ਨ ਦੁਨੀਆ ਭਰ ਵਿੱਚ ਲਗਭਗ 2,500 ਸਥਾਨਾਂ ਤੇ ਯੋਗ ਸਮਾਗਮ ਕਰਾਉਣਗੇ। ਕੋਲਕਾਤਾ ਦੇ ਰੈੱਡ ਰੋਡ ਤੇ ਰਾਸ਼ਟਰੀ ਸਮਾਰੋਹ ਸਵੇਰੇ 5 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਹਜ਼ਾਰਾਂ ਯੋਗ ਪ੍ਰੇਮੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲੇਗੀ। ਇਸ ਸਮਾਰੋਹ ਵਿੱਚ ਨਾਗਰਿਕਾਂ ਦੇ ਭਾਰਤ ਅਤੇ ਵਿਦੇਸ਼ਾਂ ਤੋਂ ਵਰਚੁਅਲੀ ਸ਼ਾਮਲ ਹੋਣ ਦੀ ਉਮੀਦ ਹੈ। ਇਹ ਸਮਾਗਮ ਸਿਹਤ, ਸਦਭਾਵਨਾ ਤੇ ਸਮੂਹਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਵਿਸ਼ਵ ਵਿਆਪੀ ਲਹਿਰ ਵਜੋਂ ਯੋਗ ਦੀ ਵੱਧਦੀ ਭੂਮਿਕਾ ਦੀ ਪੁਸ਼ਟੀ ਕਰੇਗਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਗਏ ਸ਼ਰਧਾਲੂਆਂ ਦਾ ਪਹਿਲਾ ਜੱਥਾ ਅੱਜ ਨਾਥੂਲਾ ਦਰੇ ਰਾਹੀਂ ਚੀਨ ਵਿੱਚ ਦਾਖਲ ਹੋਇਆ, ਜਿਸ ਨਾਲ ਉਹਨਾਂ ਦੇ ਅੱਗੇ ਦੀ ਯਾਤਰਾ ਦੀ ਸ਼ੁਰੂਆਤ ਹੋਈ। ਸਿੱਕਿਮ ਦੇ ਰਾਜਪਾਲ ਓਮ ਪ੍ਰਕਾਸ਼ ਮਾਥੁਰ ਨੇ ਸੈਰ ਸਪਾਟਾ ਮੰਤਰੀ ਸ਼ੇਰਿੰਗ ਥੈਂਡੁਕ ਭੂਟੀਆ ਦੀ ਮੌਜੂਦਗੀ ਵਿੱਚ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਜੱਥੇ ਵਿੱਚ 41 ਸ਼ਰਧਾਲੂ ਅਤੇ 4 ਸਹਾਇਕ ਸਟਾਫ ਸ਼ਾਮਿਲ ਨੇ, ਜਿਨ੍ਹਾਂ ਵਿੱਚ 2 ਸੰਪਰਕ ਅਧਿਕਾਰੀ ਅਤੇ 1 ਮੈਡੀਕਲ ਅਧਿਕਾਰੀ ਵੀ ਹੈ, ਜਿਸ ਨਾਲ ਸ਼ਰਧਾਲੂਆਂ ਦੀ ਕੁੱਲ ਗਿਣਤੀ 47 ਹੋ ਗਈ ਹੈ। ਸ਼ਡਿਊਲ ਮੁਤਾਬਿਕ ਸ਼ਰਧਾਲੂਆਂ ਦੇ ਅੱਜ ਗਿਆਂਗਸੇ ਪਹੁੰਚਣ ਦੀ ਉਮੀਦ ਹੈ। ਮਾਨਸਰੋਵਰ ਪਰਿਕਰਮਾ 27 ਜੂਨ ਨੂੰ ਹੋਣੀ ਹੈ। ਪਹਿਲਾ ਜੱਥਾ 1 ਜੁਲਾਈ ਨੂੰ ਗੰਗਟੋਕ ਵਾਪਸ ਆਏਗਾ। ਭਾਰਤ ਅਤੇ ਦੱਖਣੀ ਕੋਰੀਆ ਨੇ ਜਨਤਕ ਪ੍ਰਸ਼ਾਸਨ ਅਤੇ ਡਿਜੀਟਲ ਸ਼ਾਸਨ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਅਮਲਾ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਬਾਰੇ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰੀ ਯੂਨ ਹੋਸ਼ੰਗ ਨਾਲ ਤਵੱਲੀ ਗੱਲਬਾਤ ਕੀਤੀ। ਡਿਜੀਟਲ ਸ਼ਾਸਨ, ਸਰਕਾਰ ਵਿੱਚ ਤਕਨਾਲੋਜੀ ਦੀ ਸਕਾਰਾਤਮਕ ਵਰਤੋਂ, ਜਨਤਕ ਪ੍ਰਸ਼ਾਸਨ, ਸਮਰੱਥਾ ਨਿਰਮਾਣ ਅਤੇ ਨਾਗਰਿਕ ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3ਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ ਜਿੱਤ ਲਈ 219 ਦੌੜਾਂ ਦਾ ਟੀਚਾ ਰੱਖਿਆ ਹੈ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਆਖਰ ਚ ਖਾਸ ਖ਼ਬਰ ਇੱਕ ਵਾਰ ਫਿਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ। ਕਿਹਾ ਉਨ੍ਹਾਂ ਵਿਸ਼ਵ ਨੇਤਾਵਾਂ ਨਾਲ ਉਸਾਰੂ ਸਬੰਧਾਂ ਰਾਹੀਂ ਆਲਮੀ ਪੱਧਰ 'ਤੇ ਭਾਰਤ ਦੇ ਮਾਣ ਅਤੇ ਪ੍ਰਭਾਵ ਨੂੰ ਕਾਫ਼ੀ ਵਧਾਇਆ ਹੈ। ਸਰਕਾਰ ਨੇ ਜਨਤਕ ਹਿੱਤ ਵਿੱਚ 16 ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਾਈ ਹੈ। ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਦੇਸ਼ ਵਿਆਪੀ ਮੌਕ ਡਰਿਲ ਕੀਤੀ। ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਸ਼ਰਧਾਲੂਆਂ ਦਾ ਪਹਿਲਾ ਜੱਥਾ ਨਾਥੂਲਾ ਦਰੇ ਰਾਹੀਂ ਚੀਨ ਪਹੁੰਚਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ।

ਨੂੰ ਕਿਹਾ ਗਿਆ ਹੈ। ਗਿਆਨ ਅਰਜਨ ਵਿੱਚ ਲਗਾਉਣ ਦੀ ਸਲਾਹ ਹਰ ਜਗ੍ਹਾ 'ਤੇ ਦਿੱਤੀ ਗਈ ਹੈ। ਉਪਨਿਸ਼ਦ ਔਰ ਗੀਤਾ ਵਰਗੇ ਗ੍ਰੰਥ ਜੀਵਨ ਦੇ ਗੂੜ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਭਾਰਤੀਏ ਦਰਸ਼ਨ ਅਤੇ ਸੰਸਕ੍ਰਿਤੀ ਦੀ ਗਹਿਰਾਈ ਨੂੰ ਉਜਾਗਰ ਕਰਦੇ ਹਨ ਅਤੇ ਅਤੀਤ ਨੂੰ ਸੰਰਕਸ਼ਿਤ ਕਰਨ ਤੱਕ ਸੀਮਿਤ ਨਹੀਂ, ਸਗੋਂ ਵਰਤਮਾਨ ਅਤੇ ਭਵਿੱਖ ਦੇ ਵਿਕਾਸ ਲਈ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨਾਲ ਹੀ ਸਸ਼ਕਤ ਯੁਵਾ ਤਿਆਰ ਕਰਨ ਵਿੱਚ ਵੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸੰਸਕ੍ਰਿਤ ਸਾਹਿਤ ਵਿੱਚ ਯੁਵਾ ਅਵਸਥਾ ਯੋਵਨ ਦਾ ਵਰਣਨ ਬਹੁਤ ਹੀ ਵਿਸਤ੍ਰਿਤ ਅਤੇ ਕਾਵਿਆਤਮਕ ਅਤੇ ਦਾਰਸ਼ਨਿਕ ਦ੍ਰਿਸ਼ਟੀ ਨਾਲ ਕੀਤਾ ਗਿਆ ਹੈ। ਯੁਵਾ ਅਵਸਥਾ ਨੂੰ ਸਰੀਰਕ ਸੌਂਦਰਯ ਦੇ ਚਰਮ ਉਤਕਰਸ਼, ਭਾਵਨਾਵਾਂ ਦੀ ਤੀਵਰਤਾ ਅਤੇ ਮਾਨਸਿਕ ਚੰਚਲਤਾ ਦੇ ਰੂਪ ਵਿੱਚ ਦੇਖਿਆ ਗਿਆ ਹੈ। ਮਹਾਕਵੀ ਭਰਤਰੀਹਰੀ ਨੇ ਆਪਣੇ ਗ੍ਰੰਥ ਨੀਤੀ ਸ਼ਤਕਮ ਵਿੱਚ ਯੁਵਾ ਅਵਸਥਾ ਨੂੰ ਜੀਵਨ ਦੀ ਸਭ ਤੋਂ ਵੱਡੀ ਚੁਣੌਤੀ ਅਤੇ ਮੋਹਕ ਅਵਸਥਾ ਦੇ ਰੂਪ ਵਿੱਚ ਵਰਣਿਤ ਕੀਤਾ ਹੈ। ਕਵੀ ਦਾ ਮੰਨਣਾ ਹੈ ਕਿ ਇਸ ਅਵਸਥਾ ਵਿੱਚ ਅਗਿਆਨ ਅਤੇ ਅਹੰਕਾਰ ਮਨੁੱਖ ਨੂੰ ਸਹੀ ਗਲਤ ਦਾ ਭੇਦ ਭੁਲਾ ਦਿੰਦੀ ਹੈ। ਜਵਾਨੀ ਵਿੱਚ ਸਰੀਰਕ ਸੁੰਦਰਤਾ ਅਤੇ ਊਰਜਾ ਆਪਣੇ ਚਰਮ 'ਤੇ ਹੁੰਦੀ ਹੈ, ਜੋ ਵਿਅਕਤੀ ਦੇ ਜੀਵਨ ਦੇ ਆਪਣੇ ਵਾਸਤਵਿਕ ਲਕਸ਼ੇ ਜੋ ਕਿ ਗਿਆਨ, ਮੋਕਸ਼, ਪਰਉਪਕਾਰ ਤੋਂ ਭਟਕਾ ਕੇ ਸੰਸਾਰਿਕ ਸੁੱਖਾਂ ਦੀ ਤਰਫ ਖਿੱਚਦੀ ਹੈ। ਮਹਾਕਵੀ ਭਰਤਰੀਹਰੀ ਨੇ ਸੁਜਨ ਅਤੇ ਦੁਰਜਨ ਪੱਧਤੀ ਵਿੱਚ ਇਹ ਸਪਸ਼ਟ ਕੀਤਾ ਹੈ ਕਿ ਯੁਵਾ ਅਵਸਥਾ ਵਿੱਚ ਅੱਛੇ ਲੋਕਾਂ ਦਾ ਸਾਥ ਬਹੁਤ ਹੀ ਮਹੱਤਵਪੂਰਨ ਹੈ। ਯੁਵਾ ਅਵਸਥਾ ਵਿੱਚ ਜੇ ਮਨੁੱਖ ਆਪਣੀ ਇੰਦਰੀਆਂ 'ਤੇ ਸੰਯਮ ਨਹੀਂ ਕਰਦਾ, ਗਿਆਨ ਅਤੇ ਵਿੱਦਿਆ ਦਾ ਸਹਾਰਾ ਨਹੀਂ ਲੈਂਦਾ ਅਤੇ ਉਸਦਾ ਜੀਵਨ ਪਸ਼ੂ ਦੇ ਸਮਾਨ ਵਿਅਰਥ ਹੈ। ਭਰਤਰੀਹਰੀ ਲਿਖਦੇ ਨੇ ਕਿ ਯੇਸ਼ਾਮ ਨਾ ਵਿੱਦਿਆ ਨਾ ਤਪੋ ਨਾ ਦਾਨਮ ਨਾ ਗਿਆਨਮ ਨਾ ਸ਼ੀਲਮ ਨਾ ਗੁਨੋ ਨਾ ਧਰਮਾ ਤੇ ਮਰਤੇ ਲੋਕੇ ਭੂਵੀ ਭਾਰ ਭੂਤਾ ਮਨੁਸ਼ਯ ਰੂਪੇਣ ਮ੍ਰਿਗਾਸ਼ਚਰੰਤੀ। ਵਿੱਦਿਆ ਦੀ ਮਹੱਤਤਾ ਨੂੰ ਵਰਣਨ ਕਰਦੇ ਹੋਏ ਲਿਖਦੇ ਹਨ ਕਿ ਵਿੱਦਿਆ ਦਦਾਤਿ ਵਿਨਯਮ ਵਿਨਿਆਦਿਆਤਿ ਪਾਤ੍ਰਤਾਮ ਪਾਤ੍ਰਤ੍ਵਾਤ ਧਨਮ ਆਪਨੋਤੀ ਧਨਾਤ ਧਰਮਮ ਤਥਾ ਸੁਖਮ। ਯੁਵਾ ਅਵਸਥਾ ਜੀਵਨ ਦਾ ਸਭ ਤੋਂ ਕੀਮਤੀ ਸਮਾਂ ਹੈ ਅਤੇ ਇਸ ਨੂੰ ਭੋਗ ਵਿਲਾਸ ਵਿੱਚ ਨਾਸ਼ ਕਰਨ ਦੀ ਬਜਾਏ ਸਤਕਰਮ, ਸਵਾਵਲੰਬਨ, ਗਿਆਨ ਅਰਜਿਤ ਕਰਨ ਵਿੱਚ ਲਗਾਉਣਾ ਚਾਹੀਦਾ ਹੈ। ਇਸ ਸਾਹਿਤੇ ਦੀ ਲੋਕ ਕਥਾਵਾਂ ਦੀ ਗੱਲ ਕਰੀਏ ਤੇ ਇਹ ਯੁਵਾਵਾਂ ਨੂੰ ਅੱਛਾਈ, ਬੁਰਾਈ, ਸੰਘਰਸ਼, ਇਮਾਨਦਾਰੀ, ਦਇਆ ਤੇ ਨਿਆਏ ਜਿਹੇ ਵਿਸ਼ਿਆਂ ਨੂੰ ਬਹੁਤ ਹੀ ਸੌਖੇ ਢੰਗ ਨਾਲ ਸਮਝਾਉਂਦੀਆਂ ਹਨ। ਸਗੋਂ ਆਪਣੀ ਕਹਾਣੀਆਂ ਦੇ ਅਲੱਗ ਅਲੱਗ ਪਾਤਰ ਜਿਵੇਂ ਵਿਦੂਸ਼ਕ, ਚਤੁਰ ਧੂਰਤ ਪਾਤਰਾਂ ਦੇ ਮਾਧਿਅਮ ਨਾਲ ਸੰਘਰਸ਼, ਇਮਾਨਦਾਰੀ, ਦਇਆ ਤੇ ਨਿਆਏ ਜਿਹੇ ਵਿਸ਼ਿਆਂ ਨੂੰ ਸੌਖੇ ਢੰਗ ਨਾਲ ਸਮਝਾਉਂਦੀਆਂ ਤਾਂ ਹੈ ਹੀ ਅਤੇ ਕਰਮਾਂ ਦੇ ਹਿਸਾਬ ਨਾਲ ਉਹਨਾਂ ਦੇ ਫਲ ਲਈ ਸਤਰਕ ਵੀ ਕਰਦੀਆਂ ਹਨ। ਅੱਛਾਈ, ਬੁਰਾਈ, ਨਿਆਏ, ਦਇਆ ਅਤੇ ਕਰਮਾਂ ਦੇ ਪਰਿਣਾਮਾਂ ਜਿਵੇਂ ਅਲੱਗ ਅਲੱਗ ਵਿਚਾਰਾਂ ਲਈ ਸਤਰਕ ਵੀ ਕਰਦੀਆਂ ਹਨ। ਇਹ ਕਹਾਣੀਆਂ ਮਾਨਵ ਪ੍ਰਕਿਰਤੀ ਅਤੇ ਦੁਨੀਆ ਦੇ ਗਹਿਰੇ ਪਹਿਲੂਆਂ ਨੂੰ ਉਜਾਗਰ ਵੀ ਕਰਦੀਆਂ ਹਨ ਅਤੇ ਆਪਣਾ ਮੁਲਿਆਂਕਣ ਕਰਨ ਅਤੇ ਨੈਤਿਕ ਵਿਕਾਸ ਨੂੰ ਵਧਾਵਾ ਵੀ ਦਿੰਦੀਆਂ ਹਨ। ਇਹ ਲੋਕ ਕਥਾਵਾਂ ਨਾ ਕੇਵਲ ਮਨੋਰੰਜਨ ਦਾ ਸਾਧਨ ਸਗੋਂ ਜੀਵਨ ਦੇ ਗਹਿਰੇ ਪਾਠ ਵੀ ਸਿਖਾਉਂਦੀਆਂ ਹਨ। ਇਹਨਾਂ ਕਥਾਵਾਂ ਦੀ ਜਾਦੂਈ ਕਾਲਪਨਿਕ ਦੁਨੀਆ ਲੀਕ ਤੋਂ ਹਟ ਕੇ ਸੋਚਣ ਅਤੇ ਆਪਣੀ ਰਚਨਾਤਮਕ ਸ਼ਮਤਾ ਨੂੰ ਵੀ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ। ਲੋਕ ਕਥਾਵਾਂ ਵਿੱਚ ਐਸੇ ਨਾਇਕ ਹੁੰਦੇ ਹਨ ਜੋ ਆਮ ਜਾਂ ਕਮਜ਼ੋਰ ਪਰਿਸਥਿਤੀ ਤੋਂ ਉੱਪਰ ਉੱਠ ਕੇ ਸਾਹਸ ਦੇ ਬਲ 'ਤੇ ਵੱਡੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ। ਇਹ ਯੁਵਾਵਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਵਿਪਰੀਤ ਪਰਿਸਥਿਤੀ ਵਿੱਚ ਵੀ ਹਾਰ ਨਹੀਂ ਮੰਨਣੀ ਚਾਹੀਦੀ। ਯੁਵਾ ਅਵਸਥਾ ਨੂੰ ਐਸੀ ਅੱਗ ਦੇ ਸਮਾਨ ਮੰਨਿਆ ਜਾਂਦਾ ਹੈ ਜਿਸ ਵਿੱਚ ਇਨਸਾਨ ਦਾ ਵਿਵੇਕ ਰੂਪੀ ਪਾਣੀ ਵੀ ਸੁੱਕ ਜਾਂਦਾ ਹੈ। ਪੰਡਿਤ ਵਿਸ਼ਨੂੰ ਸ਼ਰਮਾ ਦੁਆਰਾ ਰਚਿਤ ਪੰਚਤੰਤਰ ਵਿੱਚ ਦੱਸਿਆ ਗਿਆ ਹੈ ਕਿ ਯੁਵਾ ਅਵਸਥਾ ਵਿੱਚ ਪ੍ਰਵੇਸ਼ ਕਰਦੇ ਹੀ ਵਿਅਕਤੀ ਨੂੰ ਅੱਛੇ ਦੋਸਤ, ਵੱਡਿਆਂ ਦੇ ਮਾਰਗਦਰਸ਼ਨ ਅਤੇ ਗੁਰੂਆਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਸੰਸਕ੍ਰਿਤ ਕਥਾਕਾਰਾਂ ਨੇ ਯੁਵਾ ਅਵਸਥਾ ਨੂੰ ਕੱਚੇ ਘੜੇ ਦੇ ਸਮਾਨ ਮੰਨਿਆ ਹੈ। ਇਸ ਵਿੱਚ ਜਿਸ ਤਰ੍ਹਾਂ ਦੀ ਸੰਗਤੀ ਅਤੇ ਸੰਸਕਾਰ ਦਿੱਤੇ ਜਾਂਦੇ ਹਨ, ਵਿਅਕਤੀ ਦਾ ਚਰਿੱਤਰ ਉਸੇ ਤਰ੍ਹਾਂ ਦਾ ਹੀ ਟਲ ਜਾਂਦਾ ਹੈ। ਮਹਾਕਵੀ ਬਾਨਭੱਟ ਦੇ ਪ੍ਰਸਿੱਧ ਗ੍ਰੰਥ ਸ਼ੁਕਨਾਸੋਪਦੇਸ਼ ਵਿੱਚ ਮੰਤਰੀ ਸ਼ੁਕਨਾਸ ਰਾਜਕੁਮਾਰ ਚੰਦਰਾਪੀੜ ਨੂੰ ਯੁਵਾ ਅਵਸਥਾ ਦੇ ਦੋਸ਼ਾਂ ਤੋਂ ਸਾਵਧਾਨ ਕਰਦੇ ਹਨ ਕਿ ਯੁਵਾ ਅਵਸਥਾ ਹੀ

DTH ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਔਰ ਹੁਣ ਵੇਲਾ ਹੋ ਰਿਹਾ ਅਗਲੇ ਪ੍ਰੋਗਰਾਮ ਦਾ ਜੋ ਕਿ ਹੈ ਜ਼ਿੰਦਗੀ ਹਸੀਨ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਪੇਸ਼ਕਸ਼ ਉਦਿਤ ਨਾਰਾਇਣ ਅਤੇ ਮਹਾਲਕਸ਼ਮੀ ਅਈਅਰ ਦੀ ਆਵਾਜ਼ਾਂ ਦੇ ਵਿੱਚ ਗੀਤ ਫਲਕ ਤੱਕ ਚੱਲ ਸਾਥ ਮੇਰੇ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 8:15

ਨੇ ਹੁਣ ਪ੍ਰੋਗਰਾਮ ਸੁਲਸਾ ਦਿੱਤਾ ਤੁਹਾਨੂੰ ਸੁਣਾਇਆ ਜਾਏਗਾ, ਜਿਹਦੇ ਤਹਿਤ ਗਜ਼ਲਾਂ ਸੁਣੋਗੇ ਤੁਸੀਂ ਕਲਾਕਾਰ ਗਾਇਕ ਮੁਕੁਲ ਗਿੱਲ ਦੀ ਆਵਾਜ਼ ਦੇ ਵਿੱਚ। ਤਬਲੇ 'ਤੇ ਸਾਥ ਦੇਣਗੇ ਰਜਨੀਸ਼ ਧੀਮਾਨ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਗਿਟਾਰ ਵਾਦਨ ਚਰਨਜੀਤ ਢਿੱਲੋਂ ਵੱਲੋਂ, ਅਤੇ ਬਾਂਸੁਰੀ 'ਤੇ ਸਾਥ ਦੇਣਗੇ ਗੁਰਦੀਪ ਸਿੰਘ ਜੀ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰ ਸਾਧਿਤਾ, ਜਿਹਦੇ ਵਿੱਚ ਮੁਕੁਲ ਗਿੱਲ ਦੀ ਆਵਾਜ਼ ਦੇ ਵਿੱਚ ਗਜ਼ਲਾਂ ਸੁਣਾਈਆਂ ਜਾ ਰਹੀਆਂ ਹੈ। ਅਗਲੀ ਗਜ਼ਲ, ਕਿਸੀ ਸੇ ਕੋਈ ਗਿਲਾ ਹੀ ਨਹੀਂ ਤੇਰੇ ਬਾਅਦ।

DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਮੈਂ ਤੁਹਾਡਾ ਦੋਸਤ ਹਮਦਮ ਪਾਰਸ ਚੱਡਾ ਲੈ ਕੇ ਹਾਜ਼ਰ ਹੋ ਚੁੱਕਾ ਪ੍ਰੋਗਰਾਮ ਸੌਗਾਤ। ਜੀ ਹਾਂ, 11:10 ਹੋ ਚੁੱਕੇ ਨੇ, ਪ੍ਰੋਗਰਾਮ ਦਾ ਸਮਾਂ ਹੋ ਗਿਆ ਹੈ ਸੌਗਾਤ, ਜਿਹਦੇ ਵਿੱਚ ਤੁਸੀਂ ਸੌਗਾਤ ਗੱਲਾਂ ਦੀ ਸੌਗਾਤ ਤੁਹਾਡੇ ਨਾਲ ਰੂਬਰੂ ਬੈਠਣ ਦੀ, ਔਰ ਸੌਗਾਤ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਜਿਹੜੀਆਂ ਚਿੱਠੀਆਂ ਤੁਸੀਂ ਬਹੁਤ ਪਿਆਰ ਦੇ ਨਾਲ ਭੇਜਦੇ ਹੋ, ਨੰਬਰ ਤੁਸੀਂ ਜਾਣਦੇ ਹੋ 94-65-60-70 ਸਾਡਾ ਵਟਸਐਪ ਨੰਬਰ ਹੈ, ਜਿਸਦੇ ਵਿੱਚ ਤੁਸੀਂ ਲਿਖ ਕੇ ਆਪਣੇ ਹੱਥਾਂ ਦੇ ਨਾਲ ਸਜਾ ਕੇ ਕਿ ਕਿਹੜਾ ਗਾਣਾ ਕਿੱਥੋਂ ਚੱਲ ਕੇ ਸਾਡੇ ਕੋਲ ਪਹੁੰਚਿਆ, ਆਪਣੀ ਫਰਮਾਇਸ਼ ਦੇ ਨਾਲ ਪਹੁੰਚ ਸਕਦੇ ਹੋ। ਤੁਹਾਡਾ ਇੰਤਜ਼ਾਰ ਸਾਨੂੰ ਬੇਸਬਰੀ ਦੇ ਨਾਲ ਹੈ, ਅਤੇ ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਇੰਤਜ਼ਾਰ ਤੁਹਾਡੀਆਂ ਕਾਲਸ ਅਤੇ ਵਟਸਐਪ ਮੈਸੇਜ ਦਾ। ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਲੱਕੀ ਕਾਲਰ ਦੋ ਜੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਸਾਡੇ ਕੋਲ ਪਹੁੰਚ ਗਏ ਨੇ। ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸ਼ਰਨ ਗੱਲ ਕਰ ਰਹੀ, ਜਗਪੁਰ ਜੱਟਾਂ ਤੋਂ।
0: ਬਹੁਤ ਬਹੁਤ ਸਵਾਗਤ ਹੈ ਸ਼ਰਨ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਥੈਂਕ ਯੂ, ਥੈਂਕ ਯੂ।
0: ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ, ਸਿਹਤ ਕਿਵੇਂ ਹੈ ਤੁਹਾਡੀ?
1: ਬਹੁਤ ਵਧੀਆ, ਦਰੁਸਤ ਵਾਹਿਗੁਰੂ ਦਾ ਸ਼ੁਕਰ ਆ, ਤੁਹਾਡੇ ਨਾਲ ਗੱਲ ਕਰੀ ਜਾਂਦੇ ਆ।
0: ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੀ ਸ਼ੁਰੂਆਤ ਲੱਕੀ ਕਾਲਰ ਦੋਸਤ ਬਣ ਗਏ ਹੋ, ਪਹਿਲੀ ਕਾਲ ਮਿਲਾ ਕੇ ਪ੍ਰੋਗਰਾਮ ਦਾ ਜਿਹੜਾ ਆਗਾਜ਼ ਸ਼ੁਰੂਆਤ ਤੁਸੀਂ ਕਰ ਦਿੱਤੀ ਹੈ।
1: ਜੀ ਬਿਲਕੁਲ, ਮਤਲਬ ਇਹ ਤਾਂ ਲੱਕ ਹੋ ਜਾਂਦਾ, ਕਦੀ ਆਖਰੀ ਵੀ ਨਹੀਂ ਲੱਗਦੀ, ਕਦੀ ਲੱਗ ਵਿਚਾਲੇ ਜਾਂਦੀ ਆ, ਕਦੇ ਪਹਿਲੀ ਲੱਗੀ ਜਾਂਦੀ ਆ।
0: ਬਿਲਕੁਲ ਬਿਲਕੁਲ, ਅਸੀਂ ਲੱਕੀ ਹਾਂ ਤੁਹਾਡੇ ਨਾਲ ਮੁਲਾਕਾਤ। ਦੇਖੋ, ਸਾਨੂੰ ਬਹਾਨਾ ਚਾਹੀਦਾ, ਸ਼ਨੀਵਾਰ ਤਾਂ ਅਸੀਂ ਵੈਸੇ ਹੀ ਮਿਲਾ ਕੇ ਰੱਖੀ ਹੈ, ਔਰ ਜਦੋਂ ਤੁਹਾਡੇ ਵਰਗੇ ਦੋਸਤ ਪ੍ਰੋਗਰਾਮ 'ਚ ਨੰਬਰ ਬਣਾਉਂਦੇ ਨੇ ਬਹੁਤ ਅੱਛਾ ਲੱਗਦਾ। ਅੱਜ ਫਰਮਾਇਸ਼ ਕੀ ਸੁਣਨਾ ਚਾਹੋਗੇ? ਠੀਕ ਹੈ ਜੀ, ਬਿਲਕੁਲ ਸੁਣਾ ਦਿੰਦੇ ਹਾਂ, ਤੁਹਾਡੀ ਫਰਮਾਇਸ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ, ਚੜ੍ਹਦੀ ਕਲਾ ਚੜ੍ਹਾਓ, ਖੁਸ਼ ਰਹੋ।
0: ਥੈਂਕ ਯੂ ਜੀ, ਤੁਹਾਡਾ ਇੱਦਾਂ ਹੀ ਸਾਥ ਆਕਾਸ਼ਵਾਣੀ ਨਾਲ ਪਿਆਰ ਬਣਿਆ ਰਹੇ, ਔਰ ਕਾਲ ਹਮੇਸ਼ਾ ਇੱਦਾਂ ਹੀ ਕਰਦੇ ਰਹੋ।
1: ਓਕੇ, ਬਾਏ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਵੀਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸੁਖਵੀਰ ਸਿੰਘ ਛਾਜ ਦੀ ਬੋਲਦਾ ਵੀਰੇ, ਸੰਗਰੂਰ ਵੱਲੋਂ।
0: ਸੰਗਰੂਰ ਵਾਲਿਓ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਸ਼ੁਕਰੀਆ ਜੀ, ਮਿਹਰਬਾਨੀ।
0: ਹੋਰ ਸੁਣਾਓ, ਸੰਗਰੂਰ ਦਾ ਕੀ ਹਾਲ ਚਾਲ ਹੈ?
1: ਸੰਗਰੂਰ ਗਰਮੀ ਬਹੁਤ ਜ਼ਿਆਦਾ ਜੀ।
0: ਗਰਮੀ ਤੇ ਮੀਂਹ ਦਾ ਕੀ ਮਤਲਬ, ਮੌਸਮ ਬਣਿਆ ਹੋਇਆ ਜਾਂ ਨਹੀਂ, ਧੁੱਪ ਨੇ ਵੱਟ ਕੱਢੇ ਨੇ? ਚਲੋ ਬਹੁਤ ਬਹੁਤ ਸ਼ੁਕਰੀਆ ਸਰ, ਏਦਾਂ ਦੀ ਕੋਈ ਗੱਲ ਨੀ। ਤੁਹਾਡੇ ਸਾਰੇ ਸ਼ਰੋਤਿਆਂ ਦੇ ਨਾਲ ਮਨਾਉਣ ਲਈ ਤਾਂ ਅਸੀਂ ਅੱਜ ਦੀ ਰਾਤ ਚੁਣੀ ਹੈ ਕਿ ਤੁਹਾਡੇ ਨਾਲ ਸਾਡੇ ਸਾਰੇ ਜ਼ਿੰਦਗੀ ਦੇ ਕੇਕ ਇੱਦਾਂ ਹੀ ਹੱਸਦੇ ਕੱਢਦੇ ਅਸੀਂ ਬਿਤਾਈਏ, ਔਰ ਤੁਹਾਡਾ ਪਿਆਰ ਆਕਾਸ਼ਵਾਣੀ ਜਲੰਧਰ ਨਾਲ, ਤੁਹਾਡੇ ਆਪਣੇ ਦੋਸਤ ਪਾਰਸ ਚੱਡਾ ਦੇ ਨਾਲ ਇੱਦਾਂ ਹੀ ਬਣਿਆ ਰਹੇ, ਅਸੀਂ ਇਹੀ ਉਮੀਦ ਕਰਦੇ ਹਾਂ ਜੀ।
1: ਹਾਂਜੀ ਹਾਂ
0: ਜੀ, ਅੱਜ ਗੀਤ ਕਿਹੜਾ ਸੁਣਨਾ? ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਜੀ।

0: ਆਹ ਜੀ ਨੰਬਰ ਮਿਲਾ ਕੇ 0181 23 4271 ਨੰਬਰ ਮਿਲਾ ਕੇ ਸਾਡੇ ਕੋਲ ਦੋਸਤ ਪਹੁੰਚੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ ਮੈਂ ਰਾਜੂ ਬੋਲਦਾ ਜੀ,
0: ਚੰਡੀਗੜ੍ਹ ਵਾਲਿਓ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ। ਮੁਬਾਰਕਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ।
0: ਹਾਂ ਚਲੋ, ਬਹੁਤ ਬਹੁਤ ਸ਼ੁਕਰੀਆ ਜਰ, ਕਿਉਂਕਿ ਜਨਮ ਦਿਨ ਸਾਡਾ ਵੈਸੇ ਕੱਲ ਸੀ, ਪਰ ਤੁਹਾਡੇ ਜਿਹੜੇ ਰੱਬ ਵਰਗੇ ਸ਼ਰੋਤੇ ਨੇ ਇੰਨਾ ਪਿਆਰ ਦਿੰਦੇ ਹੋ, ਉਹ ਸਾਨੂੰ ਖਿੱਚ ਲਿਆ, ਅਤੇ ਤੁਸੀਂ ਜਦੋਂ ਪਿਆਰ ਦੇਣਾ ਸ਼ੁਰੂ ਕਰਤਾ, ਜਨਮ ਦਿਨ ਸਾਡਾ ਅੱਜ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਬਰਥਡੇ ਵਿਸ਼ਿਜ਼ ਲਈ। ਅਤੇ ਅੱਜ ਖਾਸ ਫੇ ਸੁਗਾਤ ਸਾਡੇ ਲਈ ਕੀ ਲੈ ਕੇ ਆਏ ਹੋ?
1: ਗੁਰਦਾਸ ਮਾਨ ਦਾ ਗੀਤ ਸੁਣਾਉਣਾ ਜੀ।
0: ਠੀਕ ਹੈ ਜੀ, ਗੱਲ ਤੁਸੀਂ ਕੀਤੀ ਹੈ ਜਨਮ ਦਿਨ ਦੀ, ਗੁਰਦਾਸ ਮਾਨ ਸਾਹਿਬ ਹੁਣਾਂ ਨੂੰ ਤੁਸੀਂ ਯਾਦ ਕਰ ਲਿਆ, ਤਾਂ ਫਿਰ ਗਾਣਾ ਵੀ ਬਿਲਕੁਲ ਉਹੀ ਬਣਦਾ ਹੈ ਕਿ ਦਿਲ ਹੋਣਾ ਚਾਹੀਦਾ ਹੈ ਜਵਾਨ, ਉਮਰਾਂ 'ਚ ਕੀ ਰੱਖਿਆ।
1: ਧੰਨਵਾਦ,
0: ਥੈਂਕ ਯੂ।
2: ਕਰੈਕਸ਼ਨ ਚੈਂਬਰ ਹੈ, ਇੱਥੇ

वाकई जी दिल होना चाहिए, जवान उम्रा च की रख्या। दिल तो अस अगर जवान है ना, तो असी फिर वो कहते होंगे ने कि चाहे काम कोई भी छोटा वड्डा हो, फिर असी बड़े हौसले दे नाल वो जिहड़ी है चीज़ नूं जित भी लैंदे हाँ, तो भार भी पा लैंदे हाँ, तो वो सानू सफलता जिहड़ी है ज़रूर मिलती है। अगले मैसेज सानू व्हाट्सएप पर लगातार दोस्तों के पहुँच रहे हैं, उन्होंने भी प्रोग्राम च असी शामिल करना है। ਮੇਹਸ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ ਗੁਰਮਤ ਕਹਿੰਦੇ ਨੇ ਜੀ ਸਾਨੂੰ ਕੋਈ ਵੀ ਗੀਤ ਸੁਣਾ ਦਿਓ। ਹੈਲੋ ਡੀਅਰ ਬ੍ਰਦਰ ਸੁਖਬੀਰ ਸਿੰਘ ਸ਼ਾਂਜਲੀ ਸੰਗਰੂਰ ਤੋਂ ਨੇ ਫੋਨ 'ਤੇ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਤੁਸੀਂ ਮੈਸੇਜ ਸਾਨੂੰ ਕਰਦੇ ਰਹੋ। ਪ੍ਰੀਤਮ ਸਿੰਘ ਜੀ, ਪੰਕਜ ਅਰੋੜਾ, ਸੰਦੀਪ ਸਿੰਘ, ਅਮਰਜੀਤ ਕੌਰ, ਸਰੂਜ ਅਤੇ ਮੋਨੀਕਾ, ਬਸਤੀ ਲੱਡੂਵਾਲੀ, ਫਿਰੋਜ਼ਪੁਰ, ਪੰਜਾਬ ਤੋਂ ਕਹਿੰਦੇ ਨੇ ਸਿੰਗਰ ਐਮੀ ਵਿਰਕੁਣਾ ਦਾ ਕੋਈ ਵੀ ਗੀਤ ਸੁਣਾ ਦਿਓ, ਸਾਡੀ ਕੋਸ਼ਿਸ਼ ਹੈ ਜੀ। ਇਸ ਤੋਂ ਬਾਅਦ ਅਸੀਂ ਬਿਲਕੁਲ ਜੀ ਐਮੀ ਵਿਰਕ ਉਹਨਾਂ ਨੂੰ ਆਵਾਜ਼ ਮਾਰ ਲੈਣੀ ਹੈ, ਕਿਉਂਕਿ ਦੋਸਤ ਉਹਨਾਂ ਨੇ ਫਰਮਾਇਸ਼ਾਂ ਜਿਹੜੀਆਂ ਸਾਡੇ ਕੋਲ ਪਹੁੰਚਦੀਆਂ ਨੇ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹਨਾਂ ਦੀ ਜਿਹੜੀ ਪਸੰਦ ਹੈ, ਜੋ ਉਹ ਸੁਣਨਾ ਚਾਹੁੰਦੇ ਨੇ, ਉਹ ਅਸੀਂ ਉਹਨਾਂ ਨੂੰ ਬਿਲਕੁਲ ਸੁਣਾ ਸਕੀਏ, ਔਰ ਉਹਨਾਂ ਦੀ ਜਿਹੜੀ ਪਸੰਦ ਹੈ ਉਹਨਾਂ ਨੂੰ ਅਸੀਂ ਉਹਨਾਂ ਤੱਕ ਜ਼ਰੂਰ ਪਹੁੰਚਾ ਸਕੀਏ। ਦੋਸਤ ਉਹਨਾਂ ਨੇ ਫਰਮਾਇਸ਼ ਕੀਤੀ ਹੈ, ਐਮੀ ਵਿਰਕ ਉਹਨਾਂ ਦੀ ਆਵਾਜ਼ 'ਚ ਕੀ ਤੁਹਾਡੇ ਤੱਕ ਪਹੁੰਚ ਰਿਹਾ। ਬਿਲਕੁਲ ਜੀ ਪ੍ਰੀਤਮ ਸਿੰਘ ਜੀ, ਇਹ ਗੀਤ ਪੰਕਜ ਅਰੋੜਾ, ਸੰਦੀਪ ਸਿੰਘ, ਅਮਰਜੀਤ ਕੌਰ ਅਤੇ ਉਹਨਾਂ ਸਾਰੇ ਪਰਿਵਾਰ ਦੇ ਮੈਂਬਰਾਂ ਲਈ ਹੈ। ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ, ਸੁਣ ਰਹੇ ਹੋ, ਇਹਦਾ ਹੀ ਆਕਾਸ਼ਵਾਣੀ

0: राजे तेरी कादूर खोजी आवे।
1: ਲਓ ਜੀ ਨਾਲੋ ਨਾਲ ਮੈਸੇਜ ਸਾਡੇ ਕੋਲ ਪਹੁੰਚ ਰਹੇ ਨੇ। ਅਗਲੇ ਆ ਮੈਸੇਜ ਸਾਨੂੰ ਜੋ ਵਟਸਐਪ ਦੇ ਉੱਤੇ ਮਿਲਿਆ ਹੈ ਜੀ। ਭੇਜਣ ਵਾਲੇ ਦੋਸਤ ਨੇ ਸੁਰਿੰਦਰ ਸੰਧੂ, ਨੀਤਾ, ਰੋਹਿਤ, ਰਿਤੇਸ਼, ਪ੍ਰਤਾਸ਼, ਪ੍ਰਤੀਸ਼ਾ ਸੰਧੂ ਅਤੇ ਮੈਕਸ। ਕਿਸੇ ਵੀ ਗੀਤ 'ਚ ਸਾਨੂੰ ਸ਼ਾਮਿਲ ਕਰ ਲੈਣਾ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਪਿਆਰ ਦਿੱਤਾ ਹੈ। ਨਮਸਕਾਰ, ਫਾਜ਼ਿਲਕਾ ਪੰਜਾਬ ਤੋਂ, ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ, ਵਿਸ਼ਾਲ, ਸ਼ਾਲਨੀ, ਟਿਵਾਂਸ਼ੀ ਖੇੜਾ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ, ਬਹੁਤ ਬਹੁਤ ਮਿਹਰਬਾਨੀ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਸਾਨੂੰ ਭੇਜਣ ਵਾਲੇ ਦੋਸਤ ਨੇ ਕਨੇਰ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਪਲਕ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੋਣਾ ਨੇ ਸਾਨੂੰ ਯਾਦ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ। ਮੈਸੇਜ 'ਚ ਕਹਿੰਦੇ ਨੇ ਗੀਤ ਕੋਈ ਵੀ ਆਪਣੀ ਪਸੰਦ ਆ। ਆਦਰਣੀ ਮੇਜ਼ਬਾਨ ਕੋ ਨਮਸਕਾਰ, ਕੋਈ ਵੀ ਗੀਤ ਸੁਣਾ ਦਿਓ। ਥੈਂਕਸ ਆਦਰਸ਼ਨ ਮਲੋੜ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼

ਮੈਂਡੀ ਸ਼ਰਮਾ, ਸੌਰਵ ਸਾਈਨਾ ਅਤੇ ਨਿਵਾਨ ਸ਼ਰਮਾ ਹੋਣਾ ਨੇ ਯਾਦ ਕੀਤਾ। ਜ਼ਿੰਮੇਵਾਰੀ ਸਾਡੀ ਲਈ ਹੈ ਕਿ ਤੁਸੀਂ ਗੀਤ ਜਿਹੜਾ ਆਪਣੀ ਪਸੰਦ ਦਾ ਕੋਈ ਵੀ ਸਾਨੂੰ ਸੁਣਾ ਦਿਓ, ਉਸ ਦੇ ਵਿੱਚ ਹੀ ਤੁਹਾਡੇ ਤੱਕ ਗੀਤ ਪਹੁੰਚ ਰਿਹਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ, ਅਗਲੇ ਘੰਟੇ ਦੀ ਸ਼ੁਰੂਆਤ ਹੋ ਚੁੱਕੀ ਹੈ। ਠੀਕ 12 ਵੱਜ ਚੁੱਕੇ ਨੇ, 12 ਵਜੇ ਤੋਂ ਲੈ ਕੇ 1 ਵਜੇ ਤੱਕ ਸੌਗਾਤ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹਿਣਾ ਹੈ। ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਆਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਪਰਸ ਭਾਜੀ ਬਿੱਟੂ ਬੋਲ ਰਿਹਾ ਜੀ, ਤੁਸੀਂ ਦੱਸੋ ਜੀ, ਕੀ ਹਾਲ ਮਿਲ ਰਹੀ ਸੀ?
0: ਕੀ ਬਾਤ ਹੈ ਬਿੱਟੂ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਤੁਹਾਨੂੰ ਜ਼ਿਆਦਾ ਲੱਗ ਰਿਹਾ ਜੀ।
0: ਚਲੋ, ਬਹੁਤ ਬਹੁਤ ਸ਼ੁਕਰੀਆ ਇਸ ਪਿਆਰ ਵਾਸਤੇ। ਇੱਦਾਂ ਹੀ ਤੁਸੀਂ ਆਕਾਸ਼ਵਾਣੀ ਜਲੰਧਰ ਨਾਲ ਆਪਣੇ ਦੋਸਤ ਪਾਰਸ ਨਾਲ ਇੱਦਾਂ ਹੀ ਪਿਆਰ ਬਣਾਏ ਰੱਖੋ। ਅੱਜ ਖਾਸ ਸੌਗਾਤ ਕੀ ਸਾਡੇ ਲਈ ਲੈ ਕੇ ਆਏ ਹੋ?
1: ਅੱਜ ਤੁਸੀਂ ਗੁਰਦਾਸ ਮਾਨ ਦਾ ਸੁਣਾ ਰਹੇ ਹੋ ਨਾ?
0: ਠੀਕ ਹੈ ਜੀ,
1: ਤੁਹਾਡੀ ਪਸੰਦ
0: ਮਾਮਲਾ ਹੈ, ਤੁਹਾਡੇ ਤੱਕ ਪਹੁੰਚਾ ਰਹੇ ਹਾਂ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ ਜੀ, ਬਾਏ ਬਾਏ।

ਲਓ ਜੀ, ਨਾਲੋਂ ਨਾਲ ਸਾਨੂੰ ਵਟਸਐਪ 'ਤੇ ਮੈਸੇਜ ਵੀ ਲਗਾਤਾਰ ਮਿਲ ਰਹੇ ਨੇ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਜਿਹੜਾ ਸਾਡੇ ਕੋਲ ਪਹੁੰਚਿਆ ਜੀ, ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਵਿੰਦਰ ਸਿੰਘ ਚੋੜਾ, ਸਿਟੀ ਦੀਵਾਨਾ, ਪੱਖਾ ਰੋਡ, ਜਨਕਪੁਰੀ ਤੋਂ, ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ ਹੁਣਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਗਾਓਂ ਚੁੰਘੂੜੀ, ਜਿਹੜਾ ਯਮੁਨਾਨਗਰ ਤੋਂ, ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਮਨ, ਵੀਰੇਨ, ਮਨਕੀਰਤ, ਮਨਰਾਜ ਬਾਂਗੜਾਂ ਨੇ ਸਾਨੂੰ ਯਾਦ ਕੀਤਾ ਹੈ, ਬਾਂਗੜ, ਮਾਫ਼ ਕਰਨਾ ਜੀ। ਅਤੇ ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਸਾਨੂੰ ਭੇਜਣ ਵਾਲੇ ਦੋਸਤ ਨੇ ਮੈਸੇਜ ਸਾਡੇ ਕੋਲ ਚੱਲ ਕੇ ਜਿਹੜਾ ਪਹੁੰਚਿਆ ਜੀ, ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਲਾਲ ਵਰਮਾ ਹੁਣਾਂ ਨੇ ਇਹਨਾਂ ਨੂੰ ਬੈਠਣ ਦਾ ਤਰੀਕਾ ਦੱਸਿਆ ਸੀ ਕਿ ਕਹਿੰਦੇ ਨੇ ਕਿ ਜੀ, ਨਾਲ ਜਿਹੜਾ ਮੈਸੇਜ ਇੱਕ ਹੋਰ ਸਾਡੇ ਕੋਲ ਪਹੁੰਚਿਆ ਜੀ, ਕਮਲ ਬਲੂਜਾ, ਮਧੂ ਬਾਲੂਜਾ, ਸਾਗਰ, ਉਮੰਗ, ਆਕਾਸ਼, ਕੁੜੀਆ ਮਾਹੀ ਅਤੇ ਇਸ਼ਤਾ ਅਰੋੜਾ ਹੁਣਾਂ ਨੇ ਸਾਨੂੰ ਯਾਦ ਕੀਤਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: लो जी, नंबर मिला के दोस्त साढ़े को पहुंच गए ने। हेलो,
1: हेलो, नमस्कार
0: नमस्कार
1: जी।
0: जी, कौन बोल रहे ने?
1: श्री गुरु रविदास नगर मलोट तो फकीर जन रखते हैं जी।
0: रसकनिया साहब, बहुत बहुत स्वागत है आकाशवाणी जलंधर दे विड़े च।
1: ਤੁਹਾਡਾ ਵੀ ਪਾਠ ਜੀ, ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਅਟੈਂਡ ਕਰਨ ਵਾਸਤੇ ਜੀ।
0: ਦੇਖੋ, ਅਸੀਂ ਤਾਂ ਹਮੇਸ਼ਾ ਹੀ, ਸਾਡੀ ਕੋਸ਼ਿਸ਼ ਹੁੰਦੀ ਹੈ ਤਾਂ ਜਿੰਨੇ ਵੀ ਦੋਸਤ ਨੇ ਸਾਰਿਆਂ ਨਾਲ ਗੱਲ ਹੋਵੇ। ਕਈ ਵਾਰ ਨਹੀਂ ਹੋ ਪਾਉਂਦੀ, ਸਾਨੂੰ ਉਮੀਦ ਇਹੀ ਹੈ ਕਿ ਉਹ ਫਿਰ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਜ਼ਰੂਰ ਰਹਿੰਦੇ ਨੇ।
1: ਹਾਂ, ਇਹ ਤਾਂ ਕੋਈ ਜ਼ਰੂਰੀ ਨਹੀਂ, ਅਸੀਂ ਵੀ ਕਈ ਵਾਰੀ ਰਹਿ ਜਾਂਦੇ ਹਾਂ, ਪਰ ਅਸੀਂ ਬਹੁਤ ਚਾਂਸ ਘੱਟ ਹੁੰਦਾ, ਅਸੀਂ ਰਹਿ ਜਾਂਦੇ
0: ਚਲੋ,
1: ਹਾਂ ਵੈਸੇ ਤਕਰੀਬਨ।

0: ਲੱਗ ਜਾਂਦੀ ਕੋਲ ਸਾਡੀ।
1: ਠੀਕ ਹੈ ਠੀਕ ਹੈ, ਤੇ ਅੱਜ ਫਿਰ ਗੀਤ ਕਿਹੜਾ ਸੁਣਨਾ ਹੈ?
0: ਗੀਤ ਅੱਜ ਦੀਦਾਰ ਸੰਧੂ ਤੇ ਕੁਲਦੀਪ ਕੌਰ ਦਾ ਗੀਤ ਸੁਣਾ ਦੋ ਘੱਗਰੇ ਦੀ ਲਾਉਣ ਵਿੱਚ। ਜੀ
1: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਸ਼ੁਕਰੀਆ।
0: ਥੈਂਕ ਯੂ ਜੀ, ਬਸ ਮੇਰਾ ਨਾਮ।

ਲਓ ਜੀ, ਚਿੱਠੀਆਂ ਵੀ ਜੋ ਬਹੁਤ ਹੀ ਮਿੱਠੀਆਂ ਤਾਂ ਸਾਡੇ ਦਿਲ ਦੇ ਬਹੁਤ ਕਰੀਬ ਨੇ, ਉਹਨਾਂ ਨੂੰ ਵੀ ਸਾਡੇ ਕੋਲ ਪਹੁੰਚੀਆਂ ਜੀ। ਖਾਨੇ ਕੀ ਡਾਬ ਮਲੋੜ ਤੋਂ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਵੀਰ ਕੌਰ, ਧਰਮਵੀਰ ਸਿੰਘ ਅਤੇ ਮਨਤਾਜ, ਉਹਨਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸ਼ਾਦੂ ਗਿੱਲ, ਦੀਸ਼ਾ, ਦਰਸ਼ਨ, ਮਲਕੀਤ, ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਅਤੇ ਰਮਨ ਗਿੱਲ ਕਹਿੰਦੇ ਗੀਤ ਕੋਈ ਵੀ ਆਪਣੀ ਪਸੰਦ ਆ ਜ਼ਰੂਰ ਸੁਣਾ ਦਿਓ। ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ, ਅਲਕਾ ਡੱਬਵਾਲੀ ਤੋਂ ਜਿਹੜਾ ਹੈ ਸਾਨੂੰ ਯਾਦ ਕੀਤਾ, ਗੀਤ ਕੋਈ ਵੀ ਦੀ ਫਰਮਾਇਸ਼ ਕਰ ਰਹੇ ਨੇ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ ਅਤੇ ਸਿਮਰਨ, ਇਹ ਉਹਨਾਂ ਦਾ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ, ਉਹਨਾਂ ਨੇ ਬੜੇ ਪਿਆਰ ਦੇ ਨਾਲ ਚਿੱਠੀ ਸਾਡੇ ਕੋਲ ਭੇਜੀ ਹੈ। ਸੋਹਨ ਲਾਲ ਰਾਣੀ, ਇੱਕ ਸਪੈਲਿੰਗ ਜਿਹੜੇ ਤੁਸੀਂ ਜ਼ਰੂਰ ਸਹੀ ਲਿਖਿਆ ਕਰੋ, ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਛਤਰਪਾਲ ਸਿੰਘ, ਪੰਘੂੜਾ, ਰਜਿੰਦਰ ਸਿੰਘ, ਕਾਕਾ ਭੱਟੀ, ਬੱਬੂ ਸਿੰਘ ਅਤੇ ਰਣਜੀਤ ਕੌਰ, ਉਹਨਾਂ ਨੇ ਸਾਨੂੰ ਯਾਦ ਕੀਤਾ ਜੀ। ਪਿੰਡ ਇਸਲਾਮ ਵਾਲਾ ਫਾਜ਼ਿਲਗਾਹ ਤੋਂ ਸਾਨੂੰ ਚਿੱਠੀ ਜਿਹੜੀ ਹੈ ਚੱਲ ਕੇ ਸਾਡੇ ਕੋਲ ਆਈ ਹੈ, ਬਹੁਤ ਬਹੁਤ ਸ਼ੁਕਰੀਆ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੀਬੀ ਮਨਮੀਤ, ਭਵਿੰਦਰ ਸਿੰਘ ਪਾਂਧਾ, ਉਹਨਾਂ ਨੇ ਸਾਨੂੰ ਯਾਦ ਕੀਤਾ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਗ, ਜਤੇਗ ਵਿਗ ਅਤੇ ਮੀਕਾ ਵਿਰਕ, ਉਹਨਾਂ ਦੀ ਪਸੰਦ ਮਿਲ ਜੁਲ ਕੇ ਤੁਹਾਡੇ ਲਈ ਪੇਸ਼ ਕਰ ਰਿਹਾ ਇਹ ਗੀਤ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਪਾਰਾ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਿਹਾ ਸਰ ਜੀ।
0: ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ 'ਚ।
1: ਧੰਨਵਾਦ ਸਰ ਜੀ।
0: ਹੋਰ ਸੁਣਾਓ, ਕੀ ਹਾਲ ਚਾਲ, ਕੀ ਹੈ
1: ਜੀ? ਸੁਣਾਵੇ ਸਰ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਵਿਚਕਾਰ ਥੋੜ੍ਹੀ ਜਿਹੀ ਮੈਨੂੰ ਪਤਾ ਹੈ ਕਿਉਂਕਿ ਆਵਾਜ਼ ਸਾਡੇ ਆਉਣ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਤੱਕ, ਜਾਂ ਤੁਹਾਡੀ ਕਾਲ ਲਾਈਨ ਸਾਡੇ ਤੱਕ ਨਹੀਂ ਪਹੁੰਚ ਰਹੀਆਂ। ਸਾਡੀ ਇੰਜੀਨੀਅਰਿੰਗ ਦੀ ਟੀਮ, ਦੇਖੋ ਜੀ, ਇਹੀ ਤੁਹਾਡਾ ਪਿਆਰ ਹੈ ਕਿ ਦਿਨ ਰਾਤ ਅਸੀਂ ਲੱਗੇ ਰਹਿੰਦੇ ਹਾਂ ਤਾਂ ਕਿ ਤੁਹਾਡੇ ਨਾਲ ਰਾਬਤਾ ਤੁਹਾਡਾ ਕਾਇਮ ਹੋ ਸਕੇ। ਸੋ ਤੁਸੀਂ ਪਸੰਦ ਕੀਤਾ, ਤੁਹਾਡੀ ਪਸੰਦ ਸ਼ਾਹਜਹਾਨ ਦੀ ਆਵਾਜ਼ ਕੀ ਤੁਹਾਡੇ ਤੱਕ ਪਹੁੰਚ ਰਿਹਾ, ਫੋਨ ਲਈ ਬਹੁਤ ਬਹੁਤ ਸ਼ੁਕਰੀਆ।

0: ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਪਾਰਸ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
1: ਬਸ ਤੁਹਾਡੇ ਖਿਆਲ ਨੇ ਜੀ,
0: ਚਲੋ ਸ਼ੁਕਰ ਹੈ ਜੀ, ਦੇਰ ਆਏ ਦਰੁਸਤ ਆਏ।
1: 12 ਵਜੇ ਤੋਂ ਫੋਨ ਆਉਣ ਲੱਗ ਰਹੇ ਜੀ।
0: ਕਿਆ ਬਾਤ ਹੈ, ਇਹੀ ਤੁਹਾਡਾ ਪਿਆਰ ਹੈ ਆਕਾਸ਼ਵਾਣੀ ਜਲੰਧਰ ਦੇ ਨਾਲ, ਤੁਸੀਂ ਨੰਬਰ ਮਿਲਾਇਆ ਸਾਡੇ ਤੱਕ ਪਹੁੰਚਣ ਨੂੰ, ਬਹੁਤ ਬਹੁਤ ਸ਼ੁਕਰੀਆ। ਅੱਜ ਗੀਤ ਕਿਹੜਾ ਸੁਣਨਾ ਹੈ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ, ਸ਼ੁਕਰੀਆ ਜੀ।

ਡੀਡੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਸਟੂਡੀਓ ਦੇ ਅਨੁਸਾਰ ਠੀਕ 1 ਵਜ ਰਿਹਾ, ਸਮਾਂ ਹੋ ਰਿਹਾ ਹੈ ਪੰਜਾਬੀ ਨਾਟਕ ਫਾਲਤੂ ਰਿਕਾਰਡ।

0: ਮੇਰਾ ਨਾਂ ਜਗਮੋਹਨ ਹੈ, ਸ਼ਾਇਦ ਤੁਸੀਂ ਪਛਾਣ ਲਿਆ ਹੋਵੇਗਾ।
1: ਜਗਮੋਹਨ? ਓ ਹਾਂ ਹਾਂ, ਓ ਤੇ ਤੁਸੀਂ ਉਹ ਵੈਟਰਨ ਡਿਊਟੀ ਆਫਿਸਰ ਜਗਮੋਹਨ, ਤੁਹਾਡੇ ਬਾਰੇ 'ਚ ਬਹੁਤ ਕੁਝ ਸੁਣਿਆ। 34 ਸਾਲ ਤੁਸੀਂ ਨੌਕਰੀ ਕੀਤੀ ਅਤੇ ਕਾਫੀ ਸਾਲ ਹੋ ਗਏ ਤੁਹਾਨੂੰ ਰਿਟਾਇਰ ਹੋਇਆ। ਸਟੂਡੀਓ ਨੂੰ ਤੁਸੀਂ ਮੰਦਰ ਆਖਦੇ ਸੋ ਨਾ?
0: ਜੀ ਜੀ,
1: ਅਸੀਂ ਤਾਂ ਇਹ ਵੀ ਸੁਣਿਆ ਕਿ ਤੁਸੀਂ ਫਿਲਰ ਵੀ ਪ੍ਰੋਗਰਾਮ ਨਾਲ ਮਿਲਦਾ ਜੁਲਦਾ ਹੀ ਚੁਣਦੇ ਸੀ।
0: ਜੀ ਜੀ,
1: ਇੱਕ ਵਾਰ ਠੁਮਰੀ ਭੈਰਵੀ ਤੋਂ ਬਾਅਦ ਗਿਟਾਰ ਦਾ ਫਿਲਰ ਵੱਜਣ ਲੱਗਾ ਤਾਂ ਤੁਸੀਂ ਭੱਜ ਕੇ ਦੂਸਰਾ ਫਿਲਰ ਲੈ ਕੇ ਸਟੂਡੀਓ ਵੱਲ ਜਾ ਰਹੇ ਸੀ ਕਿ ਠੋਕਰ ਖਾ ਕੇ ਗਿਰ ਗਏ, ਤੁਹਾਡੇ ਪੈਰ ਦੀ ਹੱਡੀ ਟੁੱਟ ਗਈ
0: ਅਤੇ
1: ਤੁਹਾਨੂੰ ਹੋਸਪਿਟਲ ਲੈ ਕੇ ਜਾਣਾ ਪਿਆ।
0: ਜੀ ਜੀ ਜੀ,
1: ਉੱਥੇ ਐਕਸਰੇ ਦੇ ਟੇਬਲ 'ਤੇ ਪਏ ਪਏ ਤੁਹਾਡੀ ਨਿਗਾਹ ਘੜੀ 'ਤੇ ਪਈ ਅਤੇ ਤੁਸੀਂ
2: ਡਾਕਟਰ ਸਾਹਿਬ ਇੱਕ ਬੇਨਤੀ, ਮੈਂ ਹੁਣ ਇੱਕ ਬਹੁਤ ਅਰਜੈਂਟ ਫੋਨ ਕਰਨਾ, ਪਲੀਜ਼ ਕਿਰਪਾ ਕਰਕੇ ਇੱਕ ਫੋਨ ਦਾ ਪ੍ਰਬੰਧ ਕਰ ਦਿਓ। ਦਰਅਸਲ 8:30 ਵਜੇ ਇੱਕ ਗ੍ਰਾਮੋਫੋਨ ਰਿਕਾਰਡ ਵੱਜਣਾ, ਉਸਦਾ ਕੱਟ ਡਿਫੈਕਟਿਵ ਹੈ, ਉਹ ਟਰੈਕ ਬੈਕ ਕਰ ਸਕਦਾ ਡਾਕਟਰ ਸਾਹਿਬ, ਔਰ ਇਸ ਵੇਲੇ ਜੋ ਅਨਾਊਂਸਰ ਡਿਊਟੀ 'ਤੇ ਹੈ ਉਸਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਹੈ। ਡਾਕਟਰ ਸਾਹਿਬ ਪਲੀਜ਼ ਇਹ ਫੋਨ ਬਹੁਤ ਜ਼ਰੂਰੀ ਆ, ਪਲੀਜ਼ ਡਾਕਟਰ ਸਾਹਿਬ ਇਹ ਫੋਨ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਪਲੀਜ਼।
0: ਇਸ ਨਵੇਂ ਅਨਾਊਂਸਰ ਦਾ ਨਾਂ ਜਾਣਨ ਦੀ ਬੜੀ ਇੱਛਾ ਹੋ ਰਹੀ ਹੈ। ਇੰਜ ਕਰਦਾ, ਮੈਂ ਬੱਬੂ ਦੇ ਕਮਰੇ 'ਚ ਫੋਨ ਕਰ ਲੈਂਦਾ, ਪਰ ਉਹ ਲੋਕ ਤਾਂ ਅਜੇ ਜਾਗੇ ਵੀ ਨਹੀਂ ਹੋਣਗੇ। ਇੱਕ ਛੋਟੇ ਜਿਹੇ ਫਲੈਟ ਦੇ ਲਿਵਿੰਗ ਰੂਮ ਵਿੱਚ ਲੱਕੜ ਦਾ ਪਾਰਟੀਸ਼ਨ ਕਰਕੇ ਇੱਕ ਪਾਸੇ ਅਨੀਤਾ ਅਤੇ ਬੇਟੀ ਸੀ ਅਤੇ ਦੂਜੇ ਪਾਸੇ ਮੈਂ। ਮੇਰੇ ਵਾਲੇ ਪਾਸੇ ਖਿੜਕੀ ਵੀ ਨਹੀਂ ਸੀ ਕਿ ਮੈਂ ਆਸਮਾਨ ਵੀ ਵੇਖ ਸਕਾਂ। ਜੇ ਮੈਂ ਉਸੇ ਪਲੰਗ 'ਤੇ ਹੁੰਦਾ ਤਾਂ ਅਨੀਤਾ ਨੂੰ ਜ਼ਰੂਰ ਜਗਾਉਂਦਾ ਅਤੇ ਮੈਂ ਉਸਨੂੰ ਕਹਿੰਦਾ, ਅਨੀਤਾ ਉੱਠ, ਟਾਈਮ ਹੋ ਗਿਆ, ਬੱਬੂ ਨੇ ਜਾਣਾ। ਅਤੇ ਅਨੀਤਾ ਕਹਿੰਦੀ, ਓਹ ਸੋਰੀ, ਮੈਨੂੰ ਉੱਠਣ 'ਚ ਦੇਰ ਹੋ ਗਈ, ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਜਗਾਇਆ? ਅਤੇ ਉਹਦੀ ਆਵਾਜ਼ ਸੁਣ ਕੇ ਮੈਨੂੰ ਲੱਗਦਾ ਜਿਵੇਂ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਕੋਈ ਸੁਗਮ ਸੰਗੀਤ ਵੱਜ ਉੱਠਿਆ ਹੋਵੇ।

ਵਾਹ, ਕਿੰਨਾ ਸੋਹਣਾ ਗੀਤ ਗਾ ਰਹੀ ਹੈ ਰੀਪੂ ਦਮਨ ਸ਼ੈਲੀ। ਵਾਹ, ਇੱਕ ਇੱਕ ਲਫ਼ਜ਼ ਸਹੀ ਬੋਲਿਆ। ਇਹੀ ਗੀਤ ਮੈਂ ਇੱਕ ਵਾਰੀ ਕਿਸੇ ਹੋਰ ਦੀ ਆਵਾਜ਼ ਵਿੱਚ ਸੁਣਿਆ ਸੀ। ਉਸਨੇ ਕੁਰਤੀ ਨੂੰ ਕੁੜਤੀ ਆਖਿਆ ਸੀ। ਦਰਅਸਲ ਸਰੋਤੇ ਚਾਹੁੰਦੇ ਨੇ ਆਕਾਸ਼ਵਾਣੀ ਤੋਂ ਸ਼ੁੱਧ ਗੀਤ, ਸ਼ੁੱਧ ਉਚਾਰਣ ਹੋਵੇ, ਗਜ਼ਲ ਹੋਵੇ, ਗਜ਼ਲ ਨਹੀਂ, ਦਾਦਰਾ ਹੋਵੇ, ਦਦਰਾ ਨਹੀਂ। ਇਸ ਬਾਰੇ ਮੈਂ ਖੁਦ ਵੀ ਕਿੰਨੀ ਵਾਰ ਬਹਿਸ ਕੀਤੀ ਡਿਊਟੀ ਰੂਮ ਵਿੱਚ। ਹਾਲਾਂਕਿ ਇਹਨਾਂ ਗੱਲਾਂ 'ਚ ਆਪਣੀ ਐਨਰਜੀ ਜ਼ਾਇਆ ਨਾ ਕਰਨ 'ਤੇ ਵੀ ਮੇਰੀ ਤਨਖਾਹ ਮਿਲਣ ਵਿੱਚ ਕੋਈ ਪ੍ਰੋਬਲਮ ਨਹੀਂ ਸੀ, ਪਰ ਇਹ ਸਭ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸੀ ਪਾਉਂਦਾ। ਇਸ ਲਈ ਮੇਰੀ ਪਿੱਠ ਪਿੱਛੇ ਲੋਕ ਮੇਰਾ ਮਖੌਲ ਉਡਾਉਂਦੇ, ਮੇਰੇ ਕਈ ਨਾਂ ਵੀ ਰੱਖ ਦਿੱਤੇ ਗਏ ਸੀ, ਸੜੇਲਾ, ਕਰੇਲਾ, ਹਸੂਲੀ ਮਾਸਟਰ, ਮਿਸਟਰ ਨੋਟ, ਨਾ ਜਾਣੇ ਕੀ ਕੀ। ਉਹਨਾਂ ਦਿਨਾਂ ਵਿੱਚ ਮੈਂ ਅਕਸਰ ਨੋਟ ਭੇਜਦਾ ਰਹਿੰਦਾ ਸੀ। ਇਨਸਪਾਈਟ ਆਫ ਮਾਈ ਪ੍ਰੀਵੀਅਸ ਨੋਟ ਰਿਗਾਰਡਿੰਗ, ਇੰਨਾ ਪੜ੍ਹਦੇ ਹੀ ਅਫਸਰ ਮਨ ਹੀ ਮਨ ਕਹਿੰਦੇ, ਕੌਣ ਬਦਤਮੀਜ਼ ਹੈ ਤੂੰ? ਪਰ ਮੈਂ ਕੀ ਕਰਦਾ, ਨੋਟ ਲਿਖਣ ਤੋਂ ਸਿਵਾ ਮੇਰੇ ਕੋਲ ਕੋਈ ਦੂਜਾ ਰਾਹ ਵੀ ਤਾਂ ਨਹੀਂ ਸੀ। ਬਾਰ ਬਾਰ ਕਹਿਣ ਤੋਂ ਬਾਅਦ ਵੀ ਪ੍ਰੋਗਰਾਮਾਂ ਦਾ ਵਿਸਤਾਰ ਵੇਰਵਾ ਅੰਗਰੇਜ਼ੀ ਵਿੱਚ ਲਿਖ ਭੇਜਦੇ। ਇਸ ਨਾਲ ਕਿਊ ਸ਼ੀਟ ਵਿੱਚ ਕਾਫੀ ਪਰੇਸ਼ਾਨੀ ਆਉਂਦੀ। ਇੱਕ ਵਾਰ ਨਾਟਕ ਦਾ ਨਾਂ ਸੀ ਖਾਨਦਾਨ, ਅੰਗਰੇਜ਼ੀ ਵਿੱਚ ਲਿਖਿਆ ਸੀ ਅਤੇ ਉਸਨੂੰ ਅਨਾਊਂਸਰ ਨੇ ਪੜ੍ਹਿਆ ਖੰਡਨ। ਉਸਦੀ ਗਲਤੀ ਨਹੀਂ ਸੀ, ਅੰਗਰੇਜ਼ੀ ਵਿੱਚ ਲਿਖਿਆ ਸੀ ਸੁਰੱਈਆ ਅਤੇ ਪੜ੍ਹ ਦਿੱਤਾ ਗਿਆ ਸੂਰੀਆ ਦੇ ਗਾਏ ਗੀਤ।

0: ਬੱਬੂ ਦੇ ਕਮਰੇ ਤੋਂ ਫੋਨ ਕਰਾਂ ਤੇ ਉਸ ਨੂੰ ਔਖਿਆਈ ਜੀ ਮਹਿਸੂਸ ਹੁੰਦੀ ਹੈ। ਉਹ ਯਾਦ ਆ ਮੱਥੇ ਤਿਊੜੀਆਂ ਪਾਏਗਾ ਜਾਂ ਬੇਮਤਲਬ ਹੱਸਦਾ ਜਾਂ ਫਿਰ ਚਲੋ ਛੱਡੋ, ਪਬਲਿਕ ਬੂਥ ਤੋਂ ਹੀ ਫੋਨ ਕਰਨਾ ਪੈਣਾ। ਓਫੋ, ਇਹ ਫਿਰ ਬਾਰਿਸ਼ ਸ਼ੁਰੂ ਹੋ ਗਈ। ਵਾਹ ਵਾਹ, ਕਿੰਨੀ ਕਮਾਲ ਦੀ ਆਵਾਜ਼ ਹੈ, ਕਿਆ ਧੁੰਨ ਬਣਾਈ ਹੈ। ਇੱਕ ਵਾਰ ਭਾਦੋਂ ਦੀ ਗਰਮੀ ਸੀ, ਸਾਰਾ ਜਲੰਧਰ ਭੜਾਸ ਨਾਲ ਭਰਿਆ ਪਿਆ ਸੀ। ਗਲਤੀ ਨਾਲ ਇਹੋ ਗੀਤ, ਯੇ ਬਾਰਿਸ਼ ਕਾ ਪਾਣੀ ਵੱਜ ਉੱਠਿਆ। ਛੀ ਛੀ, ਕਿੱਡਾ ਭੈੜਾ ਲੱਗਿਆ। ਉਸ ਦਿਨ ਦਰਅਸਲ ਮੈਂ ਆਪ ਡਿਊਟੀ ਤੇ ਸੀ। ਵਾਹ ਵਾਹ, ਕਿਆ ਬਾਤ ਹੈ। ਅਗਲਾ ਗੀਤ ਸੁਰਿੰਦਰ ਕੌਰ ਦੀ ਆਵਾਜ਼ ਵਿੱਚ। ਵਾਹ, ਮੈਨੂੰ ਹੀਰੇ ਹੀਰੇ ਆਕੇ ਆਏ ਨੀ ਮੁੰਡਾ ਲੰਬੜਾਂ ਦਾ। ਸਵਿੱਤਰੀ ਦੀ ਯਾਦ ਆ ਗਈ। ਸਵਿੱਤਰੀ ਇੱਕ ਲੇਡੀ ਕਲਰਕ ਸੀ। ਇਹ ਸਭ ਕੀ ਸੋਚ ਰਿਹਾ ਮੈਂ। ਹੋਏ ਹੋਏ, ਹੁਣ ਮੈਂ ਘਰ ਕਿਵੇਂ ਜਾਵਾਂਗਾ, ਇਹ ਬਾਰਿਸ਼ ਫਿਰ ਸ਼ੁਰੂ ਹੋ ਗਈ ਹੈ। ਮੈਂ ਤਾਂ ਪੂਰੀ ਤਰ੍ਹਾਂ ਭਿੱਜ ਚੁੱਕਿਆ। ਕਮਾਲ ਹੈ, ਕੁਛ ਦੇਰ ਪਹਿਲਾਂ ਮੈਂ ਇਸੇ ਗੀਤ ਬਾਰੇ ਸੋਚ ਰਿਹਾ ਸੀ। ਕਿਤੇ ਕੋਈ ਰੋਂਦਾ ਹੋਵੇਗਾ,
1: ਹੁਣੇ ਤੁਸੀਂ ਬਾਰਿਸ਼ ਵਿੱਚ ਭਿੱਜੇ ਦਿਨ ਦਾ ਆਨੰਦ ਵਧਾਉਂਦਾ ਇਹ ਗੀਤ ਸੁਣਿਆ। ਆਓ ਹੁਣ ਸੁਣਦੇ ਹਾਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਇਹ ਗਜ਼ਲ।
0: ਕਿਆ ਸੰਜੋਗ ਹੈ, ਜਿਵੇਂ ਕਿ ਟੈਲੀਪੈਥੀ ਵਾਲਾ ਖੇਡ ਚੱਲ ਰਿਹਾ ਹੋਵੇ। ਹੁਣ ਤਾਂ ਇੱਕ ਫੋਨ ਕਰਨਾ ਹੀ ਪਵੇਗਾ। ਬੱਬੂ ਸ਼ਾਇਦ ਉੱਠ ਗਿਆ ਹੋਵੇ, ਉਹਦੇ ਕਮਰੇ 'ਚ ਜਾ ਕੇ ਵੇਖਦਾ। ਓਏ ਬੱਬੂ, ਅੱਜ ਦਫ਼ਤਰ ਨਹੀਂ ਜਾਣਾ ਤੂੰ?
2: ਨਹੀਂ, ਅੱਜ ਜ਼ਰਾ ਲੁਧਿਆਣੇ ਕੰਮ ਹੈ।
0: ਲੁਧਿਆਣੇ ਕਦੋਂ ਨਿਕਲਣਾ?
2: ਬਾਰਾਂ ਕੁ ਵਜੇ।
0: ਬਾਰਾਂ ਵਜੇ?
2: ਅੱਜ ਐਕਚੁਅਲੀ ਕਿਉਂ ਤੁਸੀਂ ਫੋਨ ਕਰਨਾ?
0: ਹਾਂ, ਨਹੀਂ ਨਹੀਂ, ਮੇਰਾ ਮਤਲਬ ਹੈ ਕਿ
2: ਗੋਡ, ਤੁਸੀਂ ਫਿਰ ਤੋਂ ਪ੍ਰਸਾਰਣ 'ਚ ਕੋਈ ਗਲਤੀ ਕੱਢੀ ਹੈ?
0: ਨਹੀਂ ਨਹੀਂ ਨਹੀਂ, ਉਹ ਗੱਲ ਨਹੀਂ ਹੈ। ਹਮੇਸ਼ਾ ਆਫਿਸ ਹੀ ਫੋਨ ਕਰਦਾ। ਮੈਂ ਦਰਅਸਲ ਸੋਚ ਰਿਹਾ ਸੀ ਕਿ ਤੇਰੇ ਮਾਸੜ ਜੀ ਨੂੰ ਫੋਨ ਕਰ ਲਵਾਂ।
2: ਅੱਛਾ,
0: ਪੇਸਮੇਕਰ ਲਗਵਾਉਣ ਤੋਂ ਬਾਅਦ ਉਹਨਾਂ ਦਾ ਹਾਲ ਕੀ ਹੈ? ਚੱਲ ਤੂੰ ਰਹਿਣ ਦੇ, ਮੈਂ ਬਾਅਦ ਵਿੱਚ ਕਰ ਲਵਾਂਗਾ। ਵਕਤ ਦੇ ਹਿਸਾਬ ਨਾਲ ਤਾਂ ਹੁਣ ਹੋਣੀ ਚਾਹੀਦੀ ਹੈ ਪੰਜਾਬੀ ਵਾਰਤਾ, ਪਰ ਉਸਦੀ ਥਾਂ 'ਤੇ ਬਾਰਿਸ਼ ਵਾਲਾ ਗੀਤ ਵੱਜਦਾ। ਲੱਗਦਾ ਵਾਰਤਾਕਾਰ ਆਇਆ ਨਹੀਂ ਹੋਣਾ, ਜਾਂ ਟੇਪ ਨਹੀਂ ਦਿੱਤੀ ਹੋਵੇਗੀ। ਤਾਂ ਫਿਰ ਅਨਾਊਂਸ ਹੋਣਾ ਚਾਹੀਦਾ ਸੀ ਕਿ ਨਿਰਧਾਰਿਤ ਪ੍ਰੋਗਰਾਮ ਦੀ ਥਾਂ 'ਤੇ, ਸਮਝਿਆ ਕਾਕਾ, ਮੇਰੀ ਆਵਾਜ਼ ਚੰਗੀ ਹੋਣ ਨਾਲ ਗੱਲ ਨਹੀਂ ਬਣਦੀ, ਇਹਨਾਂ ਸਭ ਗੱਲਾਂ 'ਤੇ ਵੀ ਧਿਆਨ ਦੇਣਾ ਪਵੇਗਾ।
3: ਨਹੀਂ ਨਹੀਂ ਸਰ, ਮੈਂ ਭੁੱਲਿਆ ਨਹੀਂ, ਇਹ ਸਭ ਗੱਲਾਂ ਮੇਰੇ ਦਿਮਾਗ 'ਚ ਸੀ। ਤੁਸੀਂ ਸ਼ਾਇਦ ਪ੍ਰੋਗਰਾਮ ਸ਼ੁਰੂ ਤੋਂ ਨਹੀਂ ਸੁਣਿਆ, ਮੈਂ ਤਾਂ ਸ਼ੁਰੂ ਵਿੱਚ ਹੀ ਕਹਿ ਦਿੱਤਾ ਸੀ।
0: ਅੱਛਾ ਅੱਛਾ ਅੱਛਾ, ਪਰ ਇਹ ਜੋ ਬਾਰਿਸ਼ ਦਾ ਗਾਣਾ ਤੁਸੀਂ ਵਜਾ ਰਹੇ ਹੋ
3: ਜੀ,
0: ਹਾਲਾਂਕਿ ਸੁਣਨ ਵਿੱਚ ਬੜਾ ਚੰਗਾ ਲੱਗ ਰਿਹਾ, ਪਰ ਇਸ ਤਰ੍ਹਾਂ ਦੀ ਅਨਾਊਂਸਮੈਂਟ ਵਿੱਚ ਬੜਾ ਰਿਸਕ ਹੁੰਦਾ ਹੈ।
3: ਰਿਸਕ? ਕਿਸ ਤਰ੍ਹਾਂ ਦਾ ਰਿਸਕ ਸਰ?
0: ਮੰਨ ਲਵੋ ਫਿਰੋਜ਼ਪੁਰ ਜਾਂ ਬਠਿੰਡਾ ਬਾਰਿਸ਼ ਨਹੀਂ ਹੋ ਰਹੀ ਤਾਂ?
3: ਅੱਜ ਉਹ ਰਿਸਕ ਨਹੀਂ ਹੈ ਸਰ, ਅੱਜ ਚਾਰੇ ਪਾਸੇ ਬਾਰਿਸ਼ ਹੀ ਬਾਰਿਸ਼ ਹੈ, ਡੀਪ ਡਿਪਰੈਸ਼ਨ ਦੀ ਬਾਰਿਸ਼ ਹੈ। ਇਹ ਗੱਲ ਅਖਬਾਰ ਵਿੱਚ ਵੀ ਛਪੀ ਹੈ, ਸ਼ਾਇਦ ਤੁਸੀਂ ਪੜ੍ਹੀ ਨਹੀਂ।
0: ਇਸ ਦਾ ਮਤਲਬ ਇਹ ਕਨਸੈਪਸ਼ਨ ਤੁਹਾਡੇ ਦਿਮਾਗ ਵਿੱਚ ਸੀ ਅਤੇ ਤੁਸੀਂ ਸੋਚ ਸਮਝ ਕੇ?
4: ਪਾਪਾ, ਤੁਸੀਂ ਫਿਰ ਬੁੜਬੁੜ ਕਰਨ ਲੱਗ ਪਏ। ਤੁਹਾਡੇ ਦਿਮਾਗ 'ਚ ਰੇਡੀਓ ਸਟੇਸ਼ਨ ਤੋਂ ਇਲਾਵਾ ਕੁਛ ਹੋਰ ਆਉਂਦਾ ਹੈ ਕਿ ਨਹੀਂ? ਰਿਟਾਇਰ ਹੋ ਗਏ ਹੋ, ਪੈਨਸ਼ਨ ਲੈ ਰਹੇ ਹੋ, ਰਿਲੈਕਸ ਪਾਪਾ, ਬਸ ਕਰੋ। ਕੌਣ ਕਹਿੰਦਾ ਤੁਹਾਨੂੰ ਇਹ ਸਭ ਕੁਛ ਕਰਨ ਨੂੰ? ਵੈਸੇ ਵੀ ਅੱਜ ਕੱਲ੍ਹ ਰੇਡੀਓ ਸੁਣਦਾ ਕੌਣ?
0: ਉਹ ਨਹੀਂ, ਮੈਂ ਤਾਂ ਬਸ ਥੋੜ੍ਹਾ ਜਿਹਾ ਮੋਨੀਟਰ ਕਰਦਾ ਅਤੇ ਰਿਪੋਰਟ ਉਹਨਾਂ ਨੂੰ ਦੇ ਦਿੰਦਾ।
4: ਪਲੀਜ਼ ਪਲੀਜ਼, ਅਤਨ, ਲੋਕ ਤੁਹਾਨੂੰ ਪਾਗਲ ਸਮਝਣ।

0: ਰਿਟਾਇਰਮੈਂਟ ਤੋਂ ਬਾਅਦ ਮੋਨੀਟਰ ਕਰਨ ਦਾ ਕੀ ਮਤਲਬ ਹੈ ਪਾਪਾ? ਨਹੀਂ ਕੀਤਾ ਜਾਂਦਾ।
1: ਪਰ ਇਸ ਵਕਤ ਮੈਂ ਕਿਸੇ ਹੋਰ ਗੱਲ ਲਈ ਫੋਨ ਕਰਨਾ ਹੈ।
0: ਕਾਹਦੇ ਲਈ?
1: ਪ੍ਰੋਗਰਾਮ ਦੀ ਅੱਛੀ ਪ੍ਰੈਜੈਂਟੇਸ਼ਨ ਲਈ ਅਨਾਊਂਸਰ ਨੂੰ ਵਧਾਈ ਦੇਣੀ ਹੈ।
0: ਬਾਅਦ ਚ ਦੇ ਦੇਣਾ?
1: ਨਹੀਂ ਕਾਕਾ, ਸਵੇਰ ਦੀ ਸ਼ਿਫਟ ਵਾਲੇ ਮੁੰਡੇ ਚਲੇ ਜਾਣਗੇ।
0: ਓਫੋ ਪਾਪਾ, ਮੇਰੀ ਇੱਕ ਬਹੁਤ ਜ਼ਰੂਰੀ ISD ਕਾਲ ਆਉਣੀ ਹੈ, ਪਲੀਜ਼ ਅੰਡਰਸਟੈਂਡ। ਲਓ ਹੁਣ ਚੱਲ, ਕਿੱਥੇ ਪਏ ਹੋ? ਓਹੋ, ਇੰਨੇ ਮੀਂਹ 'ਚ ਛਤਰੀ ਲੈ ਕੇ ਕਿੱਥੇ ਚੱਲ ਪਏ?
1: ਇਹ ਹੈ ਮੇਰਾ ਬੇਟਾ ਜਿਹਨੂੰ ਮੈਂ ਕਰਜ਼ਾ ਲੈ ਕੇ ਪੜ੍ਹਾਇਆ ਸੀ। ਪਹਿਲਾਂ ਮੇਰੀ ਆਪਣੇ ਕੁਲੀਗਸ ਨਾਲ ਕਿੰਨੀ ਨੇੜਤਾ ਸੀ, ਕਿੰਨੇ ਮਿੱਠੇ ਮਿੱਠੇ ਰਿਸ਼ਤੇ ਸੀ। ਪਤਾ ਨਹੀਂ ਕਿੰਨੀ ਵਾਰ ਬਾਰਿਸ਼ ਕਰਕੇ ਰਾਤ ਨੂੰ ਆਫਿਸ ਦੇ ਵਿੱਚ ਰੁਕਣਾ ਪੈਂਦਾ ਸੀ। ਉਹ ਰਾਤਾਂ ਵੀ ਕਿੰਨੀਆਂ ਮਜ਼ੇਦਾਰ ਸਨ, ਗੱਪਾਂ ਮਾਰਦੇ। ਚਾਚਾ ਕਮੇਦਾਨ ਦੀ ਕਹਾਣੀ, ਫੌਜਾ ਸਿੰਘ, ਭਾਈਆ ਜੀ, ਭੈਣ ਪ੍ਰੇਮਾ, ਕਾਫੀ ਹਾਊਸ ਵਿੱਚ ਹੋਈਆਂ ਰੇਡੀਓ ਦੀਆਂ ਪੁਰਾਣੀਆਂ ਗੱਲਾਂ, ਚਾਹ ਵਾਲੇ ਠਾਕੁਰ ਦੀ ਕਹਾਣੀ, ਉਹ ਭੂਤ ਵਾਲੀ ਕਹਾਣੀ, ਉਹੀ ਕਿ ਉਹ ਭੂਤ ਸਾਰੀ ਰਾਤ ਪਿਆਨੋ ਵਜਾਉਂਦਾ ਸੀ। ਸਵਿੱਤਰੀ ਵੀ ਪਿਆਨੋ ਵਜਾਉਣਾ ਜਾਣਦੀ ਸੀ। ਸ਼ਾਇਦ ਉਸਨੇ ਆਪਣੀ ਕਿਸੇ ਅਮੀਰ ਮਾਸੀ ਦੇ ਘਰ ਜਾ ਕੇ ਪਿਆਨੋ ਵਜਾਉਣਾ ਸਿੱਖਿਆ ਸੀ। ਮੇਰੀ ਰਿਟਾਇਰਮੈਂਟ ਵਾਲੇ ਦਿਨ ਉਹ ਫੇਅਰਵੈਲ ਵੇਲੇ ਆਈ ਸੀ। ਹਾਲਾਂਕਿ ਉਸ ਦਿਨ ਉਹ ਛੁੱਟੀ 'ਤੇ ਸੀ। ਜ਼ਬਰਦਸਤੀ ਉਸ ਮੈਨੂੰ ਟੈਕਸੀ ਵਿੱਚ ਬਿਠਾ ਕੇ ਘਰ ਛੱਡਿਆ ਸੀ।
2: ਅੱਜ ਅਸੀਂ ਟੈਕਸੀ 'ਚ ਚੱਲਾਂਗੇ ਅਤੇ ਕਿਰਾਇਆ ਮੈਂ ਦੇਵਾਂਗੀ।
1: ਸਵਿੱਤਰੀ ਜੀ, ਉਹ ਕਿਉਂ?
2: ਚਲੋ ਨਾ, ਪਲੀਜ਼, ਰਿਕੁਐਸਟ ਹੈ। ਜਗਮੋਹਨ ਜੀ, ਇਸ ਪੈਕਟ ਵਿੱਚ ਇੱਕ ਕਮੀਜ਼ ਦਾ ਕੱਪੜਾ ਹੈ। ਸੋਚ ਰਹੀ ਸਾਂ ਕਿਵੇਂ ਦੇਵਾਂ।
1: ਪਰ ਇਸ ਫਾਰਮੈਲਿਟੀ ਦੀ ਕੀ ਜ਼ਰੂਰਤ ਹੈ?
2: ਬਸ ਐਵੇਂ ਹੀ, ਸੱਚ ਕਹਾਂ ਤਾਂ ਤੁਹਾਡੇ ਉਸ ਸੁਝਾਅ ਨੇ ਮੇਰੀ ਜ਼ਿੰਦਗੀ, ਤੁਸੀਂ ਮੈਨੂੰ ਬਚਾ ਲਿਆ ਜਗਮੋਹਨ ਜੀ। ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦਾ ਮਨ ਕਰਦਾ ਹੈ, ਪਰ ਤੁਹਾਨੂੰ ਕੁਝ ਦਿੰਦਿਆਂ ਹੋਇਆਂ ਵੀ ਡਰ ਲੱਗਦਾ। ਅੱਜ ਫੇਅਰਵੈਲ ਕਹਿਣਾ ਹੀ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ। ਖੈਰ, ਕਮੀਜ਼ ਸਿਲਵਾ ਕੇ ਪਾ ਲੈਣਾ।
3: ਹੈਲੋ
1: ਹੈਲੋ, ਆਕਾਸ਼ਵਾਣੀ
3: ਜੀ,
1: ਡਿਊਟੀ ਰੂਮ?
3: ਹਾਂ ਹਾਂ,
1: ਮੈਂ ਜਗਮੋਹਨ ਬੋਲ ਰਿਹਾ ਜੀ।
3: ਕੌਣ ਜਗਮੋਹਨ?
1: ਮੈਂ ਯਾਨੀ ਕਿ ਇੱਕ ਪੁਰਾਣਾ ਮੁਲਾਜ਼ਮ। ਤੁਸੀਂ ਕੌਣ ਬੋਲ ਰਹੇ ਹੋ?
3: ਮੈਂ ਡਿਊਟੀ ਆਫਿਸਰ ਬੋਲ ਰਿਹਾ।
1: ਅੱਛਾ ਅੱਛਾ, ਕੀ ਨਾਂ ਹੈ ਤੁਹਾਡਾ ਭਾਈ ਸਾਹਿਬ?
3: ਉਹ ਨਾ ਜਾਣ ਕੇ ਕੀ ਕਰਨਾ ਹੈ ਤੁਸੀਂ? ਵੈਸੇ ਤੁਹਾਨੂੰ ਕੋਈ ਕੰਮ ਹੈ?
1: ਜੀ ਕੰਮ, ਦਰਅਸਲ ਅੱਜ ਸਵੇਰੇ ਰੇਡੀਓ 'ਤੇ ਇੱਕ ਨਵੀਂ ਆਵਾਜ਼ ਸੁਣਾਈ ਦਿੱਤੀ ਸੀ। ਗ੍ਰਾਮੋਫੋਨ ਰਿਕਾਰਡ ਲਗਾ ਕੇ ਬਾਰਿਸ਼ ਦੇ ਗੀਤ ਪ੍ਰੈਜ਼ੈਂਟ ਕਰ ਰਿਹਾ ਸੀ ਕੋਈ। ਉਸ ਮੁੰਡੇ ਨੂੰ ਬੁਲਾ ਦਿਓਗੇ ਜ਼ਰਾ?
3: ਨਹੀਂ ਨਹੀਂ ਨਹੀਂ, ਉਹਨੂੰ ਅਜੇ ਨਹੀਂ ਬੁਲਾਇਆ ਜਾ ਸਕਦਾ।
1: ਅੱਛਾ ਅੱਛਾ, ਵੈਸੇ ਉਸਦਾ ਨਾਂ ਕੀ ਹੈ?
3: ਰਾਜਨ ਗੁਪਤਾ।
1: ਕੀ
3: ਕੀ ਗੱਲ, ਕੋਈ ਮੈਸੇਜ ਦੇਣਾ ਸੀ ਉਹਨੂੰ?
1: ਨਹੀਂ ਨਹੀਂ ਨਹੀਂ, ਬਸ ਠੀਕ ਹੈ। ਇਸ ਵਿੱਚ ਡਿਊਟੀ ਆਫਿਸਰ ਦਾ ਵੀ ਕੀ ਕਸੂਰ, ਠੀਕ ਹੀ ਕੀਤਾ ਉਹਨੇ। ਵੈਸੇ ਵੀ ਲਾਈਵ ਸਟੂਡੀਓ ਵਿੱਚੋਂ ਕਦੇ ਵੀ ਕਿਸੇ ਨੂੰ ਨਹੀਂ ਬੁਲਾਇਆ ਜਾਂਦਾ, ਮੈਂ ਤਾਂ ਆਪ ਵੀ ਇੰਝ ਹੀ ਕਰਦਾ ਸੀ। ਇੱਕ ਮਿੰਟ ਸੁਣੀਓ ਜ਼ਰਾ, ਇਹ ਬੱਸ ਬੱਸ ਸਟੈਂਡ 'ਤੇ ਜਾ ਰਹੀ ਹੈ। ਅੱਛਾ ਅੱਛਾ ਅੱਛਾ, ਠੀਕ ਹੈ, ਚੰਗਾ ਹੋਵੇਗਾ ਮੈਂ ਇਸੇ ਬੱਸ 'ਤੇ ਚੜ੍ਹ ਜਾਵਾਂ ਅਤੇ ਆਕਾਸ਼ਵਾਣੀ ਘੁੰਮ ਕੇ ਆਵਾਂ। ਹਾਂ ਬਸ ਇੱਥੇ ਰੋਕ ਦਿਓ ਰੋਕ ਦਿਓ। ਹਾਂ ਜੀ, ਮੈਂ ਇੱਥੇ BMC ਚੌਂਕ 'ਤੇ ਉਤਰਨਾ, ਨਾਲ ਹੀ ਆਕਾਸ਼ਵਾਣੀ ਜੀ। ਬਹੁਤ ਬਹੁਤ ਸ਼ੁਕਰੀਆ। ਆਕਾਸ਼ਵਾਣੀ ਦੇ ਸਾਹਮਣੇ ਇੰਨੀ ਭੀੜ ਕਿਉਂ ਇਕੱਠੀ ਹੋਈ ਹੈ? ਜ਼ਰਾ ਹਟਿਓ, ਇੱਕ ਮਿੰਟ ਹਟਿਓ ਜ਼ਰਾ, ਮੈਂ ਵੀ ਦੇਖਾਂ ਜ਼ਰਾ, ਪਲੀਜ਼ ਇੱਕ ਪਾਸੇ।
4: ਸਿਰ ਕਿੰਨੀ ਬੁਰੀ ਤਰ੍ਹਾਂ ਕੁਚਲਿਆ ਗਿਆ।

0: ਭਾਈ ਸਾਹਿਬ ਜ਼ਰਾ ਸੁਣਿਓ, ਤੁਸੀਂ ਆਕਾਸ਼ਵਾਣੀ ਦੇ ਸਟਾਫ 'ਚੋਂ?
1: ਜੀ, ਮੈਂ ਡਿਊਟੀ ਅਫਸਰ ਹਾਂ ਆਕਾਸ਼ਵਾਣੀ 'ਚ।
0: ਜੀ, ਤੁਸੀਂ ਕੀ ਸਵਰਨ ਸੁਰਫੇ ਦਾ ਨਾਂ ਸੁਣਿਆ?
1: ਸਵਰਨ ਸੁਰਫਾ ਸਾਡੇ ਸਿਕਿਉਰਿਟੀ ਅਫਸਰ ਨੇ, ਸਰਦਾਰ ਸਵਰਨ ਸਿੰਘ।
0: ਜੀ ਨਹੀਂ, ਬਹੁਤ ਹੀ ਮਸ਼ਹੂਰ ਸਿੰਗਰ ਹੈ, ਤੁਸੀਂ ਨਹੀਂ ਜਾਣਦੇ ਉਸਨੂੰ?
1: ਨਹੀਂ, ਕਿਉਂ, ਕੀ ਹੋਇਆ?
0: ਜੀ, ਆਕਾਸ਼ਵਾਣੀ ਦੇ ਸਾਹਮਣੇ ਉਸਦਾ ਐਕਸੀਡੈਂਟ ਹੋਇਆ।
1: ਹਾਂ, ਮੈਂ ਵੀ ਸੁਣਿਆ ਕਿ ਇੱਕ ਬੰਦਾ ਆਕਾਸ਼ਵਾਣੀ ਦੇ ਸਾਹਮਣੇ ਔਨ ਦਾ ਸਪੋਟ ਮਰ ਗਿਆ। ਸੋ ਸੈਡ।
0: ਸਵਰਨ ਸੁਰਫੇ ਦਾ ਨਾਂ ਤੇ ਉਸਦੇ ਗੀਤਾਂ ਦੀਆਂ ਸਤਰਾਂ ਅੱਜ ਗੁੰਗੀਆਂ ਹੋ ਗਈਆਂ। ਇੱਕ ਇੱਕ ਮਰੇ ਹੋਏ ਅੱਖਰ ਵਿੱਚ ਇਸ ਆਕਾਸ਼ਵਾਣੀ ਦੇ ਸਾਹਮਣੇ। ਅੱਛਾ, ਤੁਸੀਂ ਕਦੀ ਜਗਮੋਹਨ ਦਾ ਨਾਂ ਸੁਣਿਆ?
1: ਜਗਮੋਹਨ, ਉਹ ਕੌਣ ਹੈ?
0: ਇਹ ਜੋ ਰੈਕ ਵਿੱਚ ਧੂੜ ਭਰੀਆਂ ਲੌਗ ਬੁੱਕਾਂ ਨੇ ਨਾ, ਇਹਨਾਂ ਸਾਰਿਆਂ ਰਜਿਸਟਰਾਂ ਵਿੱਚ ਵੱਖ ਵੱਖ ਸਫ਼ਿਆਂ 'ਤੇ ਜਗਮੋਹਨ ਦਾ ਨਾਂ ਹੈ ਅਤੇ ਦਸਤਖਤ ਮੌਜੂਦ ਹਨ। ਉਸਦੇ ਆਨੰਦ ਵਲਵਲੇ ਤੇ ਮਨ ਦੀ ਪ੍ਰੀਤ ਦਾ ਇਤਿਹਾਸ ਹੈ ਇਹਨਾਂ ਅੱਖਰਾਂ ਵਿੱਚ। ਤੁਸੀਂ ਉਹਦਾ ਨਾਂ ਨਹੀਂ ਸੁਣਿਆ?
1: ਐਕਚੁਲੀ ਸਰ, ਤੁਹਾਨੂੰ ਚਾਹੀਦਾ ਕੀ ਹੈ?
0: ਮੈਂ ਰਾਜਨ ਗੁਪਤੇ ਦਾ ਨਾਂ, ਜੋ ਨਵਾਂ ਅਨਾਊਂਸਰ ਆਇਆ, ਮੈਂ ਉਸਨੂੰ ਮਿਲਣਾ ਚਾਹੁੰਦਾ।
1: ਉਹ ਤਾਂ ਚਲਾ ਗਿਆ।
0: ਤੇ ਫਿਰ ਹੁਣ ਕਦੋਂ ਉਸਦੀ ਡਿਊਟੀ?
1: ਇੱਕ ਮਿੰਟ ਸਰ, ਡਿਊਟੀ ਚਾਰਟ ਦੇਖ ਕੇ ਦੱਸਦਾ।
0: ਚਾਰੇ ਪਾਸੇ ਕੋਈ ਜਾਣਿਆ ਪਛਾਣਿਆ ਨਹੀਂ, ਹਰ ਚਿਹਰਾ ਅਜਨਬੀ ਲੱਗਦਾ ਮੈਨੂੰ ਇੱਥੇ। ਇੱਥੋਂ ਤੱਕ ਕਿ ਇੰਦਰੇਸ਼ ਵੀ ਨਹੀਂ, ਜਿਹੜਾ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਇਹਨਾਂ ਨੂੰ ਨਹੀਂ ਪਛਾਣਦੇ। ਓਏ, ਕੀ ਹੋ ਰਿਹਾ? ਬੰਦ ਕਰਨ ਨੂੰ ਕਹੋ ਇਹਨਾਂ ਨੂੰ, ਰਿਕਾਰਡ ਟਰੈਕ ਬੈਕ ਕਰ ਰਿਹਾ। ਕਈ ਸਾਲ ਪਹਿਲਾਂ ਮੈਂ ਉਸ ਉੱਪਰ ਮਾਰ ਕਰ ਦਿੱਤਾ ਸੀ ਤੇ ਸੁੱਟ ਦੇਣ ਲਈ ਗਿਆ ਸੀ। ਪਲੀਜ਼ ਇਹਨਾਂ ਨੂੰ ਰੋਕੋ
2: ਜਨਾਬ, ਪਲੀਜ਼ ਤੁਸੀਂ ਚੀਕੋ ਨਹੀਂ, ਬਾਹਰ ਜਾਓ।

ਲੰਬਾ ਕੋਰੀਡੋਰ, ਦੋਵਾਂ ਪਾਸੇ ਦੀਵਾਰ ਤੇ ਲੱਗੀਆਂ ਨੇਮ ਪਲੇਟਸ, ਅਣਜਾਣੇ ਅਣਪਛਾਤੇ ਨਾਂ, ਕੋਈ ਵੀ ਨਹੀਂ ਜਿਹੜਾ ਜਿਹੜਾ ਹੱਸ ਕੇ ਪਿਆਰ ਨਾਲ ਕਹਿੰਦਾ, ਕੈਸੇ ਹੋ ਜਗਮੋਹਨ ਪਾ, ਕੀ ਹਾਲ ਹੈ ਤੁਹਾਡਾ ਜਗਮੋਹਨ ਸਰ।

0: ਇਹ ਜਾਮੁਨ ਦਾ ਬਰਗਦੀ ਪੇੜ ਵੀ ਮੈਨੂੰ ਅੱਜ ਨਹੀਂ ਪਛਾਣ ਰਿਹਾ। ਥੱਲਿਓ ਲੰਘਿਆ ਤੇ ਇੱਕ ਸੁੱਕਾ ਪੱਤਾ ਉਸ ਥੱਲੇ ਸੁੱਟ ਦਿੱਤਾ। ਨਿਊਜ਼ ਰੂਮ ਵੇਖਾਂ, ਸ਼ਾਇਦ ਇੱਥੇ ਕੋਈ ਵਾਕਫ ਮਿਲਦਾ ਹੈ ਜਾਂ ਨਹੀਂ।
1: ਓਕੇ, ਹਾਂਜੀ ਪਰਮਿੰਦਰ, ਕੀ ਲਿਖਿਆ ਤੁਸੀਂ?
2: ਸਰ, ਮੈਂ ਲਿਖਿਆ, ਸਥਾਨਕ ਸੂਤਰਾਂ ਤੋਂ ਪਤਾ ਲੱਗਾ ਕਿ ਅੱਜ ਸਵੇਰੇ ਆਕਾਸ਼ਵਾਣੀ ਦੇ ਸਾਹਮਣੇ ਇੱਕ ਬਜ਼ੁਰਗ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮਰਨ ਵਾਲੇ ਦੀ ਪਛਾਣ ਨਹੀਂ ਹੋ ਸਕੀ ਹਾਲੇ।
1: ਵੈਰੀ ਗੁੱਡ, ਵੈਰੀ ਗੁੱਡ ਪਰਮਿੰਦਰ, ਹੁਣ ਤੁਹਾਨੂੰ ਮੇਰਾ ਖਿਆਲ ਕਿਸੇ ਹੈਲਪ ਦੀ ਲੋੜ ਨਹੀਂ, ਤੁਸੀਂ ਇੰਡੀਪੈਂਡੈਂਟਲੀ ਸਾਰਾ ਕੁਝ ਕਰ ਸਕਦੇ।
2: ਨਹੀਂ ਨਹੀਂ ਸਰ, ਹਜੇ ਤਾਂ ਬਹੁਤ ਗਾਈਡੈਂਸ ਦੀ ਲੋੜ ਹੈ।
0: ਪਲੀਜ਼ ਪਲੀਜ਼ ਮੇਰੀ ਗੱਲ ਸੁਣੋ, ਮੈਂ ਜਾਣਦਾ ਇਹ ਸਵਰਨ ਸੁਰਫ ਹੈ, ਬਹੁਤ ਪੁਰਾਣਾ ਆਰਟਿਸਟ, ਬਹੁਤ ਪੁਰਾਣਾ ਗਾਇਕ, ਇਹ ਸਵਰਨ ਸੁਰਫਾ ਹੀ ਹੈ।
1: ਤੁਸੀਂ ਕੌਣ ਹੋ ਤੇ ਅੰਦਰ ਕਿਵੇਂ ਆਏ?
0: ਮੈਂ ਸਵਰਨ ਸੁਰਫੇ ਦੀ ਪਹਿਚਾਣ ਦੇਣ ਆਇਆ।
1: ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ?
0: ਜੀ ਨਹੀਂ।
1: ਦੇਖੋ, ਬਿਨਾਂ ਕਿਸੇ ਜ਼ਿੰਮੇਦਾਰ ਸੋਰਸ ਦੇ ਸਿਰਫ ਤੁਹਾਡੇ ਕਹਿਣ ਤੇ ਅਸੀਂ ਇਹ ਗੱਲ ਕਿਵੇਂ ਮੰਨ ਲਈਏ?
0: ਮੈਂ ਜਗਮੋਹਨ, ਮੈਂ ਕਹਿ ਰਿਹਾ ਇਸ ਗੱਲ ਨੂੰ।
1: ਤੁਸੀਂ ਕੌਣ?
0: ਮੈਂ ਅੱਜ ਜਗਮੋਹਨ ਕੌਣ ਹੋ ਗਿਆ? ਅੱਜ ਮੈਂ ਕੌਣ ਹੋ ਗਿਆ? ਅੱਜ ਜਗਮੋਹਨ ਕੌਣ ਹੋ ਗਿਆ? ਮੈਂ ਇਸ ਬਿਲਡਿੰਗ ਦੀ ਇੱਕ ਇੱਕ ਦਰਵਾਜ਼ਾ ਜਾਣਦਾ ਮੈਨੂੰ। ਮੈਂ 34 ਸਾਲ ਦਿੱਤੇ ਆਪਣੀ ਜ਼ਿੰਦਗੀ ਦੇ ਇਸ ਬਿਲਡਿੰਗ 'ਚ।
1: ਓਕੇ, ਜਸਟ ਕੂਲ ਡਾਊਨ। ਠੀਕ ਹੈ, ਤੁਸੀਂ ਇੰਜ ਕਰੋ, ਬਾਹਰ ਬੈਠ ਕੇ ਉਹਦੇ ਬਾਰੇ ਸਾਰੇ ਡਿਟੇਲ ਲਿਖ ਦਿਓ, ਅਸੀਂ ਉਹਨੂੰ ਕ੍ਰੋਸ ਚੈੱਕ ਕਰਨ ਦੀ ਕੋਸ਼ਿਸ਼ ਕਰਾਂਗੇ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਨੂਰ ਖਾਂ ਦੀ ਗਾਥਾ ਇੱਕ ਵਿਲੱਖਣ ਪ੍ਰਕਾਰ ਦੀ ਪੰਜਾਬੀ ਲੋਕ ਗਾਥਾ ਹੈ ਜੋ ਪੰਜਾਬੀ ਲੋਕ ਨਾਇਕ ਮਿਰਜ਼ੇ ਦੇ ਪ੍ਰਸੰਗ ਨੂੰ ਅੱਗੇ ਤੋਰਦੀ ਹੈ। ਨਾਇਕੀ ਦੀ ਦ੍ਰਿਸ਼ਟੀ ਤੋਂ ਇਹ ਲੋਕ ਗਾਥਾ ਜਿਸ ਨਵੇਂ ਪਸਾਰ ਨੂੰ ਸਿਰਜਦੀ ਹੈ ਉਸ ਨੂੰ ਮਿਰਜ਼ੇ ਦੀ ਲੋਕ ਗਾਥਾ ਦੇ ਪ੍ਰਸੰਗ ਵਿੱਚ ਹੀ ਸਮਝਿਆ ਜਾ ਸਕਦਾ ਹੈ। ਮਿਰਜ਼ਾ ਸਾਹਿਬਾਂ ਨੂੰ ਪ੍ਰਵਾਨਿਤ ਵੋਟੀ ਬਣਾ ਕੇ ਲਿਆਉਣ ਤੋਂ ਪਹਿਲਾਂ ਹੀ ਸਿਆਲਾਂ ਹੱਥੋਂ ਮਾਰਿਆ ਜਾਂਦਾ ਹੈ। ਜੰਡ ਹੇਠ ਮਾਰੇ ਗਏ ਮਿਰਜ਼ੇ ਦੀ ਸੂਚਨਾ ਦੇਣ ਵਾਲਾ ਉਸਦਾ ਕੋਈ ਸੰਗੀ ਨਹੀਂ। ਇਹ ਸੂਚਨਾ ਸਿਰਫ ਉਸ ਦੀ ਬੱਕੀ ਦੇ ਖਾਲੀ ਪਰਤ ਆਉਣ ਤੇ ਹੀ ਸੰਭਵ ਹੈ, ਪਰ ਬੱਕੀ ਦਾ ਖਾਲੀ ਪਰਤ ਜਾਣਾ ਸਾਹਿਬਾਂ ਦੇ ਭਰਾਵਾਂ ਲਈ ਸੰਕਟ ਖੜਾ ਕਰ ਸਕਦਾ ਹੈ। ਬੱਕੀ ਡੱਕ ਲਈ ਗਈ, ਪਰ ਬੱਕੀ ਤਾਂ ਅਰਸ਼ੋ ਉਤਰੇ ਚਾਰ ਭੈਣ ਭਰਾਵਾਂ ਵਿੱਚੋਂ ਇੱਕ ਸੀ ਜੋ ਕੇਵਲ ਮਿਰਜ਼ੇ ਦੀ ਸੀ। ਸਿਆਲਾਂ ਦੇ ਚਾਰ ਨੌਕਰ ਰੇਸ਼ਮੀ ਡੋਰੀਆਂ ਨਾਲ ਬੰਨੀ ਬੱਕੀ ਲਿਜਾ ਰਹੇ ਨੇ। ਉਸ ਐਸਾ ਝੁੱਸਾ ਮਾਰਿਆ ਚਾਰੇ ਡੋਰਾਂ ਸਮੇਤ ਔ ਗਈ ਤੇ ਔ ਗਈ। ਬੱਕੀ ਕੀ ਛੁੱਟੀ, ਸਿਆਲਾਂ ਦੀ ਚਿੰਤਾ ਦੇ ਬੰਨ ਹੀ ਟੁੱਟ ਗਏ।

ਕਾਲੀ ਬੱਕੀ ਖਰਲਾਂ ਦੇ ਖੁਰਲ ਤੇ ਜਾ ਖਲੋਤੀ। ਮਿਰਜ਼ੇ ਦਾ ਮੱਧਕਾਲੀ ਸਮਾਜ ਇਸ਼ਕ ਦਾ ਮੁੱਢੋਂ ਵਿਰੋਧੀ ਸੀ। ਮਿਰਜ਼ੇ ਨੇ ਸਾਰੀਆਂ ਕਦਰਾਂ ਕੀਮਤਾਂ ਛਿੱਕੇ ਟੰਗ ਦਿੱਤੀਆਂ। ਸਮਾਜਿਕ ਪ੍ਰਤੀਮਾਨਾਂ ਦਾ ਉਲੰਘਣ ਹੋਣ ਕਰਕੇ ਉਹ ਮਿਰਜ਼ੇ ਦੀ ਸੂਰਮ ਗਤੀ ਨੂੰ ਅਣਗੌਲਿਆਂ ਕਰ ਰਹੇ ਸਨ। ਮਿਰਜ਼ਾ ਬਾਜ ਭਰਾਵਾਂ ਮਾਰਿਆ ਗਿਆ। ਖਾਲੀ ਬੱਕੀ ਵੇਖ ਮਿਰਜ਼ੇ ਦਾ ਬਾਪ ਵੰਝਲ ਵਿਰਲਾਪ ਕਰਦਾ ਹੈ।

ਮਿਰਜ਼ੇ ਦੀ ਮੌਤ ਸ਼ਰੀਕੇ ਲਈ ਖੁਸ਼ੀ ਪਰ ਮਾਪਿਆਂ ਲਈ ਗਮ ਦਾ ਕਾਰਨ ਬਣਦੀ ਹੈ। ਨਾ ਮਾਪੇ ਨਾ ਭਾਈਚਾਰਾ ਕੋਈ ਉਸ ਦੀ ਮੌਤ ਦਾ ਬਦਲਾ ਲੈਣ ਲਈ ਤਿਆਰ ਨਹੀਂ। ਸਿਆਲਾਂ ਦੀ ਚੜ ਮੱਚਦੀ ਹੈ। ਸਾਹਿਬਾਂ ਦੇ ਭਰਾ ਮਿਰਜ਼ੇ ਦੀ ਭੈਣ ਸੱਤੀ ਨੂੰ ਰੱਤੇ ਡੋਲੇ ਪਾ ਕੇ ਲਿਜਾਣਾ ਚਾਹੁੰਦੇ ਨੇ। ਸੱਤੀ ਚੰਦਣਾ ਦੀ ਮੰਗੇਤਰ ਹੈ। ਸਾਰੇ ਭਾਈਚਾਰੇ ਵਿੱਚੋਂ ਕੋਈ ਵੀ ਸੱਤੀ ਦੇ ਸੱਤ ਦੀ ਰੱਖਿਆ ਲਈ ਤਿਆਰ ਨਹੀਂ, ਬਲਕਿ ਭਾਈਚਾਰੇ ਵਿੱਚੋਂ ਰਹਿਮੂ ਚੌਧਰੀ ਸੱਤੀ ਦਾ ਨਿਕਾਹ ਆਪਣੇ ਪੁੱਤਰ ਨਾਲ ਕਰਕੇ ਮਿਰਜ਼ੇ ਤੋਂ ਆਪਣਾ ਬਦਲਾ ਲੈਣਾ ਚਾਹੁੰਦਾ। ਸੱਤੀ ਭਾਈਚਾਰਕ ਕਦਰਾਂ ਕੀਮਤਾਂ ਦਾ ਵਾਸਤਾ ਪਾ ਕੇ ਰਹਿਮੂ ਦੀ ਗੈਰਤ ਨੂੰ ਵੰਗਾਰਦੀ ਹੈ।

ਰੈਮੂ ਦੀ ਖਲਨਾਇਕੀ ਮਾਨਸਿਕਤਾ ਬੇਬਸ ਸਤੀ ਨੂੰ ਘੋਰ ਨਿਰਾਸ਼ਾ ਵਿੱਚ ਧੱਕ ਦਿੰਦੀ ਹੈ। ਉਹ ਮਾਂ ਨੂੰ ਦੱਸਦੀ ਹੈ ਪਿੰਡ ਵਾਲਿਆਂ ਉਹੋ ਜਿਹੀ ਕੀਤੀ ਹੈ

0: ਜਿੱਠਣ ਦੇ ਸਮਰੱਥ ਨਜ਼ਰ ਆਉਂਦਾ ਹੈ। ਇਸ ਲਈ ਉਹ ਮਾਂ ਨਾਲ ਉੱਧਰ ਜਾਣ ਦੀ ਸੋਚਦੀ ਹੈ।
1: ਮਾਂ ਚੱਲ ਫਿਰ ਡੋਲੀਆਂ ਦੋ ਮੰਗਵਾ ਲੈ, ਮੈਂ ਚੰਦੜਾ ਦੇ ਸ਼ਹਿਰ 'ਚ ਮੰਗੀ ਹਾਂ, ਇੱਕ ਤੇ ਤੂੰ ਲਾਲ ਛਾੜ ਪਵਾ ਲੈ ਤੇ ਇੱਕ ਤੇ ਮੈਂ ਪਵਾ ਲੈਂਦੀ ਹਾਂ। ਅੱਠ ਕਹਾਰ ਮੰਗਾ ਕੇ ਉਹਨਾਂ ਨੂੰ ਮਿਹਨਤ ਦੇ ਦਿਆਂਗੇ, ਉਹ ਡੋਲੇ ਚੁੱਕ ਕੇ ਸਾਡੇ ਚੰਦੜਾ ਦੇ ਸ਼ਹਿਰ 'ਚ ਲੈ ਜਾਣ। ਉਹਨਾਂ ਨੂੰ ਜਾ ਕੇ ਇਹ ਆਖੀ, ਉੱਥੇ ਜਿਹੜਾ ਜੰਝਾਂ ਸਾਂਭਣ ਵਾਲਾ ਸੀ ਉਹ ਮਰ ਗਿਆ, ਇੱਥੇ ਸੱਤੀ ਦਾ ਨਿਕਾਹ ਉਦਣ ਦਿਆਂਗੀ ਜਿੱਦਣ ਮੇਰੇ ਮਿਰਜ਼ੇ ਦਾ ਵੈਰ ਲੈ ਦਿਓਗੇ। ਸੱਤੀ ਦੁਬਿਧਾ ਗ੍ਰਸਤ ਹੈ, ਪਹਿਲੀ ਦੁਬਿਧਾ ਕਿ ਜ਼ਰੂਰੀ ਨਹੀਂ ਉਹਦਾ ਮੰਗੇਤਰ ਸਿਆਲਾਂ ਨਾਲ ਮੱਥਾ ਲਾਵੇ। ਦੂਸਰੀ ਦੁਬਿਧਾ ਇੱਕ ਅਣਵਿਆਹੀ ਦਾ ਆਪਣੇ ਮੰਗੇਤਰ ਦੇ ਜਾਣਾ ਭਾਈਚਾਰੇ ਵੱਲੋਂ ਮਿਹਣਿਆਂ ਦੀ ਮਾਰ ਕਿਵੇਂ ਚੱਲੇ। ਸੱਤੀ ਭਰਾ ਦੀ ਮੌਤ ਦਾ ਬਦਲਾ ਵੀ ਲੈਣਾ ਚਾਹੁੰਦੀ ਹੈ ਅਤੇ ਉਸ ਪਿੱਛੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣਾ ਵੀ ਚਾਹੁੰਦੀ ਹੈ। ਹਰ ਪਾਸਿਓਂ ਨਿਰਾਸ਼ ਸੱਤੀ ਮਾਂ ਨੂੰ ਨਾਲ ਲੈ ਇਸ ਮਾਣ ਮਰਿਆਦਾ ਨੂੰ ਟੱਪਣ ਲਈ ਐਨ ਤਿਆਰ ਹੁੰਦੀ ਹੈ ਕਿ ਉਸ ਵਕਤ ਨੂਰ ਖਾਨ ਦਾ ਪ੍ਰਵੇਸ਼ ਸਥਿਤੀ ਵਿਚਲੀ ਵੰਗਾਰ ਦੇ ਹੱਲ ਵਜੋਂ ਸਾਹਮਣੇ ਆ ਖੜਾ ਹੁੰਦਾ ਹੈ। ਦੋ ਡੋਲੀਆਂ ਵਿੱਚ ਇੱਕ ਵਿੱਚ ਮਾਂ ਨਸੀਬੋ ਅਤੇ ਦੂਜੀ ਵਿੱਚ ਸੱਤੀ ਬੈਠ ਗਈਆਂ। ਡੋਲੀਆਂ ਜਦੋਂ ਚੱਲੀਆਂ ਚੰਦੜਾਂ ਦੇ ਸ਼ਹਿਰ ਨੂੰ ਤਾਂ ਨੂਰ ਖਾਂ ਛੋਟੇ ਮੁੰਡਿਆਂ ਨਾਲ ਖਿੱਦੋ ਖੁੰਡੀ ਖੇਡ ਰਿਹਾ ਸੀ। ਜਦੋਂ ਉਸਨੇ ਡੋਲੀਆਂ ਦੇਖੀਆਂ ਤਾਂ ਆਖਦੇ ਨੇ,
2: ਓ ਨੂਰ ਖਾਂ ਤੂੰ ਮਿਰਜ਼ੇ ਦਾ ਪੁੱਤ ਵਾ, ਅਖੇ ਆਹੋ ਓਏ ਤੈਨੂੰ ਤਾਂ ਭੋਰੇ 'ਚ ਪਾ ਛੱਡਿਆ ਸੀ, ਓ ਤੇਰੀ ਦਾਦੀ ਤੇ ਭੂਆ ਡੋਲੀਆਂ 'ਚ ਬਹਿ ਕੇ ਚੰਦੜਾਂ ਦੀ ਸੇਜੇ ਚੱਲੀਆਂ ਹੀ ਚੰਦੜਾਂ ਦੇ ਸ਼ਹਿਰ ਨੂੰ। ਓਏ ਓਏ ਉਹਨਾਂ ਨੇ ਤੇ ਤੇਰੀ ਭੂਆ ਨੂੰ ਵਿਆਹੁਣ ਆਉਣਾ ਸੀ, ਤੇਰੀ ਦਾਦੀ ਕਿਉਂ ਚੱਲੀ ਆ।
0: ਨੂਰ ਖਾਂ ਮਿਹਣਾ ਨਾ ਸਹਿ ਸਕਿਆ, ਉਹ ਖਿੱਦੋ ਖੁੰਡੀ ਸੁੱਟ ਕੇ ਨੱਸ ਕੇ ਡੋਲੀਆਂ ਦੇ ਅੱਗਲ ਵਾਂਡੀ ਜਾ ਖਲੋਤਾ।

ਸੱਤੀ ਸਮੱਸਿਆਵਾਂ ਨਾਲ ਸੰਘਰਸ਼ ਕਰਨ ਨੂੰ ਅਸਮਰੱਥ ਹੈ। ਇਸੇ ਅਸਮਰੱਥਤਾ ਵਿੱਚੋਂ ਗੁੱਸੇ, ਗਿਲੇ, ਸਵੈ ਤਰਸ ਤੇ ਆਤਮਘਾਤ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਨੇ। ਆਪਣੇ ਮੰਗੇਤਰ ਦਾ ਘਰ ਹੀ ਉਸ ਨੂੰ ਸਥਿਤੀ ਨਾਲ

ਗਾਥਾ ਵਿੱਚੋਂ ਨੂਰਖਾਂ ਪੰਜਾਬੀ ਲੋਕ ਨਾਇਕ ਵਜੋਂ ਉੱਭਰਦਾ ਹੈ। ਉਹ ਪੰਜਾਬੀ ਲੋਕ ਨਾਇਕ ਮਿਰਜ਼ੇ ਦੀ ਇੱਕ ਵੇਸਵਾ ਤੋਂ ਪੈਦਾ ਹੋਈ ਨਾਜਾਇਜ਼ ਔਲਾਦ ਹੈ, ਜਿਸ ਦਾ ਨਾਰਦ ਤੋਂ ਸਿਵਾ ਕਿਸੇ ਹੋਰ ਨੂੰ ਪਤਾ ਨਹੀਂ ਸੀ। ਨੂਰਖਾਂ ਵੇਸਵਾ ਦੇ ਪੁੱਤ ਹੋਣ ਦੀ ਹੀਣ ਭਾਵਨਾ ਕਾਰਨ ਇਕੱਲ ਦਾ ਸੰਤਾਪ ਭੋਗਦਾ ਹੈ। ਪਹਿਲਾਂ ਭੋਰੇ ਵਿੱਚ ਪਾ ਕੇ ਪਾਲਿਆ, ਫਿਰ ਛੋਟੇ ਬੱਚਿਆਂ 'ਚ ਖੇਡਣਾ ਮਿਹਣਿਓਂ ਬਚਣ ਦਾ ਸਾਧਨ ਹੈ। ਮਿਰਜ਼ਾ ਵੀ ਸਮਾਜਿਕ ਤੌਰ 'ਤੇ ਨੂਰਖਾਂ ਨੂੰ ਆਪਣਾ ਪੁੱਤਰ ਨਹੀਂ ਸਵੀਕਾਰਦਾ, ਕੇਵਲ ਨਾਰਦ ਨੂੰ ਭੇਟ ਦਿੰਦਾ। ਭਾਵੇਂ ਪੁੱਤਰ ਨਾ ਵੀ ਸਵੀਕਾਰੇ, ਪਰ ਉਸਨੂੰ ਆਪਣੇ ਤੁਖਮ 'ਤੇ ਮਾਣ ਜ਼ਰੂਰ ਹੈ। ਨੂਰਖਾਂ ਨੂੰ ਵੀ ਮਿਰਜ਼ੇ ਦਾ ਤੁਖਮ ਹੋਣ ਦਾ ਫਖਰ ਹੈ। ਭੂਆ ਅਤੇ ਦਾਦੀ ਦੇ ਡੋਲੇ ਵਾਪਸ ਮਹੱਲਾਂ 'ਚ ਲੈ ਆਉਣ ਨਾਲ ਉਸ ਨੂੰ ਪਹਿਲੀ ਵਾਰ ਮਹੱਲਾਂ 'ਚ ਪ੍ਰਵੇਸ਼ ਦਾ ਮੌਕਾ ਅਤੇ ਭੂਆ ਅਤੇ ਦਾਦੀ ਦੁਆਰਾ ਸਵੀਕਾਰ

ਮਜ਼ਬੂਤੀ ਮਿਲਦੀ ਹੈ। ਇਸ ਨਾਲ ਨੂਰਖਾਂ ਵਿੱਚੋਂ ਹੀਣ ਭਾਵਨਾ ਮਨਫੀ ਹੋਣ ਲੱਗਦੀ ਹੈ। ਪਿਓ ਦੀ ਮੌਤ ਦਾ ਦੁੱਖ ਨੂਰਖਾਂ ਨੂੰ ਸੁਭਾਵਕ ਹੈ। ਉਹ ਭੂਆ ਅਤੇ ਦਾਦੀ ਤੋਂ ਮਿਰਜ਼ੇ ਦੀ ਮੌਤ ਦਾ ਬਦਲਾ ਲੈਣ ਦੀ ਉਤੇਜਨਾ ਗ੍ਰਹਿਣ ਕਰਦਾ ਹੈ। ਉਸ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ।

ਨੂਰ ਖਾਂ ਵਿੱਚੋਂ ਨੌਕਰਾਂ ਨੂੰ ਮਿਰਜ਼ਈ ਸੁਰ ਨਜ਼ਰ ਆਈ। ਨੂਰ ਖਾਂ ਮਿਰਜ਼ੇ ਦੀ ਮੌਤ ਦਾ ਬਦਲਾ ਲੈਣ ਲਈ ਬੱਕੀ ਤਿਆਰ ਕਰਵਾਉਂਦਾ ਹੈ। ਬੱਕੀ ਨੇ ਮਿਰਜ਼ੇ ਤੋਂ ਮਗਰੋਂ ਕਿਸੇ ਖਰਲ ਜਾਂ ਸਿਆਲ ਨੂੰ ਸਵੀਕਾਰ ਨਹੀਂ ਸੀ ਕੀਤਾ। ਅੱਜ ਨੂਰ ਖਾਂ ਨੂੰ ਮਿਰਜ਼ੇ ਦੇ ਉੱਤਰਾ ਅਧਿਕਾਰੀ ਵਜੋਂ ਸਵੀਕਾਰ ਕਰ ਲੈਂਦੀ ਹੈ। ਬੱਕੀ ਦੀ ਨੂਰ ਖਾਂ ਨੂੰ ਸਵੀਕ੍ਰਿਤੀ ਇੱਕ ਤਰ੍ਹਾਂ ਨਾਲ ਦੈਵੀ ਸ਼ਕਤੀਆਂ ਦੀ ਸਵੀਕ੍ਰਿਤੀ ਹੈ, ਜੋ ਅੱਗੇ ਜਾ ਕੇ ਨਾਰਦ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।

ਦੂਸਰੇ ਦੀ ਇੱਜ਼ਤ ਪੈਰਾਂ ਹੇਠ ਰੋਲੇ, ਸਵੈਮਾਣ ਨੂੰ ਸੱਟਾ ਮਾਰੇ, ਭਾਵੇਂ ਉਹ ਬਾਦਸ਼ਾਹ ਹੀ ਕਿਉਂ ਨਾ ਹੋਵੇ, ਕੋਈ ਪੰਜਾਬੀ ਸੂਰਾ ਨਹੀਂ ਜੋ ਵੇਖ ਕੇ ਕਚੀਚੀਆਂ ਨਾ ਵੱਟੇ। ਪਰਿਵਾਰਕ ਸਵਕ੍ਰਿਤੀ ਤੋਂ ਮਗਰੋਂ ਨੂਰਖਾਂ ਨੂੰ ਭਾਈਚਾਰਕ ਸਵਕ੍ਰਿਤੀ ਲਾਜ਼ਮੀ ਪ੍ਰਤੀਤ ਹੁੰਦੀ ਹੈ। ਕਠੋਰ ਯਥਾਰਥ ਦੇ ਮੱਦੇਨਜ਼ਰ ਉਹ ਮਿਰਜ਼ੇ ਵਾਂਗ ਇਕੱਲਾ ਸਿਆਲਾਂ ਨਾਲ ਟੱਕਰ ਲੈਣ ਦੀ ਨਹੀਂ ਸੋਚਦਾ। ਭਾਈਚਾਰੇ ਵਿੱਚੋਂ ਉਸ ਨੂੰ ਰਹਿਮੂ ਚੌਧਰੀ ਹੀ ਮੁਨਾਸਿਬ ਸਾਥੀ ਨਜ਼ਰ ਆਉਂਦਾ ਹੈ। ਰਹਿਮੂ ਦੀ ਸਵਕ੍ਰਿਤੀ ਅਸਲ 'ਚ ਭਾਈਚਾਰੇ ਦੀ ਸਵਕ੍ਰਿਤੀ ਦੇ ਨਾਲ ਨਾਲ ਨੂਰ ਖਾਨ ਦੇ ਅਰੰਭੇ ਸੰਘਰਸ਼ 'ਤੇ ਸਮਾਜਿਕ ਪ੍ਰਵਾਨਗੀ ਦੀ ਮੋਹਰ ਲਾ ਦਿੰਦੀ ਹੈ। ਨੂਰ ਖਾਨ ਦਾ ਹਰ ਅਮਲ ਮਿਰਜ਼ੇ ਦੇ ਵਿਪਰੀਤ ਸਮਾਜਿਕ ਮਾਣ ਮਰਿਆਦਾ ਅਤੇ ਭਾਈਚਾਰਕ ਸਥਿਤੀ ਦੀ ਸਵਕ੍ਰਿਤੀ ਨਾਲ ਤੁਰਦਾ ਹੈ, ਉਲੰਘਣ ਨਾਲ ਨਹੀਂ। ਨੂਰ ਖਾਂ ਮਿਰਜ਼ੇ ਦਾ ਬਦਲਾ ਲੈਣ ਤੇ ਪ੍ਰਾਪਤ ਸਥਿਤੀ ਨਾਲ ਸਿੱਝਣ ਲਈ ਬੱਕੀ ਦਾ ਅਸਵਾਰ ਹੋ ਗਿਆ। ਭੂਆ ਤੇ ਦਾਦੀ ਦੇ ਰੂਪ ਵਿੱਚ ਪਰਿਵਾਰਕ ਪ੍ਰਵਾਨਗੀ ਖਰਲਾਂ ਦੇ ਚੌਧਰੀ ਰਹਿਮੂ ਦੇ ਰੂਪ 'ਚ ਭਾਈਚਾਰਕ ਸਰਦਾਰੀ ਮੰਨੀ ਜਾ ਚੁੱਕੀ ਹੈ। ਮਾਂ ਹਰਫਾਂ ਆਪਣੇ ਇੱਕੋ ਇੱਕ ਸਹਾਰੇ ਦਾ ਪਿਓ ਦੇ ਬਦਲੇ ਲੈਣ ਲਈ ਤੁਰਨ ਵੇਲੇ ਪਾਣੀ ਵਾਰ ਕੇ ਪੀ ਚੁੱਕੀ ਹੈ। ਸੱਤੀ ਨੂਰ ਖਾਂ ਨੂੰ ਜ਼ਾਹਿਰ ਕਰਦੀ ਹੈ ਕਿ ਜੇ ਉਹ ਸਾਹਿਬਾਂ ਦੀ ਭਤੀਜੀ ਦਾ ਡੋਲਾ ਲੈ ਕੇ ਆਵੇਗਾ ਤਾਂ ਉਸਨੂੰ ਅੰਤਾਂ ਦੀ ਮਾਨਸਿਕ ਤ੍ਰਿਪਤੀ ਹੋਵੇਗੀ।

ਦੇਸ਼ ਦੇ ਸਮਾਨਾਂਤਰ ਮਾਂ ਦਾਦੀ ਤੇ ਭੂਆ ਨੂਰਖਾਂ ਨੂੰ ਮਿਰਜ਼ੇ ਦੇ ਪ੍ਰਤੀਰੂਪ ਵਿੱਚੋਂ ਵਿਗਸਦਾ ਵੇਖਣਾ ਚਾਹੁੰਦੀਆਂ ਨੇ। ਹੋਵੇ ਨਾ ਤਾਂ ਮੁੰਡਾ ਆਪਣਾ ਡਾਕਲੋ, ਉਹ ਜਾਣੇ ਮਿਰਜ਼ਾ ਨੇ ਤੇ ਨੂਰਖਾਂ ਹੈਗਾ ਹੀ ਆ। ਸੱਤੀ ਆਪਣੇ ਮੰਗੇਤਰ ਸੈਦ ਖਾਂ ਚੰਦੜ ਤੋਂ ਮਦਦ ਲੈਣ ਦਾ ਸੁਝਾਅ ਦਿੰਦੀ ਹੈ, ਪਰ ਇਹ ਖਰਲਾਂ ਦੀ ਆਨ ਦਾ ਸਵਾਲ ਹੈ।

ਮਿਰਜ਼ੇ ਦੀ ਕਬਰ 'ਤੇ ਨੂਰ ਖਾਂ ਦਾ ਮਿਰਜ਼ੇ ਦੀਆਂ ਹੱਡੀਆਂ ਨਾਲ ਕੀਰਨੇ ਕਰਨਾ ਉਸ ਦਾ ਨਾਇਕਤਵ ਨੂੰ ਖੰਡਿਤ ਕਰਦਾ, ਪਰ ਰਹਿਮੂ ਉਸ ਨੂੰ ਸੁਚੇਤ ਕਰ ਦਿੰਦਾ। ਸਿਆਲਾਂ ਦੇ ਪਹੁੰਚ ਨੂਰ ਖਾਂ ਸਿੱਧੀ ਟੱਕਰ ਲੈਣਾ ਚਾਹੁੰਦਾ। ਉਹ ਸਿਆਲਾਂ ਨੂੰ ਲਿਖਤੀ ਸੁਨੇਹਾ ਭੇਜਦਾ। ਸਹੇਲੀਆਂ ਨਾਲ ਨੂਰ ਖਾਂ ਦਾ ਰਾਹ ਵੇਖਣ ਆਈ ਹੂਰ ਸਵਾਲ ਕਰਦੀ ਹੈ।

0: ਉਸ ਨੂੰ ਗੱਲਾਂ ਵਿੱਚ ਉਲਝਾਉਣ ਦਾ ਯਤਨ ਕਰਦੀ ਹੈ, ਪਰ ਨੂਰਖਾਂ ਪਹਿਲਾਂ ਸ਼ਮੀਰ ਦੀਆਂ ਫੌਜਾਂ ਨਾਲ ਲੜਨ ਦਾ ਫੈਸਲਾ ਦਿੰਦਾ ਹੈ। ਮਿਰਜ਼ੇ ਦੇ ਉਲਟ ਉਹ ਨਿੱਜੀ ਮੋਹ ਖਿੱਚਦੀ ਥਾਂ ਆਪਣੀ ਸੰਸਕ੍ਰਿਤੀ ਨੂੰ ਪਹਿਲ ਦਿੰਦਾ ਹੈ। ਸ਼ਮੀਰ ਦੀਆਂ ਫੌਜਾਂ 500 ਘੋੜੇ ਆ ਚੜੇ, ਤੀਰਾਂ ਦੀ ਵਰਖਾ ਹੋਈ, ਘੋੜੀ ਨੇ 5 ਘੋੜੀ ਅੱਗੇ ਲਾ ਲਈ, ਉਹ ਇੰਜ ਵਾਹ ਵਾਂਗ ਫਿਰੀ। ਫੌਜੀ ਨਸੀਆਂ ਸ਼ਮੀਰ ਦੀਆਂ, ਨਾਇਕ ਦੀ ਮਦਦ ਤੇ ਨਾਰਦ ਆਪਣੇ ਸੁਭਾਅ ਦੇ ਉਲਟ। ਉਸਨੇ ਮਲਕਲ ਮੌਤ ਤੋਂ ਫੈਸਲਾ ਨੂਰਖਾਂ ਦੇ ਹੱਕ ਵਿੱਚ ਕਰਾ ਲਿਆ। ਜਿੰਨੇ ਤੀਰ ਨੂਰਖਾਂ ਵੱਲ ਆਉਂਦੇ ਨਾਰਦ ਫੜੀ ਜਾਂਦਾ। ਸ਼ਮੀਰ ਦੀਆਂ ਫੌਜਾਂ ਨੱਠ ਪਈਆਂ। ਲੋਕ ਵਾਸਤੇ ਪਾਉਂਦੇ ਸ਼ਮੀਰ ਨੇ ਮਜਬੂਰ ਹੋ ਕੇ ਆਖਿਆ,
1: ਤੈਨੂੰ ਹੂਰ ਦਾ ਡੋਲਾ ਦਿੱਤਾ, ਤੂੰ ਹੋਰ ਦੁਨੀਆ ਨਾ ਮਾਰੋਏ।
0: ਨੂਰਖਾਂ ਬਾਪ ਦਾ ਬਦਲਾ ਲੈ ਚੁੱਕਾ ਸੀ, ਡੋਲਾ ਲਿਜਾਉਣ ਵਾਲੀ ਗੱਲ ਵੀ ਪੂਰੀ ਹੋ ਗਈ।

ਨੂਰ ਖਾਨ ਦੀ ਗਾਥਾ ਤੋਂ ਨਾਇਕੀ ਦਾ ਵਿਲੱਖਣ ਪਸਾਰ ਸਾਹਮਣੇ ਆਉਂਦਾ ਹੈ। ਪੰਜਾਬੀ ਗਾਥਾ ਪਰੰਪਰਾ ਅਨੁਸਾਰ ਨੂਰ ਖਾਂ ਮਰਦਾ ਜਾਂ ਮਾਰ ਨਹੀਂ ਦਿੱਤਾ ਜਾਂਦਾ, ਸਗੋਂ ਜਿਉਂਦਾ ਰਹਿ ਕੇ ਜਿੱਤ ਪ੍ਰਾਪਤ ਕਰਦਾ ਹੈ। ਦੂਸਰੇ, ਵੇਸਵਾ ਤੇ ਨਾਜਾਇਜ਼ ਔਲਾਦ ਨੂੰ ਸਮਾਜਿਕ ਸਵੀਕ੍ਰਿਤੀ ਨਹੀਂ, ਇਸੇ ਸੰਸਕ੍ਰਿਤਿਕ ਸਵੀਕ੍ਰਿਤੀ ਤੱਕ ਦੀ ਯਾਤਰਾ ਨੂਰ ਖਾਂ ਦੇ ਨਾਇਕਤਵ ਦੀ ਪਛਾਣ ਬਣਦੀ ਹੈ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਹ

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ ਦੇ 3 ਵੱਜ ਰਹੇ ਨੇ। ਆਓ ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ।

ਜੋ ਸਾਰੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਰਿਜ਼ਕ ਦੇ ਰਿਹਾ ਹੈ। ਗੁਰਵਾਕ ਹੈ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵਹੁ ਸੰਤਹੁ ਜੀ, ਸਭ ਦੁੱਖ ਵਿਸਾਰਣ ਹਾਰਾ, ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਵਿਚਾਰ ਅਧੀਨ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਜੋ ਸ਼ਬਦ ਦਾ ਕੇਂਦਰੀ ਭਾਵ ਹੈ ਇਸ ਪ੍ਰਕਾਰ ਹਨ। ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀਂ ਚਿੰਤ ਪਰਾਈ ਰਹਾਓ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਹੇ ਮੇਰੀ ਮਾਂ, ਇਸ ਸੰਸਾਰ ਵਿੱਚ ਮੈਨੂੰ ਯਕੀਨ ਹੋ ਗਿਆ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਨਹੀਂ ਜੋ ਕਿਸੇ ਦੂਜੇ ਦਾ ਦੁੱਖ ਦਰਦ ਸਮਝ ਸਕਦਾ ਹੋਵੇ। ਇਸ ਲਈ ਮੇਰਾ ਮਨ ਦਇਆ ਦੇ ਘਰ ਪ੍ਰਭੂ ਦੇ ਚਰਨਾਂ ਵਿੱਚ ਵਿੱਝ ਗਿਆ ਹੈ। ਹੁਣ ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਤੂੰ ਸ੍ਰਿਸ਼ਟੀ ਦਾ ਰਚਨਹਾਰ ਹੈ। ਜੋ ਤੂੰ ਕਰਦਾ ਹੈ ਸੋ ਚੰਗਾ ਕਰਦਾ ਹੈ, ਤੇਰਾ ਕੋਈ ਸ਼ਰੀਕ ਨਹੀਂ। ਸ੍ਰਿਸ਼ਟੀ ਦੇ ਇਸ ਸਾਰੇ ਪ੍ਰਪੰਚ ਦਾ ਮੂਲ ਤੂੰ ਆਪ ਹੀ ਹੈ। ਤੂੰ ਦਇਆ ਕਰਨ ਵਾਲਾ ਹੈ, ਇਸ ਲਈ ਸਭ ਜੀਵ ਜੰਤ ਤੈਨੂੰ ਸਿਮਰਦੇ ਹਨ, ਕਿਉਂਕਿ ਤੂੰ ਸਾਰਿਆਂ ਨੂੰ ਦੁੱਖਾਂ ਅਤੇ ਝੋਰਿਆਂ ਤੋਂ ਆਪ ਹੀ ਛਡਾਉਂਦਾ ਹੈ। ਗੌੜੀ ਰਾਗ ਅੰਦਰ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀਂ, ਤੂੰ ਕਰੇ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਹੀ, ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀਂ, ਤੂੰ ਸਾਹਿਬ ਅਗਮ ਦਿਆਲ ਹੈ, ਸਭ ਤੁਧ ਤਿਹਾਈ, ਸਭ ਜੀ ਤੇਰੇ, ਤੂੰ ਸਭ ਸਦਾ, ਤੂੰ ਸਭ ਛਡਾਹੀ। ਇਸ ਲਈ ਹੇ ਭਾਈ, ਅਜਿਹੇ ਪਰਮਾਤਮਾ ਦਾ ਸਦਾ ਨਾਮ ਸਿਮਰਨਾ ਚਾਹੀਦਾ ਹੈ, ਸਦਾ ਪਿਆਰੇ ਪ੍ਰਭੂ ਕੋਲੋਂ ਉਸਦੇ ਨਾਮ ਦੀ ਜਾਚਨਾ ਕਰਨੀ ਚਾਹੀਦੀ ਹੈ। ਪਾਵਨ ਵਾਕ ਹੈ, ਤੁਧ ਬਾਝ ਪਿਆਰੇ ਕੇਵ ਰਹਾਂ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ, ਦੂਜਾ ਨਾਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ। ਵਿਚਾਰ ਅਧੀਨ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਫਰਮਾਨ ਕਰਦੇ ਹਨ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਮੇਰਾ ਮਨ ਪ੍ਰਭੂ ਦੇ ਰਹਿਣ ਲਈ ਮੰਦਰ ਬਣ ਗਿਆ ਹੈ। ਮੇਰਾ ਸਰੀਰ ਭਾਵ ਹਰੇਕ ਗਿਆਨ ਇੰਦਰਾ ਮੰਦਰ ਦੀ ਯਾਤਰਾ ਕਰਨ ਵਾਲਾ ਸਾਧੂ ਬਣ ਗਿਆ ਹੈ। ਭਾਵ ਮੇਰੇ ਗਿਆਨ ਇੰਦਰੇ ਬਾਹਰ ਭਟਕਣ ਦੀ ਥਾਂ ਅੰਦਰ ਵੱਸਦੀ ਪਰਮਾਤਮਾ ਵੱਲ ਪਰਤ ਪਏ ਹਨ। ਹੁਣ ਮੈਂ ਹਿਰਦੇ ਰੂਪੀ ਤੀਰਥ ਉੱਤੇ ਹੀ ਇਸ਼ਨਾਨ ਕਰਦਾ ਹਾਂ। ਹੁਣ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ। ਇਸੇ ਸ਼ਬਦ ਦੀ ਪ੍ਰੋੜਤਾ ਸੂਹੀ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਕਰਦੇ ਹੋਏ ਫਰਮਾਨ ਕਰਦੇ ਹਨ ਕਿ ਪਰਮਾਤਮਾ ਦੀ ਸੂਝ ਪਾਉਣ ਲਈ ਅਜਿਹਾ ਗੁਰੂ ਬੜੇ ਵੱਡੇ ਭਾਗਾਂ ਨਾਲ ਮਿਲਦਾ ਹੈ, ਜੋ ਪਰਮਾਤਮਾ ਦੇ ਨਾਮ ਦੀ ਦਾਤ ਅਤੇ ਹਰੀ ਦੇ ਸੰਤ ਜਨਾਂ ਦੀ ਧੂੜ ਬਖਸ਼ਿਸ਼ ਕਰਕੇ ਜਨਮ ਜਮਾਤਰਾਂ ਦੇ ਗੇੜ ਕੱਟ ਦਿੰਦਾ ਹੈ। ਪਾਵਨ ਵਾਕ ਹੈ, ਐਸਾ ਗੁਰਬਡ ਭਾਗੀ ਪਾਈਐ, ਜਿਤ ਮਿਲਿਐ ਪ੍ਰਭ ਜਾਪੈ ਰਾਮ, ਜਨਮ ਜਨਮ ਕੇ ਕਿਲਵਿਖ ਉਤਰੇ, ਹਰ ਸੰਤ ਧੂੜੀ ਨਿਤ ਜਾ ਨਾਪੈ ਰਾਮ, ਹਰ ਧੂੜੀ ਨਾਈਐ ਪ੍ਰਭੂ ਧਿਆਈਐ, ਬਹੁੜ ਜੋਣ ਨਾ ਆਈਐ। ਇਸ ਲਈ ਹੇ ਭਾਈ, ਸਦਾ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ ਉਹ ਮੁੜ ਮੁੜ ਜੂਨਾਂ ਵਿੱਚ ਨਹੀਂ ਆਉਂਦੇ। ਪਾਵਨ ਵਾਕ ਹੈ, ਨਾਮ ਸਲਾਹਨ ਭਾਉ ਕਰ, ਨਿਜ ਮਹਿਲੀ ਵਾਸਾ, ਓਏ ਬਹੁੜ ਜੁਣਨਾ ਆਵਨੀ, ਫਿਰ ਹੋਏ ਨਾ ਬਿਨਾਸਾ। ਵਿਚਾਰ ਅਧੀਨ ਸ਼ਬਦ ਦੀਆਂ ਅਗਲੇਰੀਆਂ ਪੰਕਤੀਆਂ ਇਸ ਪ੍ਰਕਾਰ ਹਨ। ਅਗਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਹੀ ਅਲ ਭਰਪੁਰ ਲੀਣਾ, ਘੱਟ ਘੱਟ ਜੋਤ ਤੁਮਾਰੀ। ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਇਹ ਅਪਹੁੰਚ ਅਗੋਚਰ ਅਦ੍ਰਿਸ਼ਟ ਅਤੇ ਬੇਅੰਤ ਪ੍ਰਭੂ, ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਤੂੰ ਹੀ ਜਲ ਵਿੱਚ, ਧਰਤੀ ਵਿੱਚ ਅਤੇ ਆਕਾਸ਼ ਅੰਦਰ ਹਰ ਥਾਂ ਵਿਆਪਕ ਹੈ। ਹਰੇਕ ਜੀਵ ਦੇ ਹਿਰਦੇ ਵਿੱਚ ਤੇਰੀ ਹੀ ਜੋਤ ਮੌਜੂਦ ਹੈ। ਗੁਰੂ ਰਾਮਦਾਸ ਜੀ ਆਸਾ ਰਾਗ ਅੰਦਰ ਬਖਸ਼ਿਸ਼ ਕਰਦੇ ਹਨ ਕਿ ਹੇ ਪ੍ਰਭੂ, ਤੂੰ ਹੀ ਸਾਰੇ ਜਗਤ ਦਾ ਮੂਲ ਹੈ, ਸਾਰੀ ਰਚਨਾ ਦਾ ਰਚਨਹਾਰ ਹੈ ਅਤੇ ਹਰੇਕ ਸਰੀਰ ਵਿੱਚ ਮੌਜੂਦ ਹੈ। ਹੇ ਪ੍ਰਭੂ ਜੀਓ, ਤੇਰਾ

0: ਦਾ ਕੋਈ ਅੰਤ ਨਹੀਂ ਪਾ ਸਕਦਾ। ਗੁਰਵਾਕ ਹੈ, ਤੂੰ ਆਦਿ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਉ। ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਸਭ ਮਹਿ ਰਹਿਆ ਸਮਾਏ ਜੀਉ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ, ਤਾਂ ਕਾ ਅੰਤ ਨਾ ਪਾਇਆ, ਤੇ ਸਰੂਪ ਨਾ ਰੇਖ ਅਦਿਸ਼ਟ ਅਗੋਚਰ, ਗੁਰਮੁਖ ਅਲਖ ਲਖਾਇਆ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਿਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਹੇ ਮੇਰੇ ਮਾਲਕ ਪ੍ਰਭੂ, ਸਭ ਜੀਵਾਂ ਦੇ ਮਨ ਅਤੇ ਸਰੀਰ ਤੇਰੇ ਹੀ ਰਚੇ ਹੋਏ ਹਨ। ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੇਥੋਂ ਹੀ ਮਿਲਦੀ ਹੈ। ਹੁਣ ਮੈਂ ਤੇਰੇ ਬਰਾਬਰ ਹੋਰ ਕਿਸੇ ਨੂੰ ਨਹੀਂ ਜਾਣਦਾ, ਮੈਂ ਸਦਾ ਤੇਰੇ ਹੀ ਗੁਣ ਗਾਉਂਦਾ ਹਾਂ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਕਿ ਹੇ ਪ੍ਰਭੂ ਜੀ, ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ। ਇਸ ਲਈ ਤੇਰੇ ਦਰ 'ਤੇ ਮੇਰੀ ਸਿਰਫ ਇਹ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ, ਮੈਂ ਸਦਾ ਤੇਰੀ ਰਜ਼ਾ ਵਿੱਚ ਰਾਜੀ ਰਹਾਂ।
1: ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸਿਵਤਾਰ ਸਿੰਘ। ਪ੍ਰਭੂ ਚਰਨਾਂ ਨਾਲ ਸਥਾਪਿਤ ਹੋਈ ਪ੍ਰੀਤ ਧਨ ਹੈ, ਪਰ ਇਹ ਪ੍ਰੀਤ ਪ੍ਰਾਪਤ ਹੋਣੀ ਕੋਈ ਸੁਖੈਨ ਕਾਰਜ ਨਹੀਂ ਹੈ। ਕਰੋੜਾਂ ਜਨਮਾਂ ਦੇ ਕੀਤੇ ਹੋਏ ਜਪਾਂ ਤਪਾਂ ਕਰਕੇ ਇਹ ਫਲ ਪ੍ਰਾਪਤ ਹੁੰਦਾ ਹੈ। ਧਨ ਉਹ ਪ੍ਰੀਤ ਚਰਨ ਸੰਗ ਲਾਗੀ, ਕੋਟ ਜਾਪ ਤਾਪ ਸੁਖ ਪਾਏ, ਆਏ ਮਿਲੇ ਪੂਰਨ ਬੜਭਾਗੀ। ਸਰਵਣ ਕਰਦੇ ਹਾਂ ਭਾਈ ਚੰਨਣ ਸਿੰਘ ਮਜਬੂਰ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਹੁਣ ਤੁਸੀਂ ਸਰਵਣਕਾਰ ਸੀ ਭਜਨ ਭਗਤੀ ਸੰਗੀਤ। ਇਸ ਭਜਨ ਦੇ ਨਾਲ ਹੀ ਭਗਤੀ ਸੰਗੀਤ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ।

वाहे गुरु जी का खालसा, वाहे गुरु जी की फतेह।

0: ਬਿਮਲ ਬੁੱਧ ਸਤਿਗੁਰ ਸਾਮਾਨੋ ਆਜੂਨੀ ਸੰਭਵਿਓ ਸੋ ਜਸ ਕਲ ਕਵੀਅਨ ਬਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾ ਸਦ ਜੀਵਨ ਅਰਜਨ ਅਮੋਲ ਆਜੂਨੀ ਸੰਭੋ ਪੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਬੋ ਅਗੇ ਗਹਿਨ ਭ੍ਰਮ ਪ੍ਰਾਂਤ ਦਹਿਨ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਬਿਦਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਏਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਏਓ
1: ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰ ਪੂਰਾ ਪਾਇਓ ਬਡ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਭੈ ਪੰਜਨ ਪਰ ਪੀਰ ਨਿਵਾਰਣ ਕਲ ਸਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ।

ਧਰਮ ਤੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮ ਉਧਾਰ ਅਹਮੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ

0: ਗੁਰ ਅਰਜੁਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ, ਭੈ ਨਿਰਪੋ ਮਾਣਿਓ, ਲਾਖ ਮਿਆ ਲਖ ਲਖਾਇਓ, ਅਗਮ ਗੋਚਰ ਗਤ ਗਭੀਰ ਸਤਿਗੁਰ ਪਰਚਾਇਓ, ਗੁਰ ਪਰਚੈ ਪਰਵਾਣ ਰਾਜ ਮੈਂ ਜੋਗ ਕਮਾਇਓ, ਧਨ ਧਨ ਗੁਰ ਧਨ ਅਪਾਰ ਸਰ ਸੁਪਰ ਪਰਾਇਓ, ਗੁਰ ਗਮ ਪ੍ਰਮਾਣ ਜਰ ਜਰਿਓ ਸਰ ਸੰਤੋਖ ਸਮਾਇਓ, ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ।
1: ਅਮਿਓ ਰਸਨਾ ਬਦਨ ਬਰਦਾਤ ਲੱਖ ਪਾ।

ਗੁਰ ਅਰਜੁਨ ਕਲ ਉਚਰੈ ਤੈ ਜਨ ਕੇ ਕਲਸ ਦਿਪਾਇਓ। ਸੋਰਠੇ ਗੁਰ ਅਰਜਨ ਪੁਰ ਪ੍ਰਮਾਨ ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਪਵਜਲ ਸਾਇਰ ਸੇਤ ਨਾਮ ਹਰੀ ਕਾ ਬੋਇ ਥਾ ਤੋ ਸਤਿਗੁਰ ਸੰਘੇਤ ਨਾਮ ਲਾਗ ਜਾਗ ਉਧਰਿਓ ਜਗਤ ਉਦਾਹਰਣ ਨਾਮ ਸਤਿਗੁਰ ਤੁਠੇ ਪਾਇਓ ਅਬ ਨਾਹੀਂ ਅਵਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕਿਓ ਅਮਰਦਾਸ ਅਮਰਤ ਛਤਰ ਗੁਰਾਮੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ

अर्जुन माहे तरी। जग और ना

0: ਮਥੁਰਾ ਜਿਨੇ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੂਕ ਹੈ ਰੇ ਮਨ ਭੇਦ ਬੇਭੇਦ ਨਾ ਜਾਣ ਬਿਓ ਪਰ ਤਛ ਹਰਿਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ।
1: ਜਬ ਲਉ ਨਹੀਂ ਭਾਗ ਲਲਾਰ ਉਦੈ ਤਬ ਲਉ ਭ੍ਰਮ ਤੇ ਫਿਰ ਤੇ ਬਹੁ ਧਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ।

0: ਸਿੱਖ ਸੰਗਤ ਸਭ ਨਾਵੈ ਨਿਤ ਪੁਰਾਨ ਬਾਚੀਐ ਬੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜਨ ਸਿਰ ਛਤਰ ਆਪ ਪਰਮੇਸਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗਇਓ ਹਰਬੰਸ ਜਗਤ ਜਸ ਸੰਚਰਿਓ ਸੋ ਕਵਨ ਕਹੈ ਸ੍ਰੀ ਗੁਰ ਮੋਇਓ।
1: ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ।

ਅਸ਼ਟਪਦੀਆ ਇੱਕ ਉਹ

अमृत संत चुगह नहीं दूरे, हर रस चोग चुगह प्रभ पावे।

ਸੋਤ ਰਹੇ ਲਿਵਲਾਈ ਸੁਰ ਨਰ ਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਸ਼ਲ

ਤਿੰਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ

0: ਕਾਲ ਜੁਗ ਰਥ ਗਣਕਾ ਕੂੜ ਗਿਰਖਵਾਉ ਮਹੱਲਾ ਪਹਿਲਾ।
1: ਸ਼ਾਮ ਕਹੇ ਸਤੰਬਰ ਸੁਆਮੀ ਸੱਚ ਮੈਂ ਅਚੇ ਸਾਚ ਰਹੇ ਸਭ ਕੋ ਸਾਸ ਮਾਵੇ ਰਿਕ ਹਰਿਆ ਭਰਪੂਰ ਰਾਮ ਨਾਮ ਲੇਵਾ ਮਹਿਸੂਸ ਨਾਏ ਲੈ ਪ੍ਰਾਚਤ ਜਾਹੇ ਨਾਨਕ ਤੋ ਮੁਖੰਤਰ ਪਾਹੇ ਜੁਜ ਮਹਿ ਜੋਰ ਸ਼੍ਰੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਿਆਇਆ ਬਿੰਦਰਾਬਨ ਮਹਿ ਰੰਗ ਕੀਆ ਕਲ ਮਹਿ ਬੇਤ ਅਤਰਪਨ ਹੁਆ ਨਾਉਕ ਦਾਈ ਅਲਹੋ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰ ਵੇਦ ਹੋਏ ਸਚਿਆਰ ਪੜ੍ਹੈ ਗੁਣੈ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ।

0: ਅਪਰਾਧੀ ਦੂਣਾ ਨਿਵੇਂ ਜੁਹੰਤਾ ਮਿਰਗਾ ਸੀਸ ਨਵਾਇਆ ਕਿਆ ਥੀਏ ਜਰ ਜਿਕ ਸੁਦੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਪਾਦਮ ਸਿਲ ਪੂਰ ਸਬਗਲ ਸਮਾਦਮ ਮੁਖ ਝੂਟ ਭੁਖੂ ਸਾਰੰਗ ਤ੍ਰਿਪਾਲ ਤਿਹਾਲ ਵਿਚਾਰੰਗ ਗਲ ਬਾਲ ਤ੍ਰਿਕ ਲਲਾਟੂ ਜੋ ਧੋਤੀ ਬਸਰ ਕਪਾਟੰ ਜੇ ਜਾਨਸ ਬਰਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨੇ ਚੋ ਤਿਹਾਵੈ ਵਿਣ ਸਤ ਗੁਰ ਬਾਟ ਨ ਪਾਵੇ ਪੌੜੀ ਕਪਟ ਰੂਪ।

ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਿੰਨ ਘਰ ਬ੍ਰਾਹਮਣ ਭੂਰੇ ਨਾਲ ਉਹਨਾਂ ਪਿਆ ਵਿਹੋਈ ਸਾਧ ਕੂੜੀ ਰਾਸ ਕੂੜਾ ਵਾ ਪਾਰ ਕੂੜ ਬੋਲ ਕਰੇ ਆਹਾ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪਰਵਾਨ ਮਲਿਸ਼ਤਾਂ ਲੈ ਪੂਜੇ ਪ੍ਰਾਣ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਪਿੱਟੈ ਤਨ ਪਿੱਟੈ ਪੇੜ ਕਰੇਨ ਮਨ ਝੂਠੇ ਚੁਲੀ ਭਰੇਨ।